ਇਹ ਆਕਾਸ਼ਵਾਣੀ ਹੈ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਮੰਗਲਵਾਰ, ਸ਼ਕ ਸੰਵਤ 1948 ਦੇ ਸਾਉਣ ਮਹੀਨੇ ਦੀ 25 ਤਾਰੀਖ ਅਤੇ ਈਸਵੀ ਸੰਨ 2026 ਦੇ ਅਗਸਤ ਮਹੀਨੇ ਦੀ 18 ਤਾਰੀਖ ਹੈ ਅਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਇਸ ਸਭਾ ਵਿੱਚ ਅਸੀਂ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ।

0: Indian Army Chief General Dhiraj Seth has been conferred the rank of Honorary General of Nepal Army by President Ramchandra Podeil during an investiture ceremony at Sheetal Nivas in Kathmandu yesterday. Nepal Vice President Ram Sahai Prasad Yadav, Foreign Minister Shishir Khanal, India's Ambassador to Nepal Naveen Srivastav and high officials of Nepal Army and the Nepal government were present during the ceremony. General Seth reached Himalayan Nation on Sunday on an official visit at the invitation of his Nepalese Army counterpart, General Ashok Raj Sigdel. The Indian Meteorological Department has issued a red colour warning for very heavy rainfall to extremely heavy rainfall over Jharkhand today. The weather agency forecast heavy to very heavy rainfall over Bihar, Chhattisgarh, East Madhya Pradesh, Himachal Pradesh, Odisha and West Uttar Pradesh today. In badminton, India's Ayush Shetty stunned world number one and defending champion Shi Yuqi of China in the first round of the men's singles at the BWF Badminton World Championships in New Delhi. PV Sindhu and the women's doubles pair of Teresa Jolly and Gayatri Gopichand also advanced to the second round as Indian shuttlers made a winning start to their campaign. In men's cricket, India will look to press home their advantage against Sri Lanka on the fourth day of the first test in goal after taking a commanding lead of 178 runs at the end of day three. Indian bowlers bowled out the hosts for 284 in the first innings. Manav Sutar was the pick of the Indian bowlers, claiming four wickets while Ravindra Jadeja took three. For Sri Lanka, Sonal Dinushe scored his maiden test century while Niroshan Dikwela contributed 80 runs. Indian women's hockey team will face South Africa in their second Pool D match at the AFIH Women's World Cup 2026 in Amstelveen, Netherlands today. India began their campaign with a 2-2 draw against Olympic silver medalist China. And that is the end of this news bulletin.
1: ਹੁਣ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 6:10 ਅਤੇ 19 ਸੈਕਿੰਡ ਦਾ ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਪ੍ਰਸਾਰਿਤ ਤਿਰਲੇ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ ਸਵੇਰੇ 7 ਵੇਲਾ ਹੋਵੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ ਠੀਕ 8 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ ਅਤੇ 8:15 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 8:30 ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 8:40 'ਤੇ ਪ੍ਰੋਗਰਾਮ ਹੋਵੇਗਾ ਮਹਿਕ ਪੰਜਾਬ ਦੀ ਜਿਸ ਦੇ ਤਹਿਤ ਸਿਲਸਿਲਾ ਰਹੇਗਾ ਪੰਜਾਬੀ ਫਿਲਮ ਗੀਤ ਸਵੇਰੇ 9 ਤੋਂ 10 ਤੱਕ ਰਿਲੇ ਕੀਤੇ ਜਾਣਗੇ ਵਿਵਿਧ ਭਾਰਤੀ ਮੂਵੀ ਦੇ ਪ੍ਰਸਾਰਣ ਜਿਸ ਵਿੱਚ 9 ਚਿੱਤਰਲੋਕ ਅਤੇ 9:30 ਪ੍ਰੋਗਰਾਮ ਆਜ ਕੇ ਫਨਕਾਰ ਚੱਲੇਗਾ ਸਵੇਰੇ 10 ਪ੍ਰੋਗਰਾਮ ਹੋਵੇਗਾ ਸਦਾਬਹਾਰ ਹਿੰਦੀ ਗੀਤਾਂ 'ਤੇ ਆਧਾਰਿਤ ਗੀਤ ਪਟਾਰਾ 11 ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 11:05 'ਤੇ ਰਿਲੇ ਕਰਾਂਗੇ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਦੁਪਹਿਰ 12 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ 12:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 12:10 'ਤੇ ਪ੍ਰੋਗਰਾਮ ਹੋਵੇਗਾ ਲੈਟਸ ਰੌਕ ਐਂਡ ਡਾਂਸ ਜਿਸ ਦਾ ਸੰਚਾਲਨ ਕਰਨਗੇ ਅਮਨਦੀਪ ਕੌਰ ਅਤੇ ਉਹਨਾਂ ਦੇ ਨਾਲ ਹੋਣਗੇ ਜੋਤੀ 12:30 ਪ੍ਰੋਗਰਾਮ ਹੋਵੇਗਾ ਘਰ ਪਰਿਵਾਰ ਜਿਸ ਦੇ ਤਹਿਤ ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ ਮਹਿਮਾਨ ਹੋਣਗੇ ਅਜਮੇਰ ਸਿੰਘ ਮਾਈਸਰ ਖਾਨਾ ਰਿਟਾਇਰਡ ਗੌਰਮੈਂਟ ਰਜਿੰਦਰਾ ਕਾਲਜ ਮੇਜ਼ਬਾਨ ਸੰਦੀਪ ਸ਼ੇਰਗਿੱਲ ਦੁਪਹਿਰ 1:10 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 1:15 'ਤੇ ਪ੍ਰੋਗਰਾਮ ਹੋਵੇਗਾ ਟੈਲੀਫੋਨ ਮਿਲਾਓ ਜੀ ਇਹ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ 2 ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ 2:15 'ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਦੁਪਹਿਰ 2:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ ਇਹ ਪ੍ਰੋਗਰਾਮ ਹੋਵੇਗਾ ਸਰੋਤਿਆਂ ਦੀ ਖਾਤਾਂ ਅਤੇ ਵਟਸਐਪ ਸੁਨੇਹਾਂ 'ਤੇ ਆਧਾਰਿਤ ਦੁਪਹਿਰ 3:00 ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਦੇ ਤਹਿਤ 3:00 ਪ੍ਰੋਗਰਾਮ ਹੋਵੇਗਾ ਸਖੀ ਸਹੇਲੀ 4:00 ਪ੍ਰੋਗਰਾਮ ਹੋਵੇਗਾ ਆਜ ਕੇ ਮਹਿਮਾਨ ਸ਼ਾਮ 5:00 ਪ੍ਰੋਗਰਾਮ ਹੋਵੇਗਾ ਕਿਸਾਨ ਵਾਣੀ ਵਿਸ਼ਾ ਹੋਵੇਗਾ ਨਰਮੇ ਅਤੇ ਕਪਾਹ ਵਿੱਚ ਤੱਤਾਂ ਦੀ ਪੂਰਤੀ ਮਹਿਮਾਨ ਹੋਣਗੇ ਡਾਕਟਰ ਪ੍ਰਿਤਪਾਲ ਸਿੰਘ

5 ਵਜ ਕੇ 30 ਮਿੰਟ 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀ ਮਦ ਭਗਵਤ ਗੀਤਾ ਯਥਾਰੂਪ ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਸੰਪਾਦਨ ਮਮਤਾ ਅਰੋੜਾ 6 ਵਜ ਕੇ 20 ਮਿੰਟ 'ਤੇ ਸੁਣੋਗੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸ਼ਾਮ 6:30 ਵਜੇ ਤੁਸੀਂ ਸੁਣੋਗੇ ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੁਵ ਬਾਣੀ ਪੇਸ਼ ਕਰਨਗੇ ਸੁਰਿੰਦਰ ਸਿੰਘ ਅਤੇ ਮਨਦੀਪ ਅਰਜੋਰਾ ਸ਼ਾਮ 7 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਸ਼ਾਮ ਸੁਹਾਨੀ ਜੋ ਕਿ ਲਾਈਵ ਫੋਨ ਇਨ ਹੋਏਗਾ ਇਹ ਪ੍ਰੋਗਰਾਮ 8 ਵਜੇ ਤੱਕ ਜਾਰੀ ਰਹੇਗਾ ਇਸ ਦੇ ਦਰਮਿਆਨ 7:30 'ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ

ਠੀਕ 8 ਵਜੇ ਤੁਸੀਂ ਸੁਣੋਗੇ ਸਪੋਂਸਰਡ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਦੇ ਸਪੋਂਸਰ ਹੋਣਗੇ NCERT ਅਤੇ ਅੱਜ ਤੁਸੀਂ ਸੁਣੋਗੇ ਪ੍ਰੋਗਰਾਮ ਦਾ ਐਪੀਸੋਡ ਨੰਬਰ 1352। ਰਾਤ 8:30 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਅੱਜ ਦਾ ਇਹ ਪ੍ਰੋਗਰਾਮ ਸਰੋਤਿਆਂ ਦੇ ਖਤਾਂ ਅਤੇ ਵਟਸਐਪ ਮੈਸੇਜ 'ਤੇ ਆਧਾਰਿਤ ਹੋਵੇਗਾ। ਅੱਠ ਵੱਜ ਕੇ 45 ਮਿੰਟ 'ਤੇ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। ਰਾਤ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਬੁਲੇਟਿਨ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9 ਵੱਜ ਕੇ 15 ਮਿੰਟ 'ਤੇ ਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਲਈ ਕੀਤੇ ਜਾਣਗੇ, ਜੋ ਕਿ ਰਾਤ ਦੇ 11 ਵਜੇ ਤੱਕ ਜਾਰੀ ਰਹਿਣਗੇ, ਅਤੇ ਰਾਤ 11 ਵਜੇ ਹੋਵੇਗੀ ਅੱਜ ਦੇ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਸਾਡੇ ਅੱਜ ਦੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ।

FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਰੋਤੇ ਸਮਾਂ ਹੋ ਰਿਹਾ ਠੀਕ 6:15 ਅਤੇ 15 ਸੈਕਿੰਡ ਦਾ, ਅਤੇ ਹੁਣ ਸਮਾਂ ਹੋ ਰਿਹਾ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ ਲੈ ਕੇ ਮੈਂ ਹਾਜ਼ਰ ਹਾਂ ਅੰਮ੍ਰਿਤ ਢਿੱਲੋਂ, ਅਤੇ ਆਓ ਸਰਵਣ ਕਰਦੇ ਹਾਂ ਪ੍ਰੋਗਰਾਮ ਦਾ ਪਹਿਲਾ ਸ਼ਬਦ ਭਾਈ ਜਗਤਾਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ।

ਇਹ ਸੀ ਸ਼ਬਦ ਭਾਈ ਜਗਤਾਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ। ਅਗਲਾ ਸ਼ਬਦ ਸਰਵਣ ਕਰਦੇ ਹਾਂ ਭਾਈ ਨਿਰੰਜਨ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ।

ਇਹ ਸੀ ਸ਼ਬਦ ਭਾਈ ਨਿਰੰਜਨ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ। ਅਗਲਾ ਸ਼ਬਦ ਹੈ ਭਾਈ ਓਂਕਾਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ। ਆਓ ਸਰਵਣ ਕਰਦੇ ਹਾਂ।

ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਸਮਾਂ ਹੋ ਰਿਹਾ ਜੀ 6:51 ਅਤੇ 13 ਸੈਕਿੰਡ ਦਾ, ਅਤੇ ਆਓ ਅਗਲੀ ਭਗਤੀ ਰਚਨਾ ਹੈ ਹਰੀਹਰਨ ਦੀ ਆਵਾਜ਼ ਵਿੱਚ, ਅਤੇ ਆਓ ਸਰਵਣ ਕਰਦੇ ਹਾਂ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ। ਸਰੋਤੇ ਸਮਾਂ ਹੋ ਰਿਹਾ ਠੀਕ 7:02 ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

ਸਰੋਤਿਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR 'ਤੇ

ਤੇ ਸਰੋਤਿਓ ਸਵੇਰ ਦਾ ਸਮਾਂ ਹੈ। ਕਿਸੇ ਨੇ ਆਪਣੇ ਦਿਨ ਦੀ ਸ਼ੁਰੂਆਤ ਚਾਹ ਦੇ ਕੱਪ ਨਾਲ ਕੀਤੀ ਹੋਵੇਗੀ, ਕੋਈ ਖੇਤ ਬੰਨੇ ਜਾਣ ਲਈ ਤਿਆਰ ਹੋ ਰਿਹਾ ਹੋਵੇਗਾ, ਕੋਈ ਆਪਣੇ ਕੰਮ ਲਈ ਨਿਕਲਣ ਲਈ ਤਿਆਰੀ ਕਰ ਰਿਹਾ ਹੋਵੇਗਾ, ਅਤੇ ਸਾਡੇ ਵਿਦਿਆਰਥੀ ਅੱਜ ਆਪਣੇ ਸਕੂਲ ਕਾਲਜ ਜਾਣ ਦੀ ਤਿਆਰੀ ਕਰ ਰਹੇ ਹੋਣਗੇ। ਅਤੇ ਹੁਣ ਅੱਜ ਦੀ ਸਵੇਰ ਨੂੰ ਥੋੜ੍ਹਾ ਗਿਆਨ ਨਾਲ ਭਰਦੇ ਹਾਂ। ਅਤੇ ਅੱਜ ਹੈ 18 ਅਗਸਤ 2026, ਇੱਕ ਤਾਰੀਖ

ਪਰ ਇਸ ਤਾਰੀਖ ਨਾਲ ਦੁਨੀਆ ਦੇ ਇਤਿਹਾਸ, ਭਾਰਤ ਦੇ ਇਤਿਹਾਸ ਅਤੇ ਵਿਗਿਆਨ ਦੀਆਂ ਕਈ ਦਿਲਚਸਪ ਘਟਨਾਵਾਂ, ਕਹਾਣੀਆਂ ਜੁੜੀਆਂ ਹੋਈਆਂ ਨੇ। ਅਤੇ ਆਓ ਇੱਕ ਇੱਕ ਕਰਕੇ ਜਾਣਦੇ ਹਾਂ ਕਿ 18 ਅਗਸਤ ਇਤਿਹਾਸ ਦੇ ਪੰਨਿਆਂ ਵਿੱਚ ਕਿਉਂ ਖਾਸ ਹੈ। ਜੀ ਸਰੋਤਿਓ, ਸਭ ਤੋਂ ਪਹਿਲਾਂ ਸਰੋਤਿਓ ਅੱਜ ਹੈ ਜੀ ਨੈਵਰ ਗਿਵ ਅਪ ਡੇ, ਯਾਨੀ ਕਿ ਕਦੇ ਨਾ ਹਾਰ ਮੰਨਣ ਵਾਲਾ ਦਿਨ। ਪਰ 18 ਅਗਸਤ ਨੂੰ ਹੀ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ, ਆਓ ਜਾਣਦੇ ਹਾਂ। ਇਸ ਦਿਨ ਦੀ ਸ਼ੁਰੂਆਤ ਐਲਨ ਹੈਰੀਹੁੱਡ ਨਾਮ ਦੇ ਵਿਅਕਤੀ ਨਾਲ ਜੁੜੀ ਹੋਈ ਹੈ, ਜਿਸ ਨੂੰ ਮਿਸਟਰ ਨੈਵਰ ਗਿਵ ਅਪ ਦੇ ਨਾਲ ਨਾਲ ਜਾਣਿਆ ਜਾਂਦਾ ਸੀ। ਹੈਰੀਹੁੱਡ ਨੇ ਆਪਣੀ ਜ਼ਿੰਦਗੀ 'ਚ ਕਾਫ਼ੀ ਉਤਾਰ ਚੜ੍ਹਾਅ ਦੇਖੇ ਅਤੇ ਆਪਣਾ ਬਿਜ਼ਨਸ ਤੱਕ ਗਵਾ ਦਿੱਤਾ। ਇਸ ਤਜਰਬੇ ਨੇ ਉਹਨਾਂ ਨੂੰ ਸੋਚਣ ਲਈ ਮਜਬੂਰ ਕੀਤਾ ਕਿ ਜਿਹੜੇ ਲੋਕ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਵੀ ਆਪਣੀ ਕੋਸ਼ਿਸ਼ ਜਾਰੀ ਰੱਖਦੇ ਨੇ, ਉਹਨਾਂ ਦੀਆਂ ਕਹਾਣੀਆਂ ਵੀ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਇਸ ਵਿਚਾਰ ਤੋਂ 2019 ਵਿੱਚ ਨੈਵਰ ਗਿਵ ਅਪ ਡੇ ਦੀ ਸ਼ੁਰੂਆਤ ਹੋਈ। ਪਰ 18 ਅਗਸਤ ਕਿਉਂ, ਇਸ ਨਾਲ ਇੱਕ ਹੋਰ ਘਟਨਾ ਜੁੜਦੀ ਹੈ। ਫਰਾਂਸ ਦੇ ਫਲਿਪ ਕਰੇਨਜ਼ੋ ਨੇ ਗੰਭੀਰ ਹਾਦਸੇ ਦੌਰਾਨ ਆਪਣੇ ਚਾਰੇ ਅੰਗ ਗਵਾ ਲਏ, ਪਰ ਉਹਨਾਂ ਨੇ ਤੈਰਾਕੀ ਨਹੀਂ ਛੱਡੀ। ਕ੍ਰਿਤਮ ਅੰਗਾਂ ਦੀ ਮਦਦ ਨਾਲ ਉਹਨਾਂ ਨੇ 5 ਮਹਾਦੀਪਾਂ ਨੂੰ ਜੋੜਨ ਵਾਲਾ ਅਭਿਆਨ ਪੂਰਾ ਕੀਤਾ। ਸੋ ਦੋਸਤੋ, ਇਹ ਉਹਨਾਂ ਦੀ ਹਿੰਮਤ ਸੀ, ਇਸ ਕਰਕੇ 18 ਅਗਸਤ ਨੂੰ ਇਸ ਦਿਨ ਨਾਲ ਜੁੜਿਆ ਇਹ ਦਿਵਸ ਮਨਾਇਆ ਜਾਣ ਲੱਗਾ। ਅਤੇ ਬਾਅਦ ਵਿੱਚ ਅਮਰੀਕਾ ਅਤੇ ਕੈਨੇਡਾ ਨੇ ਆਪਦੇ ਪੱਧਰ 'ਤੇ ਮਾਨਤਾ ਦਿੱਤੀ। ਸੋ ਦੋਸਤੋ, ਇਹ ਹੈ ਅੱਜ ਦਾ ਨੈਵਰ ਗਿਵ ਅਪ ਡੇ। ਅਤੇ ਤੁਹਾਨੂੰ ਵੀ ਮੇਰੇ ਵੱਲੋਂ ਇੱਕ ਗੁਜ਼ਾਰਿਸ਼ ਹੈ ਕਿ ਤੁਸੀਂ ਕੁਛ ਵੀ ਕਰ ਰਹੇ ਹੋਵੋ, ਆਪਣੀ ਜ਼ਿੰਦਗੀ ਦੇ ਵਿੱਚ ਕੁਛ ਵੀ ਹਾਸਿਲ ਕਰਨਾ ਚਾਹੁੰਦੇ ਹੋਵੋ, ਅਗਰ ਤੁਹਾਨੂੰ ਨਤੀਜਾ ਨਹੀਂ ਮਿਲ ਰਿਹਾ, ਮਾਫ਼ ਕਰਨਾ, ਤਾਂ ਆਪਣੇ ਸੰਘਰਸ਼ ਜਾਰੀ ਰੱਖੋ, ਕਿਉਂਕਿ ਮਿਹਨਤ ਕਦੇ ਵੀ ਖਾਲੀ ਨਹੀਂ ਜਾਂਦੀ। ਹੁਣ ਚੱਲਦੇ ਹਾਂ ਕੁਝ ਅੰਤਰਰਾਸ਼ਟਰੀ ਘਟਨਾਵਾਂ ਵੱਲ। 18 ਅਗਸਤ 1920 ਅਮਰੀਕਾ ਦੇ ਇਤਿਹਾਸ ਵਿੱਚ ਇਹ ਦਿਨ ਕਾਫ਼ੀ ਮਹੱਤਵਪੂਰਨ ਹੈ, ਪਰ ਸਾਨੂੰ ਇਸ ਨੂੰ ਸਮਝਣ ਲਈ ਇਤਿਹਾਸ ਵਿੱਚ ਥੋੜ੍ਹਾ ਪਿੱਛੇ ਜਾਣਾ ਪਵੇਗਾ। ਉਸ ਸਮੇਂ ਅਮਰੀਕਾ ਵਿੱਚ ਔਰਤਾਂ ਨੂੰ ਮਰਦਾਂ ਬਰਾਬਰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਔਰਤਾਂ ਦੇ ਹੱਕ ਲਈ ਦਹਾਕਿਆਂ ਤੋਂ ਅੰਦੋਲਨ ਚੱਲ ਰਿਹਾ ਸੀ। ਅਤੇ ਫਿਰ 1919 ਵਿੱਚ ਅਮਰੀਕੀ ਕਾਂਗਰਸ ਨੇ ਇਸ ਸੋਧ ਨੂੰ ਮਨਜ਼ੂਰੀ ਦਿੱਤੀ। ਫਿਰ ਆਇਆ ਜੀ 18 ਅਗਸਤ 1920 ਦਾ ਦਿਨ, ਜਦੋਂ ਇਹ 19ਵੀਂ ਸੋਧ ਸੰਵਿਧਾਨ ਦਾ ਹਿੱਸਾ ਬਣ ਗਈ ਅਤੇ ਮਰਦਾਂ ਬਰਾਬਰ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਅਮਰੀਕਾ ਵਿੱਚ ਔਰਤਾਂ ਨੂੰ ਮਿਲਿਆ। ਇੱਕ ਹੋਰ ਮਹੱਤਵਪੂਰਨ ਘਟਨਾ ਸਰੋਤਿਓ, 17 ਅਗਸਤ 1945 ਨੂੰ ਇੰਡੋਨੇਸ਼ੀਆ ਨੇ ਆਪਣੀ ਆਜ਼ਾਦੀ ਦਾ ਐਲਾਨ ਕੀਤਾ। ਇਹ ਐਲਾਨ ਸੁਕਾਰਨੋ ਅਤੇ ਮੁਹੰਮਦ ਹੱਤਾ ਨੇ ਕੀਤੀ ਸੀ ਅਤੇ ਅਗਲੇ ਹੀ ਦਿਨ 18 ਅਗਸਤ 1945 ਨੂੰ ਇੰਡੋਨੇਸ਼ੀਆ ਦੇ ਭਵਿੱਖ ਦੇ ਰਾਜ ਪ੍ਰਬੰਧ ਲਈ ਮਹੱਤਵਪੂਰਨ ਫੈਸਲੇ ਕੀਤੇ ਗਏ। ਇਸ ਤੋਂ ਇਲਾਵਾ ਸੁਕਾਰਨੋ ਨੂੰ ਰਾਸ਼ਟਰਪਤੀ ਅਤੇ ਮੁਹੰਮਦ ਹੰਤਾ ਨੂੰ ਉਪ ਰਾਸ਼ਟਰਪਤੀ ਚੁਣਿਆ ਗਿਆ।

ਹੁਣ ਆਉਂਦੇ ਹਾਂ ਭਾਰਤ ਦੇ ਇਤਿਹਾਸ ਵੱਲ। 18 ਅਗਸਤ 1945 ਭਾਰਤੀ ਇਤਿਹਾਸ ਵਿੱਚ ਇੱਕ ਸੰਵੇਦਨਸ਼ੀਲ

ਸਰੋਤਿਓ, ਇਸ ਦਿਨ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਜੁੜੀ ਹਵਾਈ ਹਾਦਸੇ ਦੀ ਘਟਨਾ ਵਾਪਰੀ। ਬੋਸ ਉਸ ਸਮੇਂ ਭਾਰਤ ਨੂੰ ਬ੍ਰਿਟਿਸ਼ ਰਾਜ ਤੋਂ ਆਜ਼ਾਦ ਕਰਵਾਉਣ ਲਈ ਆਜ਼ਾਦ ਹਿੰਦ ਫੌਜ ਨਾਲ ਜੁੜੇ ਹੋਏ ਸਨ। ਉਹਨਾਂ ਦੀ ਸੋਚ ਸੀ ਕਿ ਬ੍ਰਿਟਿਸ਼ ਰਾਜ ਨੂੰ ਖਤਮ ਕਰਨ ਲਈ ਸਿਰਫ ਰਾਜ ਨਹੀਂ, ਰਾਜਨੀਤਿਕ ਨਹੀਂ, ਔਰ ਉਹਨਾਂ ਦੀ ਇਹ ਸੋਚ ਸੀ ਕਿ ਰਾਜਨੀਤਿਕ ਦੇ ਨਾਲ ਨਾਲ ਸਸ਼ਸਤਰ ਸੰਘਰਸ਼ ਵੀ ਲੋੜੀਂਦਾ ਹੈ। 1945 ਵਿੱਚ ਦੂਜਾ ਵਿਸ਼ਵ ਯੁੱਧ ਆਪਣੇ ਅੰਤ ਵੱਲ ਸੀ ਅਤੇ ਜਪਾਨ ਦੀ ਹਾਰ ਹੋ ਰਹੀ ਸੀ। ਇਸ ਬਦਲਦੇ ਹਾਲਾਤ ਵਿੱਚ ਨੇਤਾ ਜੀ ਦੱਖਣ ਪੂਰਬੀ ਏਸ਼ੀਆ ਤੋਂ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। 18 ਅਗਸਤ 1945 ਨੂੰ ਤਾਈਹੋਕ ਤਾਈਵਾਨ ਵਿੱਚ ਉਡਾਣ ਭਰਨ ਤੋਂ ਬਾਅਦ ਉਹਨਾਂ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ। ਜ਼ਖਮੀ ਹੋਣ ਤੋਂ ਬਾਅਦ ਮੌਤ ਦੀ ਖਬਰ ਸਾਹਮਣੇ ਆਈ। ਹਾਲਾਂਕਿ ਨੇਤਾ ਜੀ ਦੀ ਮੌਤ ਬਾਰੇ ਉਸ ਸਮੇਂ ਤੋਂ ਹੀ ਕਈ ਸਵਾਲ ਅਤੇ ਵਿਵਾਦ ਰਹੇ ਹਨ। ਇਸ ਕਰਕੇ 18 ਅਗਸਤ ਦੀ ਇਹ ਘਟਨਾ ਚਰਚਾ ਦਾ ਵਿਸ਼ਾ ਰਹੀ ਹੈ। ਪਰ ਇਤਿਹਾਸਿਕ ਤੌਰ 'ਤੇ ਮਹੱਤਵੀ ਇਹ ਗੱਲ ਇਹ ਹੈ ਕਿ ਨੇਤਾ ਜੀ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਵੱਖਰਾ ਰੂਪ ਦਿੱਤਾ ਅਤੇ ਸੈਨਿਕ ਤਾਕਤ ਨੂੰ ਸੰਗਠਿਤ ਕੀਤਾ।

ਸੋ ਸਰੋਤਿਓ ਏਸੀ ਭਾਰਤ ਦੇ ਇਤਿਹਾਸ ਨਾਲ ਇੱਕ ਵਿਸ਼ੇਸ਼ ਜੋ ਗੱਲ ਅਤੇ ਜੋ ਇਹ ਘਟਨਾ ਵਾਪਰੀ, ਇਹ ਅੱਜ ਇਤਿਹਾਸ ਦੇ ਵਿੱਚ ਯਾਦ ਕੀਤੀ ਜਾਂਦੀ ਹੈ। ਅਤੇ ਇਸ ਦੇ ਨਾਲ ਹੀ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਕਿਉਂਕਿ ਇਸ ਘਟਨਾ ਤੋਂ ਬਾਅਦ ਆਪਣਾ ਜਿਹੜਾ ਪ੍ਰੋਗਰਾਮ ਹੈ ਥੋੜ੍ਹਾ ਹਲਕਾ ਕਰਨ ਦੀ ਕੋਸ਼ਿਸ਼ ਮੈਂ ਕਰੂੰਗਾ ਅਤੇ ਇਸ ਦੇ ਨਾਲ ਇੱਕ ਪਿਆਰਾ ਜਿਹਾ ਗੀਤ ਤੁਹਾਨੂੰ ਸੁਣਾਊਂਗਾ। ਅਤੇ ਅੱਗੇ ਆਪਾਂ ਗੱਲ ਕਰਾਂਗੇ ਤਕਨੀਕੀ ਸਿੱਖਿਆ ਬਾਰੇ, ਅਤੇ ਸਰੋਤਿਓ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

ਤੇ ਸਰੋਤੇ ਹੋ ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ ਤੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਯਾਨੀ ਕਿ ਮੈਂ ਹਾਂ ਤੁਹਾਡਾ ਆਪਣਾ ਰੇਡੀਓ ਦੋਸਤ ਅੰਮ੍ਰਿਤ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਨਾਲ ਤੁਸੀਂ ਲਗਾਤਾਰ ਜੁੜੇ ਹੋਏ ਹੋ ਤੇ ਅਗਲੀ ਘਟਨਾ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਤੇ ਅਗਲੀ ਘਟਨਾ ਹੈ ਜੀ ਭਾਰਤ ਵਿੱਚ ਤਕਨੀਕੀ ਸਿੱਖਿਆ ਦੀ ਸ਼ੁਰੂਆਤ ਹੋਈ ਸੀ ਔਰ ਉਹ ਕਦੋਂ ਹੋਈ ਉਹ ਜਾਣਦੇ ਹਾਂ ਹੁਣ ਇੱਕ ਅਜਿਹੀ ਘਟਨਾ ਵੱਲ ਆਉਂਦੇ ਹਾਂ ਜਿਸ ਦਾ ਸੰਬੰਧ ਸਾਡੇ ਦੇਸ਼ ਦੀ ਤਕਨੀਕੀ ਸਿੱਖਿਆ ਨਾਲ ਹੈ 18 ਅਗਸਤ 1951 ਇਸ ਦਿਨ ਭਾਰਤੀ ਤਕਨੀਕੀ ਸੰਸਥਾਨ ਖੜਗਪੁਰ ਜਿਸ ਨੂੰ ਅੱਜ ਅਸੀਂ IIT ਖੜਗਪੁਰ ਦੇ ਨਾਮ ਨਾਲ ਜਾਣਦੇ ਹਾਂ ਉਸ ਦਾ ਰਸਮੀ ਉਦਘਾਟਨ ਹੋਇਆ ਪਰ ਇਹ ਸੰਸਥਾ ਅਚਾਨਕ ਨਹੀਂ ਸੀ ਬਣੀ ਆਜ਼ਾਦੀ ਤੋਂ ਬਾਅਦ ਭਾਰਤ ਨੂੰ ਅਜਿਹੇ ਇੰਜੀਨੀਅਰਾਂ ਅਤੇ ਤਕਨੀਕੀ ਮਾਹਰਾਂ ਦੀ ਲੋੜ ਸੀ ਜੋ ਨਵੇਂ ਦੇਸ਼ ਦੀ ਉਦਯੋਗਿਕ ਅਤੇ ਵਿਗਿਆਨਕ ਤਰੱਕੀ ਵਿੱਚ ਯੋਗਦਾਨ ਪਾ ਸਕਣ

ਖੜਗਪੁਰ ਵਿੱਚ ਬਣਿਆ ਸੰਸਥਾਨ ਇਸ ਯਾਤਰਾ ਦਾ ਪਹਿਲਾ ਵੱਡਾ ਪੜਾਅ ਬਣਿਆ। 18 ਅਗਸਤ 1951 ਨੂੰ ਇਸ ਦਾ ਰਸਮੀ ਉਦਘਾਟਨ ਹੋਇਆ। ਅੱਜ ਭਾਰਤ ਦੇ ਕਈ IIT ਦੁਨੀਆ ਦੇ ਪ੍ਰਮੁੱਖ ਤਕਨੀਕੀ ਸੰਸਥਾਨਾਂ ਵਿੱਚੋਂ ਗਿਣੇ ਜਾਂਦੇ ਨੇ। ਸਰੋਤਿਓ, ਅਗਲੀ ਘਟਨਾ ਹੈ ਵਿਗਿਆਨ ਨਾਲ ਜੁੜੀ ਹੋਈ। 18 ਅਗਸਤ 1868 ਉਸ ਦਿਨ ਭਾਰਤ ਵਿੱਚ ਇੱਕ ਪੂਰਨ ਸੂਰਜ ਗ੍ਰਹਿਣ ਲੱਗਾ। ਵਿਗਿਆਨੀਆਂ ਲਈ ਸੂਰਜ ਗ੍ਰਹਿਣ ਸਿਰਫ ਇੱਕ ਗ੍ਰਹਿਣ ਨਹੀਂ ਸੀ ਜਾਂ ਅਸਮਾਨੀ ਘਟਨਾ ਨਹੀਂ ਸੀ। ਉਸ ਸਮੇਂ ਸੂਰਜ ਦੇ ਬਾਹਰੀ ਵਾਤਾਵਰਨ ਨੂੰ ਦੇਖਣਾ ਬਹੁਤ ਔਖਾ ਹੁੰਦਾ ਸੀ, ਕਿਉਂਕਿ ਸੂਰਜ ਦੀ ਚਮਕ ਉਸਦੇ ਆਲੇ ਦੁਆਲੇ ਦੇ ਬਹੁਤ ਹਲਕੇ ਪ੍ਰਕਾਸ਼ ਨੂੰ ਵੀ ਢੱਕ ਦਿੰਦੀ ਸੀ। ਪਰ ਪੂਰਨ ਸੂਰਜ ਗ੍ਰਹਿਣ ਦੌਰਾਨ ਚੰਦ ਸੂਰਜ ਦੇ ਚਮਕਦੇ ਹਿੱਸੇ ਨੂੰ ਢੱਕ ਲੈਂਦਾ ਹੈ ਅਤੇ ਵਿਗਿਆਨੀਆਂ ਨੂੰ ਸੂਰਜ ਦੇ ਬਾਹਰੀ ਹਿੱਸੇ ਦਾ ਅਧਿਐਨ ਕਰਨ ਦਾ ਮੌਕਾ ਮਿਲਦਾ ਹੈ। ਫਰਾਂਸੀਸੀ ਖਗੋਲ ਵਿਗਿਆਨੀ ਪੀਅਰੇ ਜੈਸਨ ਨੇ ਇੱਕ ਯੰਤਰ ਨਾਲ ਸੂਰਜ ਦੀ ਰੋਸ਼ਨੀ ਦਾ ਵਿਸ਼ਲੇਸ਼ਣ ਕੀਤਾ। ਉਹਨਾਂ ਨੂੰ ਸੂਰਜ ਦੇ ਪ੍ਰਕਾਸ਼ ਵਿੱਚ ਇੱਕ ਪੀਲੀ ਰੇਖਾ ਨਜ਼ਰ ਆਈ ਜੋ ਜਾਣੇ ਪਛਾਣੇ ਤੱਤਾਂ ਨਾਲ ਮੇਲ ਨਹੀਂ ਸੀ ਖਾਂਦੀ। ਇਹ ਕੀ ਸੀ? ਉਸ ਸਮੇਂ ਵਿਗਿਆਨੀ ਇਸ ਨੂੰ ਪਹਿਚਾਣ ਨਾ ਸਕੇ। ਬਾਅਦ ਵਿੱਚ ਬ੍ਰਿਟਿਸ਼ ਵਿਗਿਆਨੀ ਨੌਰਮਨ ਲਾਈਕੀਅਰ ਨੇ ਵੀ ਇਸੇ ਰੇਖਾ 'ਤੇ ਅਧਿਐਨ ਕੀਤਾ ਅਤੇ ਇਹ ਵਿਚਾਰ ਸਾਹਮਣੇ ਆਇਆ ਕਿ ਇਹ ਕਿਸੇ ਅਣਜਾਣ ਤੱਤ ਦੀ ਨਿਸ਼ਾਨੀ ਹੋ ਸਕਦੀ ਹੈ। ਇਸ ਨਵੇਂ ਤੱਤ ਦਾ ਨਾਮ ਰੱਖਿਆ ਗਿਆ ਹੀਲੀਅਮ। ਦਿਲਚਸਪ ਗੱਲ ਇਹ ਹੈ ਕਿ ਹੀਲੀਅਮ ਦੀ ਪਛਾਣ ਪਹਿਲਾਂ ਸੂਰਜ ਵਿੱਚ ਹੋਈ ਅਤੇ ਧਰਤੀ ਉੱਪਰ ਬਾਅਦ ਵਿੱਚ। 18 ਅਗਸਤ 1868 ਦੀ ਇਹ ਘਟਨਾ ਵਿਗਿਆਨ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਹੈ। ਇੱਕ ਤੱਤ ਪਹਿਲਾਂ ਅਸਮਾਨ ਵਿੱਚ ਦੇਖਿਆ ਗਿਆ ਅਤੇ ਫਿਰ ਧਰਤੀ 'ਤੇ ਲੱਭਿਆ ਗਿਆ। ਦੋਸਤੋ, 1976 ਵਿੱਚ ਸੋਵੀਅਤ ਸੰਘ ਦਾ ਲੂਨਾ 24 ਮਿਸ਼ਨ ਚੰਦ ਤੱਕ ਪਹੁੰਚਿਆ ਸੀ। ਇਸ ਮਿਸ਼ਨ ਦਾ ਮਕਸਦ ਚੰਦ ਦੀ ਤਸਵੀਰਾਂ ਲੈਣਾ ਨਹੀਂ ਸੀ, ਸਗੋਂ ਇਸ ਦਾ ਅਸਲ ਮਕਸਦ ਚੰਦ ਦੀ ਸਤ੍ਹਾ ਤੋਂ ਮਿੱਟੀ ਦੇ ਨਮੂਨੇ ਲੈ ਕੇ ਧਰਤੀ 'ਤੇ ਵਾਪਸ ਆਉਣਾ ਸੀ। ਮਿਸ਼ਨ ਨੇ ਚੰਦ ਦੀ ਸਤ੍ਹਾ ਵਿੱਚ ਡੂੰਘਾਈ ਤੱਕ ਨਮੂਨੇ ਇਕੱਠੇ ਕੀਤੇ ਅਤੇ ਉਹਨਾਂ ਨੂੰ ਧਰਤੀ 'ਤੇ ਵਾਪਸ ਲਿਆਂਦਾ ਗਿਆ। ਚੰਦ ਦੀ ਮਿੱਟੀ ਨੂੰ ਧਰਤੀ 'ਤੇ ਲਿਆ ਕੇ ਪ੍ਰਯੋਗਸ਼ਾਲਾਵਾਂ ਵਿੱਚ ਅਧਿਐਨ ਕਰਨ ਦਾ ਮੌਕਾ ਮਿਲਿਆ।

ਸਰੋਤਿਓ 18 ਅਗਸਤ 1934 ਨੂੰ ਸੰਪੂਰਨ ਸਿੰਘ ਕਾਲੜਾ ਦਾ ਜਨਮ ਹੋਇਆ, ਜਿਨ੍ਹਾਂ ਨੂੰ ਅਸੀਂ ਗੁਲਜ਼ਾਰ ਦੇ ਨਾਮ ਨਾਲ ਜਾਣਦੇ ਹਾਂ। ਉਹਨਾਂ ਦਾ ਜਨਮ ਦੀਨਾ ਅਣਵੰਡੇ ਪੰਜਾਬ ਵਿੱਚ ਹੋਇਆ, ਜੋ ਹੁਣ ਪਾਕਿਸਤਾਨ ਵਿੱਚ ਹੈ। ਪਰ ਗੁਲਜ਼ਾਰ ਦੀ ਕਹਾਣੀ ਸਿਰਫ ਇੱਕ ਗੀਤਕਾਰ ਦੀ ਕਹਾਣੀ ਨਹੀਂ ਹੈ, ਉਹ ਕਵੀ ਹਨ, ਲੇਖਕ ਹਨ, ਪਟਕਥਾ ਲੇਖਕ ਹਨ, ਫਿਲਮ ਨਿਰਦੇਸ਼ਕ ਹਨ ਅਤੇ ਗੀਤਕਾਰ ਵੀ ਹਨ। ਉਹਨਾਂ ਦੀ ਲਿਖਤ ਦੀ ਸਭ ਤੋਂ ਵੱਖਰੀ ਗੱਲ ਇਹ ਹੈ ਕਿ ਉਹ ਆਮ ਜਿਹੇ ਸ਼ਬਦਾਂ ਵਿੱਚ ਡੂੰਘੀਆਂ ਭਾਵਨਾਵਾਂ ਬਿਆਨ ਕਰਦੇ ਹਨ।

ਸਰੋਤਿਓ, ਉਹਨਾਂ ਨੇ ਫਿਲਮਾਂ ਵਿੱਚ ਕੰਮ ਕੀਤਾ ਅਤੇ ਸਾਹਿਤ ਵਿੱਚ ਵੱਖਰੀ ਜਗ੍ਹਾ ਬਣਾਈ। ਉਹਨਾਂ ਨੂੰ ਪਦਮ ਭੂਸ਼ਣ, ਸਾਹਿਤ ਅਕਾਦਮੀ ਪੁਰਸਕਾਰ, ਦਾਦਾ ਸਾਹਿਬ ਫਾਲਕੇ ਪੁਰਸਕਾਰ ਅਤੇ ਔਸਕਰ ਅਤੇ ਗ੍ਰੈਮੀ ਵਰਗੇ ਵੱਡੇ ਸਨਮਾਨ ਮਿਲੇ। ਇਸ ਲਈ 18 ਅਗਸਤ ਭਾਰਤੀ ਸਾਹਿਤ ਅਤੇ ਸਿਨੇਮਾ ਲਈ ਇੱਕ ਖਾਸ ਦਿਨ ਹੈ।

ਹੁਣ ਗੱਲ ਕਰਦੇ ਹਾਂ ਅਜਿਹੀ ਮਹਿਲਾ ਦੀ ਜਿਨ੍ਹਾਂ ਨੇ ਭਾਰਤੀ ਆਜ਼ਾਦੀ ਸੰਘਰਸ਼ ਤੋਂ ਲੈ ਕੇ ਅੰਤਰਰਾਸ਼ਟਰੀ ਕੂਟਨੀਤਿਕ ਤੱਕ ਆਪਣੀ ਪਹਿਚਾਣ ਬਣਾਈ। 18 ਅਗਸਤ 1900 ਨੂੰ ਵਿਜੈ ਲਕਸ਼ਮੀ ਪੰਡਿਤ ਦਾ ਜਨਮ ਹੋਇਆ। ਉਹ ਮੋਤੀ ਲਾਲ ਨਹਿਰੂ ਦੀ ਧੀ ਅਤੇ ਜਵਾਹਰ ਲਾਲ ਨਹਿਰੂ ਦੀ ਭੈਣ ਸਨ, ਪਰ ਉਹਨਾਂ ਦੀ ਆਪਣੀ ਪਹਿਚਾਣ ਬਹੁਤ ਵੱਡੀ ਸੀ। ਉਹ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕਰਦੇ ਰਹੇ ਅਤੇ ਅੰਗਰੇਜ਼ ਹਕੂਮਤ ਵੱਲੋਂ ਜੇਲ੍ਹ ਵੀ ਗਏ। ਆਜ਼ਾਦੀ ਤੋਂ ਬਾਅਦ ਉਹਨਾਂ ਨੇ ਭਾਰਤ ਦੀ ਅੰਤਰਰਾਸ਼ਟਰੀ ਪੱਧਰ 'ਤੇ ਨੁਮਾਇੰਦਗੀ ਕੀਤੀ ਅਤੇ ਇਸ ਵਜੋਂ ਉਹਨਾਂ ਦਾ ਨਾਮ ਅੱਜ ਵੀ ਯਾਦ ਕੀਤਾ ਜਾਂਦਾ ਹੈ, ਜੋ ਕਿ ਬਹੁਤ ਬਹੁਤ ਹੀ ਸ਼ਲਾਘਾਯੋਗ ਸੀ। ਸੋ ਹੁਣ ਸੁਣਦੇ ਹਾਂ ਇੱਕ ਹੋਰ ਘਟਨਾ, ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਅੱਜ ਦੇ ਇਸ ਦੌਰ ਦੇ ਵਿੱਚ ਆਪਣੇ ਲਈ ਇਸ 5-10 ਸਾਲਾਂ ਦੇ ਦੌਰ ਵਿੱਚ ਬਹੁਤ ਖਾਸ ਰਿਹਾ। ਔਰ ਅੱਜ ਜੋ ਹੈ ਉਹ ਨਿਰਮਲਾ ਸੀਤਾਰਮਣ ਜੀ ਦਾ ਵੀ ਜਨਮ ਦਿਨ ਹੈ ਅਤੇ ਉਹਨਾਂ ਦਾ ਜਨਮ 18 ਅਗਸਤ 1959 ਨੂੰ ਮਦੁਰਈ ਤਾਮਿਲਨਾਡੂ ਵਿੱਚ ਹੋਇਆ। ਉਹਨਾਂ ਨੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਹਾਸਲ ਕੀਤੀ। ਰਾਜਨੀਤੀ ਵਿੱਚ ਆਉਣ ਤੋਂ ਬਾਅਦ ਉਹ ਕੇਂਦਰ ਸਰਕਾਰ ਵਿੱਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਰਹੇ। 2017 ਤੋਂ 2019 ਤੱਕ ਉਹ ਭਾਰਤ ਦੀ ਰੱਖਿਆ ਮੰਤਰੀ ਰਹੇ। ਇਸ ਤੋਂ ਬਾਅਦ 2019 ਤੋਂ ਉਹ ਕੇਂਦਰੀ ਵਿੱਤ ਮੰਤਰੀ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਵੀ ਰਹੇ ਅਤੇ ਜੂਨ 2024 ਤੋਂ ਮੁੜ ਇਹਨਾਂ ਮੰਤਰਾਲਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਇਸ ਤਰ੍ਹਾਂ 18 ਅਗਸਤ ਨੂੰ ਜਨਮ ਲੈਣ ਵਾਲੀਆਂ ਪ੍ਰਸਿੱਧ ਭਾਰਤੀ ਮਹਿਲਾਵਾਂ ਦੀ ਸੂਚੀ ਵਿੱਚ ਵਿਜੈ ਲਕਸ਼ਮੀ ਪੰਡਿਤ ਅਤੇ ਨਿਰਮਲਾ ਸੀਤਾਰਮਣ ਵਰਗੇ ਦੋ ਵੱਖ ਵੱਖ ਦੌਰਾਂ ਦੇ ਮਹੱਤਵਪੂਰਨ ਨਾਮ ਵੀ ਸ਼ਾਮਿਲ ਹਨ। ਸੋ ਸਰੋਤਿਓ, ਇਹ ਸੀ ਅੱਜ ਦੀਆਂ ਮੁੱਖ ਘਟਨਾਵਾਂ ਅਤੇ ਅੱਜ ਕਿਹਨਾਂ ਨੇ ਜਨਮ ਲਿਆ ਉਹਨਾਂ ਦੇ ਬਾਰੇ ਜਾਣਕਾਰੀ। ਸੋ ਅੱਜ ਬਹੁਤ ਹੀ ਜਾਣਕਾਰੀ ਭਰਿਆ ਦਿਨ ਹੈ ਅਤੇ ਇਸ ਦੇ ਨਾਲ ਹੀ ਮੈਂ ਸੁਣਾਉਣਾ ਚਾਹਾਂਗਾ ਤੁਹਾਨੂੰ ਅੱਜ ਦਾ ਇਹ ਮੇਰੇ ਵੱਲੋਂ ਤੁਹਾਨੂੰ ਸੁਣਾਉਣ ਜਾ ਰਿਹਾ ਇੱਕ ਪਿਆਰਾ ਜਿਹਾ ਗੀਤ।

ਸੋ ਸਰੋਤਿਓ, ਅੱਜ 18 ਅਗਸਤ ਦੀ ਇਸ ਛੋਟੀ ਜਿਹੀ ਇਤਿਹਾਸਿਕ ਯਾਤਰਾ ਵਿੱਚ ਅਸੀਂ ਦੇਖਿਆ ਕਿ ਇੱਕੋ ਤਾਰੀਖ ਨਾਲ ਕਿੰਨੀਆਂ ਵੱਖ ਵੱਖ ਕਹਾਣੀਆਂ ਜੁੜੀਆਂ ਹੋ ਸਕਦੀਆਂ ਨੇ। ਕਿਤੇ ਔਰਤਾਂ ਦੇ ਵੋਟ ਦੀ ਹੱਕ ਦੀ ਲੰਬੀ ਲੜਾਈ ਹੈ ਤੇ ਕਿਤੇ ਇੰਡੋਨੇਸ਼ੀਆ ਦੀ ਆਜ਼ਾਦੀ ਤੋਂ ਬਾਅਦ ਨਵੇਂ ਦੇਸ਼ ਦੀ ਸੰਵਿਧਾਨਕ ਸ਼ੁਰੂਆਤ, ਭਾਰਤ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਜੁੜੀ ਇਤਿਹਾਸਿਕ ਘਟਨਾ ਹੈ ਅਤੇ IIT ਖੜਗਪੁਰ ਰਾਹੀਂ ਤਕਨੀਕੀ ਸਿੱਖਿਆ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੈ। ਵਿਗਿਆਨ ਵਿੱਚ ਸੂਰਜ ਦੀ ਰੋਸ਼ਨੀ ਤੋਂ ਹੀਲੀਅਮ ਦੀ ਪਛਾਣ ਦੀ ਅਸਾਧਾਰਨ ਕਹਾਣੀ ਹੈ ਤੇ ਇਸ ਦੇ ਨਾਲ ਹੀ ਗੁਲਜ਼ਾਰ, ਵਿਜੇ ਲਕਸ਼ਮੀ ਪੰਡਿਤ ਅਤੇ ਨਿਰਮਲਾ ਸੀਤਾਰਮਣ ਵਰਗੀਆਂ ਸ਼ਖਸੀਅਤਾਂ ਨੇ ਇਸ ਦੁਨੀਆਂ ਵਿੱਚ ਜਨਮ ਲਿਆ। ਇਤਿਹਾਸ ਦੀ ਖੂਬਸੂਰਤੀ ਸ਼ਾਇਦ ਇਹੀ ਹੈ ਕਿ ਕੈਲੰਡਰ ਤੇ ਤਾਰੀਖ ਇੱਕ ਹੁੰਦੀ ਹੈ, ਪਰ ਉਸ ਤਾਰੀਖ ਦੇ ਅੰਦਰ ਛੁਪੀਆਂ ਕਹਾਣੀਆਂ ਬੇਅੰਤ ਹੁੰਦੀਆਂ ਨੇ। ਤੇ ਹੁਣ ਸਿਲਸਿਲਾ ਪੇਸ਼ ਹੈ ਅਚੀਵਰਸ ਤੇ ਲੈ ਕੇ ਆ ਰਹੇ ਨੇ ਸੁਖਮਾ ਸਿੰਘ।

0: ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਦੀ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 7:29 ਦਾ। ਪ੍ਰੋਗਰਾਮ ਚੱਲ ਰਿਹਾ ਸਜਰੀ ਸਵੇਰ। ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਸਜਰੀ ਸਵੇਰ ਤਹਿਤ ਸਿਲਸਿਲਾ ਅਚੀਵਰਜ਼ ਦਾ। ਇਹ ਸਿਲਸਿਲਾ ਲੈ ਕੇ ਤੁਹਾਡੇ ਨਾਲ ਜੁੜਿਆ ਤੁਹਾਡਾ ਰੇਡੀਓ ਦੋਸਤ ਸੁਖਮਾਨ। ਮੇਰੇ ਵੱਲੋਂ ਆਕਾਸ਼ਵਾਣੀ ਐਫਐਮ ਬਠਿੰਡਾ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅੱਜ ਸਾਡੇ ਨਾਲ ਜੁੜੇ ਨੇ IIT BSU ਇੰਡੀਅਨ ਇੰਸਟੀਟਿਊਟ ਆਫ ਟੈਕਨੋਲੋਜੀ ਬਨਾਰਸ ਹਿੰਦੂ ਯੂਨੀਵਰਸਿਟੀ ਵਾਰਾਣਸੀ ਦੇ ਐਮ ਫਾਰਮੇਸੀ ਲਈ ਐਂਟਰੈਂਸ ਐਗਜ਼ਾਮ ਵਿੱਚ ਆਲ ਇੰਡੀਆ ਰੈਂਕ ਵਿੱਚ 42ਵਾਂ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਸ਼ੈਰਲ ਬਕੋਲੀਆ, ਜੋ ਕਿ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਅਤੇ ਆਓ ਹੁਣ ਗੱਲਬਾਤ ਸ਼ੁਰੂ ਕਰਦੇ ਹਾਂ ਇਹਨਾਂ ਦੇ ਨਾਲ। ਹੈਲੋ
1: ਹੈਲੋ
0: ਹੈਲੋ
1: ਹੈਲੋ
0: ਸ਼ੈਰਲ ਬਕੋਲੀਆ ਜੀ, ਪ੍ਰੋਗਰਾਮ ਸਜਰੀ ਸਵੇਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਜੀ ਸਰ, ਬਹੁਤ ਬਹੁਤ ਧੰਨਵਾਦ ਸਰ। ਆਕਾਸ਼ਵਾਣੀ ਬਠਿੰਡਾ ਦੇ ਪੂਰੇ ਪਰਿਵਾਰ ਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਸ਼ੈਰਲ ਜੀ, ਜਿਹੜਾ ਤੁਸੀਂ ਵਾਰਾਣਸੀ ਦੀ IIT BSU ਦੇ ਵਿੱਚ ਐਮ ਫਾਰਮੇਸੀ ਲਈ ਐਂਟਰੈਂਸ ਐਗਜ਼ਾਮ ਵਿੱਚ ਆਲ ਇੰਡੀਆ ਰੈਂਕ ਦੇ ਵਿੱਚ 42ਵਾਂ ਸਥਾਨ ਹਾਸਲ ਕੀਤਾ, ਸਭ ਤੋਂ ਪਹਿਲਾਂ ਅਸੀਂ ਉਸ ਲਈ ਤੁਹਾਨੂੰ ਵਧਾਈ ਦਿੰਦੇ ਹਾਂ।

0: ਬਹੁਤ ਬਹੁਤ ਧੰਨਵਾਦ ਸਰ।
1: ਇਹ ਐਗਜ਼ਾਮ ਤੁਸੀਂ ਕਿਸ ਤਰ੍ਹਾਂ ਕੀਤਾ, ਕਿ ਇਸ 'ਚ ਕੀ ਪੜ੍ਹਿਆ ਤੁਸੀਂ, ਕੀ ਇਸ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਦਿਓ ਸਾਡੇ ਸਰੋਤਿਆਂ ਨੂੰ।
0: ਸਰ ਮੈਂ ਆਪਣੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਬੈਚਲਰਸ ਡਿਗਰੀ ਬੀ ਫਾਰਮਾ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ ਹੈ। ਇਹ ਡਿਗਰੀ ਬਹੁਤ ਜ਼ਰੂਰੀ ਹੈ
1: ਜੀ
0: ਇਸ ਐਮ ਫਾਰਮਾ ਤੱਕ ਪਹੁੰਚਣ ਲਈ,
1: ਜੀ
0: ਤੇ ਇਸ ਲਈ ਮੈਂ ਪਹਿਲੇ ਆਪਣੀ ਬੀ ਫਾਰਮੇਸੀ ਦੇ ਦੌਰਾਨ ਆਪਣੇ ਡਿਗਰੀ ਦੇ ਅਖੀਰਲੇ ਸਾਲ ਵਿੱਚ ਜੀ ਪੈਟ ਨਾਮ ਦੇ ਇਗਜ਼ਾਮ ਦੀ ਤਿਆਰੀ ਕੀਤੀ। ਇਹ ਤੁਸੀਂ ਡਿਗਰੀ ਦੇ ਅਖੀਰਲੇ ਸਾਲ 'ਚ ਵੀ ਦੇ ਸਕਦੇ ਹੋ, ਡਿਗਰੀ ਖਤਮ ਹੋਣ ਤੋਂ ਬਾਅਦ ਵੀ ਦੇ ਸਕਦੇ ਹੋ। ਇਹ ਇਗਜ਼ਾਮ ਅੱਗੇ ਸਰਕਾਰੀ ਯੂਨੀਵਰਸਿਟੀਆਂ ਵਿੱਚ ਮਾਸਟਰਸ ਕਰਨ ਲਈ ਬਹੁਤ ਜ਼ਰੂਰੀ ਹੁੰਦਾ ਹੈ,
1: ਜੀ
0: ਤੇ ਇਸ ਦੇ ਰਿਜ਼ਲਟ ਦੇ ਆਧਾਰ ਤੇ ਪਤਾ ਲੱਗਦਾ ਹੈ ਕਿ ਤੁਸੀਂ ਇਹ ਪੇਪਰ ਕੁਆਲੀਫਾਈ ਹੋਏ ਹੋ ਨਹੀਂ ਹੋਏ ਹੋ। ਜੇਕਰ ਤੁਸੀਂ ਪੇਪਰ ਕੁਆਲੀਫਾਈ ਕਰਦੇ ਹੋ ਤਾਂ ਅੱਗੇ IIT BHU ਦਾ ਆਪਦਾ ਅਲੱਗ ਤੋਂ ਇੱਕ ਐਂਟਰੈਂਸ ਐਗਜ਼ਾਮ ਹੁੰਦਾ ਹੈ, ਤਾਂ ਤੁਸੀਂ ਜੇਕਰ ਤੁਸੀਂ GPAT ਕੁਆਲੀਫਾਈ ਕੀਤਾ ਹੋਵੇ ਤਾਂ ਤੁਸੀਂ IIT BHU ਦੇ ਐਂਟਰੈਂਸ ਐਗਜ਼ਾਮ ਲਈ ਐਲੀਜੀਬਲ ਹੋ ਜਾਂਦੇ ਹੋ। ਤਾਂ ਫਿਰ ਮੈਂ ਇਸ ਤੋਂ ਬਾਅਦ GPAT ਕੁਆਲੀਫਾਈ ਤੋਂ ਬਾਅਦ ਮੈਂ IIT BHU ਦੇ ਐਂਟਰੈਂਸ ਦੀ ਤਿਆਰੀ ਕੀਤੀ, ਜਿਸ ਵਿੱਚ ਮੇਰਾ 12ਵਾਂ ਸਥਾਨ ਆਇਆ, ਤੇ
1: ਜੀ
0: ਜਿਸ ਨਾਲ ਮੈਨੂੰ ਮੇਰੀ ਮਨ ਪਸੰਦੀਦਾ ਸਪੈਸ਼ਲਾਈਜੇਸ਼ਨ ਜੋ ਕਿ ਹੈ ਫਾਰਮਾਸਿਊਟਿਕਸ ਉਸ ਵਿੱਚ ਦਾਖਲਾ ਮਿਲ ਗਿਆ।
1: ਓਕੇ। ਇਸ ਤੋਂ ਪਹਿਲਾਂ ਆਪਣੀ ਆਫਲਾਈਨ ਇਹ ਗੱਲ ਹੋਈ ਸੀ ਕਿ ਤਾਂ ਅਸੀਂ ਕੋਈ ਸਕਾਲਰਸ਼ਿਪ ਮਿਲੀ ਹੈ ਤੁਹਾਨੂੰ, ਉਸ ਬਾਰੇ ਸਾਨੂੰ ਜ਼ਰੂਰ ਦੱਸੋ ਤਾਂ ਕਿ ਦੂਸਰੇ ਵਿਦਿਆਰਥੀ ਵੀ ਇਸ ਸਕਾਲਰਸ਼ਿਪ ਦਾ ਲਾਭ ਲੈ ਸਕਣ।
0: ਹਾਂਜੀ ਸਰ, GPAT ਕੁਆਲੀਫਾਈ ਕਰਨ ਵਾਲੇ ਹਰ ਵਿਦਿਆਰਥੀ ਨੂੰ ਉਸਦੀ ਪੂਰੀ ਮਾਸਟਰਸ ਡਿਗਰੀ ਦੇ ਦੌਰਾਨ ਸਰਕਾਰ ਵੱਲੋਂ ਕਰੀਬ 13,000 ਰੁਪਏ ਪਰ ਹਰ ਮਹੀਨੇ ਸਕਾਲਰਸ਼ਿਪ ਮਿਲਦੀ ਹੈ, ਜਿਸ ਨਾਲ ਸਾਨੂੰ ਮਾਸਟਰਸ ਡਿਗਰੀ ਦੇ ਦੌਰਾਨ ਤੇ ਰਿਸਰਚ ਵਰਕ ਦੇ ਵਿੱਚ ਬਹੁਤ ਸਹਾਇਤਾ ਹੁੰਦੀ ਹੈ। ਤਾਂ ਇਸ ਲਈ ਇਹ ਪੇਪਰ ਨੂੰ ਕੁਆਲੀਫਾਈ ਕਰਨਾ ਬਹੁਤ ਜ਼ਰੂਰੀ ਹੈ, ਤੇ ਫਿਰ ਹਰ ਉਸ ਵਿਦਿਆਰਥੀ ਦੀ ਸਕਾਲਰਸ਼ਿਪ ਲੱਗ ਸਕਦੀ ਜਿਸਨੇ ਪੇਪਰ ਕੁਆਲੀਫਾਈ ਕੀਤਾ।
1: ਓਕੇ। ਤੁਹਾਡਾ ਹੀ ਇਸ
0: ਹਾਂਜੀ
1: ਵਿੱਚ ਪਹਿਲਾਂ ਬਚਪਨ ਤੋਂ ਹੀ ਫਾਰਮੇਸੀ ਜਾਣ ਦਾ ਸੁਪਨਾ ਸੀ, ਜਾਂ ਕਿਸੇ ਤੋਂ ਮੋਟੀਵੇਟ ਹੋ ਕੇ ਪ੍ਰਭਾਵਿਤ ਹੋ ਕੇ ਤੁਸੀਂ ਇਸ ਨੂੰ ਚੁਣਿਆ?
0: ਜੀ ਸਰ, ਬਚਪਨ ਵਿੱਚ ਮੈਂ ਚਾਹੁੰਦੀ ਸੀ ਕਿ ਮੈਂ ਵੱਡੀ ਹੋ ਕੇ ਡਾਕਟਰ ਬਣਾ, ਪਰ ਤੁਹਾਨੂੰ ਪਤਾ ਹੈ ਕਿ ਜ਼ਿੰਦਗੀ ਦੇ ਸਫਲਤਾ ਤੇ ਅਸਫਲਤਾ ਜ਼ਿੰਦਗੀ ਦੇ ਦੋ ਪਹਿਲੂ ਨੇ।
1: ਜੀ
0: ਤਾਂ
1: ਬਿਲਕੁਲ
0: ਮੈਂ ਡਾਕਟਰ ਬਣਨ ਲਈ ਵੀ ਬਹੁਤ ਮਿਹਨਤ ਕੀਤੀ ਸੀ,
1: ਜੀ
0: ਪਰ ਉਸ ਵਿੱਚ ਮੈਨੂੰ ਅਸਫਲਤਾ ਹਾਸਿਲ ਹੋਈ, ਪਰ ਮੈਂ ਉਸ ਕਰਕੇ ਹਾਰ ਨਹੀਂ ਮੰਨੀ। ਤੇ ਮੇਰੀ ਸਭ ਤੋਂ ਵੱਡੀ ਮੋਟੀਵੇਸ਼ਨ ਜੋ ਕਿ ਮੇਰੇ ਪਾਪਾ, ਮੇਰੇ ਮੰਮਾ, ਮੇਰੀ ਵੱਡੀ ਭੈਣ,
1: ਜੀ
0: ਮੇਰਾ ਪਰਿਵਾਰ, ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ, ਉਹਨਾਂ ਨੇ ਕਦੀ ਮੈਨੂੰ ਹਾਰ ਨਹੀਂ ਮੰਨਣ ਦਿੱਤਾ। ਫਿਰ ਮੈਂ ਸੋਚਿਆ ਕਿ ਮੈਂ ਇਸ ਕੀ ਫਾਰਮੇਸੀ ਦੇ ਖੇਤਰ ਵਿੱਚ ਆ ਕੇ ਰਿਸਰਚ ਕਰਕੇ ਜਾਂ ਕੋਈ ਨਵੀਂ ਕਾਢ ਕੱਢ ਕੇ ਮਨੁੱਖਤਾ ਦੀ ਸੇਵਾ ਕਰ ਸਕਦੀ ਹਾਂ, ਇਸ ਖੇਤਰ ਵਿੱਚ ਆਪਦਾ ਯੋਗਦਾਨ ਪਾ ਸਕਦੀ ਹਾਂ
1: ਜੀ
0: ਤੇ ਆਪਣਾ ਇਹ ਸੁਪਨਾ ਪੂਰਾ ਕਰ ਸਕਦੀ ਹਾਂ।
1: ਜੀ
0: ਜੀ
1: ਇੱਕ ਸਾਨੂੰ ਇਹ ਦੱਸੋ, ਜਿਵੇਂ ਆਪਾਂ ਆਪਣੀ ਸਟੇਟ, ਆਪਣੇ ਸੂਬੇ ਵਿੱਚ ਪੜ੍ਹਨਾ ਜਾਂ ਇੱਕ ਕਿਸੇ ਹੋਰ ਸੂਬੇ ਜਾ ਕੇ ਪੜ੍ਹਨਾ, ਉਸ ਦਾ ਕੀ ਤਜਰਬਾ ਰਿਹਾ ਤੁਹਾਡਾ?
0: ਜੀ ਸਰ, ਮੈਂ ਵੀ ਪਹਿਲੀ ਵਾਰੀ ਆਪਣੇ ਸੂਬੇ ਤੋਂ ਬਾਹਰ ਜਾ ਕੇ ਪੜ੍ਹ ਰਹੀ ਹਾਂ, ਕਾਫੀ ਅਲੱਗ ਜਿਹਾ ਤਜਰਬਾ ਹੈ। ਪਰ ਮੈਂ ਸੋਚਦੀ ਹਾਂ ਕਿ ਮਨ ਤਾਂ ਹਰ ਜਗ੍ਹਾ ਲਾਉਣਾ ਹੀ ਪੈਂਦਾ ਹੈ। ਮੇਰਾ ਨਜ਼ਰੀਆ ਇਹ ਹੈ ਕਿ ਜੇ ਤੁਸੀਂ ਕਿਸੇ ਮੁਕਾਮ ਤੇ ਪਹੁੰਚਣਾ ਹੈ ਤਾਂ ਤੁਹਾਨੂੰ ਘਰੋਂ ਨਿਕਲਣਾ ਹੀ ਪੈਣਾ।
1: ਜੀ
0: ਤਾਂ ਇਸ ਸਮੇਂ ਮੈਂ UP ਵਿੱਚ ਰਹਿ ਰਹੀ ਹਾਂ, UP ਵੀ ਅੱਛੀ ਜਗ੍ਹਾ ਹੈ। ਮੈਂ ਵਾਰਾਣਸੀ ਸ਼ਹਿਰ ਵਿੱਚ ਰਹਿ ਰਹੀ ਹਾਂ, ਜਿਸ
1: ਜੀ
0: ਨੂੰ ਬਨਾਰਸ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ।
1: ਬਿਲਕੁਲ
0: ਤਾਂ ਤੁਹਾਨੂੰ ਪਤਾ ਕਿ ਬਨਾਰਸ ਬਹੁਤ ਸੋਹਣੀ ਜਗ੍ਹਾ ਹੈ,
1: ਜੀ
0: ਇੱਥੇ ਬਹੁਤ ਦੂਰੋਂ ਦੂਰੋਂ ਲੋਕ ਘੁੰਮਣ ਆਉਂਦੇ ਹਨ, ਵਿਦੇਸ਼ਾਂ ਵਿੱਚੋਂ ਬਹੁਤ ਲੋਕ ਇੱਥੇ ਘੁੰਮਣ ਆਉਂਦੇ ਹਨ। ਤਾਂ ਹਜੇ ਤੱਕ ਇਹ ਜਗ੍ਹਾ ਮੈਨੂੰ ਬਹੁਤ ਪਸੰਦ ਹੈ, ਪਰ
1: ਜੀ
0: ਉਹੀ ਗੱਲ ਹੈ ਕਿ ਜਿੰਨੀ ਮਰਜ਼ੀ ਦੁਨੀਆ ਘੁੰਮ ਲਓ, ਦਿਲ ਤਾਂ ਪੰਜਾਬ ਵਿੱਚ ਹੀ ਰਹਿੰਦਾ ਹੈ।
1: ਜੀ
0: ਜੋ ਸਕੂਨ ਪੰਜਾਬ ਵਿੱਚ ਰਹਿ ਕੇ ਮਿਲਦਾ ਹੈ ਉਹ ਕਿਤੇ ਹੋਰ ਰਹਿ ਕੇ ਤਾਂ ਨਹੀਂ ਮਿਲ ਸਕਦਾ, ਪਰ ਇਹ ਜਗ੍ਹਾ ਵੀ ਮੈਨੂੰ ਬਹੁਤ ਪਸੰਦ ਹੈ। ਹਜੇ ਤੱਕ ਦਾ ਮੇਰਾ ਇੱਥੇ ਤਜਰਬਾ ਬਹੁਤ ਹੀ ਵਧੀਆ ਰਿਹਾ ਹੈ, ਤੇ ਮੈਂ ਚਾਹੁੰਦੀ ਹਾਂ ਅੱਗੇ ਵੀ, ਆਈ ਹੋਪ ਕਿ ਅੱਗੇ ਵੀ ਵਧੀਆ ਹੀ ਹੋਵੇ ਸਭ।
1: ਜੀ
0: ਜੀ ਸਰ,
1: ਚਲੋ ਸ਼ੈਲ ਜੀ, ਆਪਣਾ ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ। ਤੁਹਾਡੀ ਪਸੰਦ ਦਾ ਕੋਈ ਗੀਤ ਸੁਣਨਾ ਚਾਹੋਗੇ?
0: ਜੀ ਸਰ, ਮੈਂ ਚਾਹੁੰਦੀ ਕਿ ਤੁਸੀਂ ਗੁਰਦਾਸ ਮਾਨ ਜੀ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿਓ।
1: ਜੀ
0: ਹਾਂਜੀ
1: ਜ਼ਰੂਰ, ਚਲੋ ਸੁਣੋ ਜੀ ਗੀਤ।

0: ਜੀ ਆਪਾਂ ਗੱਲ ਕਰ ਰਹੇ ਸੀ ਸ਼ੈਰਲ ਬਕੋਲੀਆ ਜੀ ਦੇ ਨਾਲ, ਅਤੇ ਆਓ ਗੱਲਬਾਤ ਅੱਗੇ ਵਧਾਉਂਦੇ ਹਾਂ। ਹੈਲੋ,
1: ਹੈਲੋ,
0: ਹਾਂਜੀ, ਜਿਸ ਤਰ੍ਹਾਂ
1: ਹਾਂਜੀ
0: ਤੁਹਾਡਾ
1: ਸਰ,
0: ਤੁਸੀਂ ਦੱਸਿਆ ਪਹਿਲਾਂ ਵੀ ਤੁਹਾਡਾ ਤਜ਼ਰਬਾ ਬਹੁਤ ਵਧੀਆ ਰਿਹਾ, ਅਤੇ
1: ਜੀ
0: ਇਸ
1: ਸਰ,
0: ਤੋਂ ਸਾਡਾ ਅਗਲਾ ਸਵਾਲ ਇਹ ਹੈ ਤੁਹਾਡੇ ਤੋਂ ਵੀ ਤੁਸੀਂ ਭਵਿੱਖ ਦੇ ਵਿੱਚ ਸ਼ੈਰਲ ਬਕੋਲੀਆ ਨੂੰ ਕਿਸ ਮੁਕਾਮ 'ਤੇ ਵੇਖਣਾ ਚਾਹੁੰਦੇ ਹੋ?
1: ਜੀ ਸਰ, ਮੈਂ ਪਹਿਲਾਂ ਤਾਂ ਇਹ ਕਹਿਣਾ ਚਾਹੂੰਗੀ ਕਿ ਫਾਰਮੇਸੀ ਦਾ ਸਕੋਪ ਹੈ ਜੋ ਉਹ ਸਿਰਫ ਮੈਡੀਕਲ ਸਟੋਰ ਜਾਂ ਦਵਾਈਆਂ ਤੱਕ ਸੀਮਿਤ ਨਹੀਂ ਹੈ।
0: ਜੀ
1: ਇਸ ਵਿੱਚ ਵਿਦਿਆਰਥੀ ਰਿਸਰਚ ਵਿੱਚ ਜਾ ਸਕਦੇ ਨੇ, ਇੰਡਸਟਰੀ ਵਿੱਚ ਜਾ ਸਕਦੇ ਨੇ, ਨਵੀਆਂ ਦਵਾਈਆਂ ਬਣਾਉਣਾ, ਉਹਨਾਂ ਦੀ ਟੈਸਟਿੰਗ ਕਰਨਾ, ਤੇ ਅਕਾਦਮਿਕ ਖੇਤਰ ਵਿੱਚ ਵੀ ਜਾ ਸਕਦੇ ਨੇ।
0: ਜੀ
1: ਪਰ ਇਸ ਫੀਲਡ ਦੀ, ਇਸ ਖੇਤਰ ਦੀ ਖਾਸ ਗੱਲ ਇਹ ਹੈ ਕਿ ਤੁਸੀਂ ਆਪਣੇ ਇੰਟਰਸਟ ਦੇ ਅਨੁਸਾਰ ਤੁਸੀਂ ਆਪਣੀ ਦਿਸ਼ਾ ਚੁਣ ਸਕਦੇ ਹੋ। ਜਿੱਦਾਂ ਮੈਂ ਚੁਣਿਆ ਫਾਰਮਾਸਿਊਟਿਕਸ, ਮੇਰੀ ਜੋ ਮਾਸਟਰ

0: ਆਕਾਸ਼ਵਾਨੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 18 ਅਗਸਤ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ। प्रोग्राम दी वाचक रहूंगी मैं यानी के ममता अरोड़ा। प्रोग्राम दे निर्माता ते निर्देशक बलजीत शर्मा। तां फिर सुनना ना भुलना, मिति 18 अगस्त, दिन मंगलवार, शाम 5:30 बजे, प्रोग्राम हर अकाल उस्तत।
1: ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ ਸਟੂਡੀਓ ਘੜੀ ਤੇ ਸਮਾਂ ਹੋ ਰਿਹਾ 7:49 ਦਾ ਤੇ ਹੁਣ ਵੇਲਾ ਹੋ ਰਿਹਾ ਅਖਬਾਰੀ ਸੁਰਖੀਆਂ ਦਾ ਤੇ ਅਖਬਾਰੀ ਸੁਰਖੀਆਂ ਤੁਹਾਡੇ ਨਾਲ ਸਾਂਝੀਆਂ ਕਰਨਗੇ ਮਹਾਂਵੀਰ ਸੰਧੂ ਤੇ ਅੰਮ੍ਰਿਤ ਢਿੱਲੋਂ।
2: ਜੀ ਅੰਮ੍ਰਿਤ ਮੇਰੇ ਨਾਲ ਮੇਰੇ ਸਾਥੀ, ਪਹਿਲੀ ਜੇ ਅੱਜ ਅਸੀਂ ਖਬਰ ਦੀ ਝਾਤ ਮਾਰਦੇ ਹਾਂ ਰਾਸ਼ਟਰੀ ਪੰਨੇ ਤੋਂ
3: ਜੀ,
2: ਤੇ ਓਮਾਨ ਨਾਲ ਹਰਮੁਜ ਸਮਝੌਤੇ ਨੂੰ ਅੰਤਿਮ ਰੂਪ ਦੇ ਰਿਹਾ ਹੈ ਇਰਾਨ। ਇਰਾਨ ਨੇ ਕਿਹਾ ਕਿ ਹਰਮੁਜ ਜਲ ਮਾਰਗਾਂ ਰਾਹੀਂ ਜਹਾਜ਼ਾਂ ਦੀ ਆਵਾਜਾਈ ਦੇ ਪ੍ਰਬੰਧਨ ਦੀ ਯੋਜਨਾ ਨੂੰ ਲੈ ਕੇ ਓਮਾਨ ਨਾਲ ਸਾਂਝੇ ਬਿਆਨ ਨੂੰ ਅੰਤਿਮ ਰੂਪ ਦੇਣ ਦਾ ਕੰਮ ਕਰ ਰਿਹਾ ਹੈ। ਪਰ ਇਸੇ ਦੇ ਨਾਲ ਹੀ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਡੋਨਾਲਡ ਟਰੰਪ ਨੇ, ਉਹਨਾਂ ਨੇ ਓਮਾਨ ਨੂੰ ਚੇਤਾਵਨੀ ਦਿੱਤੀ ਹੈ

0: ਵੀ ਜੇਕਰ ਤੂੰ ਈਰਾਨ ਨਾਲ ਸਮਝੌਤਾ ਕਰ ਰਿਹਾ ਤਾਂ ਹਮਲੇ ਲਈ ਫਿਰ ਤੂੰ ਵੀ ਤਿਆਰ ਰਹਿ।
1: ਜੀ, ਵਿਦੇਸ਼ ਤੋਂ ਇੱਕ ਜਿਹੜੀ ਹੈ ਖਬਰ ਸਾਹਮਣੇ ਆ ਰਹੀ ਹੈ ਕਿ ਸੇਨਾ ਪ੍ਰਮੁੱਖ ਧੀਰਜ ਸੇਠ, ਜੋ ਕਿ ਭਾਰਤੀਯ ਸੇਨਾ ਕੇ ਪ੍ਰਮੁੱਖ ਜਨਰਲ ਧੀਰਜ ਸੇਠ ਕੋ ਨੇਪਾਲੀ ਸੇਨਾ ਕੇ ਮਾਨਦ ਜਨਰਲ ਕੀ ਉਪਾਧੀ ਪ੍ਰਦਾਨ ਕੀ ਗਈ ਹੈ।
0: ਜੀ ਅੰਮ੍ਰਿਤ, ਜੇ ਅੱਗੇ ਅਸੀਂ ਗੱਲ ਕਰੀਏ ਤਾਂ ਪੰਜਾਬੀ ਟ੍ਰਿਬਿਊਨ ਦੇ ਅੱਜ ਪਹਿਲੇ ਪੰਨੇ ਤੇ ਅਜੀਤ ਅਖਬਾਰ ਦੇ ਵੀ ਪਹਿਲੇ ਪੰਨੇ ਤੇ ਅੱਜ ਸਿਆਸੀ ਸਫਾ ਤੋਂ ਜਿਹੜੀ ਖਬਰ ਸਾਡੀ ਲੱਗੀ ਹੈ, ਭਾਜਪਾ ਨੇ ਕੌਮੀ ਸੰਗਠਨਾਂ 'ਚ ਕੀਤੀਆਂ ਨਵੀਆਂ ਨਿਯੁਕਤੀਆਂ, ਇਹ ਸੁਰਖੀ ਲਈ ਹੈ ਅਜੀਤ ਨੇ। ਤੇ ਪੰਜਾਬੀ ਟ੍ਰਿਬਿਊਨ ਨੇ ਭਾਜਪਾ ਦੇ ਜਥੇਬੰਦਕ ਢਾਂਚੇ ਵਿੱਚ ਵੱਡਾ ਫੇਰਬਦਲ ਕੀਤਾ, ਤਾਂ ਇਸ ਖਬਰ ਨੂੰ ਮੈਂ ਜੇ ਥੋੜ੍ਹਾ ਜਿਹਾ ਵਿਸਥਾਰ ਨਾਲ ਲਵਾਂ, ਭਾਰਤੀ ਜਨਤਾ ਪਾਰਟੀ ਨੇ ਅੱਜ ਪ੍ਰਧਾਨ ਨਿਤਿਨ ਸਿੱਬਲ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਫੇਰਬਦਲ ਕਰ ਦਿੱਤਾ ਹੈ, ਜਿਸ ਦੇ ਵਿੱਚ ਰਾਮ ਮਾਧਵ, ਪੰਜਾਬ ਦੇ ਸਾਡੇ ਲੰਮਾ ਸਮਾਂ ਜਿਹੜੇ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ, ਸਿਮਰਤੀ ਇਰਾਨੀ, ਵਸੁੰਧਰਾ ਰਾਜੇ ਸਿੰਧੀਆ, ਪਿਊਸ਼ ਗੋਇਲ, ਤਰਨ ਚੁੱਗ, ਜਿਹੜੇ ਇਹ ਹੈਗੇ ਸਾਡੇ ਪੁਰਾਣੇ ਲੀਡਰ ਨੇ, ਪੁਰਾਣੇ ਪਾਰਟੀ ਦੇ ਨੁਮਾਇੰਦੇ ਨੇ, ਅਹੁਦੇਦਾਰ ਨੇ, ਇਹਨਾਂ ਦੀਆਂ 65 ਅਹੁਦੇਦਾਰਾਂ ਦੀ ਲਿਸਟ ਹੈ ਜਿਹੜੀ ਪਾਰਟੀ ਨੇ ਜਾਰੀ ਕਰ ਦਿੱਤੀ ਹੈ। ਉਹਦੇ ਵਿੱਚ 51 ਚਿਹਰੇ ਨੇ ਜਿਹੜੇ ਬਿਲਕੁਲ ਨਵੇਂ ਨੇ, ਅਤੇ ਜਿਨ੍ਹਾਂ ਵਿੱਚੋਂ 6 ਚਿਹਰੇ ਇਹੋ ਜਿਹੇ ਨੇ ਜਿਨ੍ਹਾਂ ਦੀ ਉਮਰ ਹੈ ਜਿਹੜੀ ਉਹ 40 ਸਾਲ ਤੋਂ ਵੀ ਘੱਟ ਹੈ।
1: ਜੀ, ਇੱਥੇ ਇੱਕ ਹੋਰ ਜ਼ਰੂਰੀ ਖਬਰ ਜੋ ਕਿ ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਹੈ। ਦੈਨਿਕ ਜਾਗਰਣ ਦੇ ਪਹਿਲੇ ਪੰਨੇ ਤੇ ਇਹ ਖਬਰ ਛਪੀ ਹੈ ਕਿ
0: ਜੀ ਹਾਂ
1: ਗ੍ਰਾਮੀਣ ਪਰਿਵਹਨ ਹੋਗਾ ਮਜ਼ਬੂਤ।
0: ਜੀ
1: PRTC ਮੇਂ ਇੱਕ ਮਹੀਨੇ ਮੇਂ ਸ਼ਾਮਿਲ ਹੋਗੀ 100 ਜੂਨੀਅਰ ਬਸੇ।
0: ਜੀ
1: ਹਰਪਾਲ ਚੀਮਾ ਬੋਲੇ, ਪੰਜਾਬ ਕੋ ਮਿਲੇਗੀ 1279 ਨਈ ਸਰਕਾਰੀ ਬਸੇ, 20 ਸਾਲ ਮੇਂ ਸਬਸੇ ਬੜਾ ਵਿਸਤਾਰ ਹੋਗਾ। ਮਾਫੀਆ ਪੇ ਜੋ ਹੈ ਵੋ ਸ਼ਿਕੰਜਾ ਕਸਾ ਜਾਏਗਾ। ਔਰ ਜੋ ਹਰਪਾਲ ਚੀਮਾ ਨੇ ਤੇ ਇਹਨਾਂ ਨੇ ਜਿਹੜਾ ਇਹ ਖਬਰ ਦਾ ਜਿਹੜਾ ਇਹ ਬਿਆਨ ਦਿੱਤਾ।

0: ਜੀ ਅੰਮ੍ਰਿਤ, ਅਗਲੀ ਖਬਰ ਅੱਜ ਪੰਜਾਬੀ ਟ੍ਰਿਬਿਊਨ ਦੇ ਪੰਨੇ ਦੇ ਪਹਿਲੇ ਪੰਨੇ 'ਤੇ ਲੱਗੀ ਹੈ। 326 ਸੰਸਦ ਮੈਂਬਰਾਂ ਅਤੇ 14 ਮੁੱਖ ਮੰਤਰੀਆਂ ਖਿਲਾਫ ਅਪਰਾਧਿਕ ਕੇਸ ਹੈ ਜਿਹੜੇ ਉਹ ਚੱਲ ਰਹੇ ਹੈ। ਸੁਪਰੀਮ ਕੋਰਟ 'ਚ ਰਿਪੋਰਟ ਹੋਈ ਹੈ ਜਿਹੜੀ ਪੇਸ਼, ਅਤੇ ਲੋਕ ਸਭਾ ਦੇ 251 ਅਤੇ ਰਾਜ ਸਭਾ ਦੇ 75 ਜਿਹੜੇ ਮੈਂਬਰ ਹੈ ਇਹ ਸਾਡੇ ਅਪਰਾਧਿਕ ਕੇਸਾਂ ਵਿੱਚ ਨਾਮਜ਼ਦ ਹੋਏ ਨੇ। ਜੇ ਇਸ ਖਬਰ ਨੂੰ ਮੈਂ ਥੋੜ੍ਹਾ ਜਿਹਾ ਤਫਸੀਲ ਨਾਲ ਲਵਾਂ ਤਾਂ ਅਦਾਲਤੀ ਮਿੱਤਰ ਨਿਯੁਕਤ ਸੀਨੀਅਰ ਵਕੀਲ ਵਿਜੇ ਹੰਸਾਰੀਆ ਨੇ ਅਦਾਲਤ ਵਿੱਚ ਹਲਫ਼ਨਾਮਾ ਦਾਇਰ ਕੀਤਾ ਹੈ ਜਿਸ ਵਿੱਚ ਉਸਨੇ ਕਿਹਾ ਕਿ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਖਿਲਾਫ਼ 4000 ਤੋਂ ਵੱਧ ਜਿਹੜੇ ਅਪਰਾਧਿਕ ਮਾਮਲੇ ਨੇ ਉਹ ਦੇਖੋ ਪੈਂਡਿੰਗ ਚੱਲੀ ਜਾਂਦੇ ਨੇ, ਅਤੇ 14 ਸੂਬਿਆਂ ਦੇ ਮੁੱਖ ਮੰਤਰੀਆਂ ਖਿਲਾਫ਼ ਵੀ ਅਪਰਾਧਿਕ ਜਿਹੜੇ ਮਾਮਲੇ ਨੇ ਇਹ ਕਾਫ਼ੀ ਸਮੇਂ ਤੋਂ ਲੰਬਿਤ ਪਏ ਕੇਸ ਹੈ ਜਿਹੜੇ, ਅਤੇ ਇਹਨਾਂ 'ਤੇ ਜਿਹੜੇ ਇਹ ਅਪਰਾਧਿਕ ਮਾਮਲੇ ਹੈ ਉਹ ਪੈਂਡਿੰਗ ਪਏ ਨੇ। ਕੇਸਾਂ ਦੀ ਸੁਣਵਾਈ ਵਿੱਚ 1 ਸਾਲ ਨੂੰ ਮੁਕੰਮਲ ਕਰਨ ਦੀ ਇਹਨਾਂ ਨੇ ਮੰਗ ਕੀਤੀ ਹੈ। ਅਦਾਲਤੀ ਮਿੱਤਰ ਵਿਜੇ ਹੰਸਾਰੀਆ ਨੇ ਇਹ ਦਖਲ ਕੀਤਾ ਆਪਦਾ ਹਲਫ਼ਨਾਮਾ, ਅਤੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਖਿਲਾਫ਼ 4000 ਕੇਸ ਕਹਿੰਦਾ ਪੈਂਡਿੰਗ ਨੇ। 2025 ਵਿੱਚ ਦਰਜ ਹੋਏ ਸੀ 1050 ਕੇਸ। ਇਹ ਆ ਜੀ ਸਾਡੇ ਜਿਹੜੇ ਸਾਡੇ ਦੇਸ਼ ਨੂੰ ਚਲਾਉਣ ਵਾਲੇ ਸਾਰੇ ਸਾਡੇ ਲੀਡਰ ਹੈ ਉਹਨਾਂ 'ਤੇ ਜਿਹੜੇ ਦਰਜ ਹੋਏ ਨੇ ਅਪਰਾਧਿਕ ਕੇਸਾਂ ਦਾ ਮਾਮਲਿਆਂ ਦੀ ਰਿਪੋਰਟ।
1: ਜੀ ਇੱਕ ਹੋਰ ਜੋ ਬਠਿੰਡਾ ਦੇ ਲੋਕਲ ਪੰਨੇ ਤੋਂ ਖਬਰ ਦੱਸਦੇ ਹਾਂ। ਤਹਿਸੀਲ ਮੇਂ ਰਜਿਸਟਰੀਆਂ ਬੰਦ, ਸੇਵਾ ਕੇਂਦਰੋਂ ਮੇਂ ਫਾਈਲੇ ਅਭੀ ਵੀ ਅਟਕੀ। ਇਹ ਲੋਕਲ ਪੰਨੇ 'ਤੇ ਖਬਰ ਛਪੀ ਹੈ ਜੀ ਜਾਗਰਣ ਸਿਟੀ ਦੇ, ਅਤੇ ਇਸ ਦੇ ਵਿੱਚ ਦੱਸਿਆ ਕਿ ਹਾਲਾਂਕਿ ਸੇਵਾ ਕੇਂਦਰੋਂ ਪਰ ਲੋਗੋਂ ਕੇ ਆਵੇਦਨ ਲੀਏ ਗਏ, ਲੇਕਿਨ ਸੰਬੰਧਿਤ ਸਰਕਾਰੀ ਸ਼ਾਖਾਓਂ ਮੇਂ ਕਰਮਚਾਰੀ ਮੌਜੂਦ ਨਹੀਂ ਹੋਣੇ ਕੇ ਕਾਰਨ ਇਨ ਆਵੇਦਨੋਂ ਕੀ ਜਾਂਚ ਔਰ ਮਨਜ਼ੂਰੀ ਕੀ ਪ੍ਰਕਿਰਿਆ ਆਗੇ ਬੜ ਨਹੀਂ ਪਾਈ ਹੈ।
0: ਜੀ ਅੰਮ੍ਰਿਤ, ਇਸੇ ਦੇ ਨਾਲ ਹੀ ਮੈਂ ਇੱਕ ਥੋੜ੍ਹੀ ਜਿਹੀ ਹੋਰ ਖਬਰ ਬਹੁਤ ਮੈਨੂੰ ਜਿਹੜੀ ਚੰਗੀ ਲੱਗ ਰਹੀ ਹੈ ਪੰਜਾਬੀ ਟ੍ਰਿਬਿਊਨ ਦੇ 3 ਨੰਬਰ ਪੰਨੇ 'ਤੇ ਆ। ਪੰਜਾਬ ਦੇ ਵਿੱਚ ਕਹਿੰਦਾ 18 ਅਤੇ 19 ਨੂੰ ਮੌਸਮ ਦਾ ਜਿਹੜਾ ਮਜਾਜ ਹੈ ਉਹ ਫਿਰ ਬਦਲੂਗਾ, ਜਿਹੜਾ ਪਿਛਲੇ ਦਿਨਾਂ ਤੋਂ ਜ਼ਿਆਦਾ ਗਰਮੀ ਪੈ ਰਹੀ ਹੈ ਉਹਦਾ ਜਿਹੜਾ ਮੌਸਮ ਹੈ ਉਹ ਖੁਸ਼ਗਵਾਰ ਹੋਏਗਾ। ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਅਤੇ ਚੰਡੀਗੜ੍ਹ ਦੇ ਵਿੱਚ ਯੈਲੋ ਅਲਰਟ ਹੈ, ਕਹਿੰਦੇ ਮੀਂਹ ਦੀ ਜਲਦੀ ਸੰਭਾਵਨਾ ਹੈ ਇਹਨਾਂ ਦਿਨਾਂ ਦੇ ਵਿੱਚ। ਕੱਲ੍ਹ ਬਠਿੰਡਾ ਦੇ ਵਿੱਚ 34.5 ਜਿਹੜਾ ਰਿਕਾਰਡ ਗਰਮੀ ਦਰਜ ਕੀਤੀ ਗਈ ਹੈ। ਜ਼ਿਆਦਾ ਗਰਮੀ ਦੇ ਕਾਰਨ ਜਿਹੜਾ ਮੌਸਮ ਹੈ ਇਹਦਾ ਮਜਾਜ ਜਿਹੜਾ ਹੁਣ ਖੁਸ਼ਗਵਾਰ ਹੋਣ ਜਾ ਰਿਹਾ, ਜਿਹਦੇ ਨਾਲ ਨਾਲ ਕਿਸਾਨਾਂ ਦੇ ਚਿਹਰੇ ਖਿੜਨਗੇ, ਉੱਥੇ ਨਾਲ ਨਾਲ ਹੀ ਸਾਡੇ ਵਰਗਿਆਂ ਨੂੰ ਜਿਹੜੀ ਗਰਮੀ ਹੈ ਇਸ ਤੋਂ ਨਿਜਾਤ ਮਿਲੇਗੀ। ਇਹੀ ਖਬਰ ਨਾਲ ਅਜੀਤ 'ਤੇ ਵੀ ਮੈਨੂੰ ਇੱਕ ਜਗ੍ਹਾ 'ਤੇ ਦਿਸ ਰਹੀ ਹੈ, ਗਰਮੀ ਕਾਰਨ ਪੰਜਾਬ ਵਿੱਚ ਬਿਜਲੀ ਦੀ ਮੰਗ 16000 ਮੈਗਾਵਾਟ ਤੋਂ ਟੱਪੀ। ਇੱਥੇ ਨਾਲ ਨਾਲ ਦੇਖੋ ਜਿੱਥੇ ਸਾਨੂੰ ਵੀ ਠੰਡਕ ਮਿਲਣੀ ਹੈ ਨਾਲ ਨਾਲ ਸਾਡਾ ਜਿਹੜਾ ਬਿਜਲੀ ਮਹਿਕਮਾ ਹੈ ਇਹਨੂੰ ਵੀ ਠੰਡਕ ਮਿਲਣੀ ਹੈ। ਇਹਦੇ ਵਿੱਚ ਜਿਹੜੀ ਬਿਜਲੀ ਦੀ ਮੰਗ ਹੈ ਉਹ ਘਟੂਗੀ ਇਹਨਾਂ ਦਿਨਾਂ ਦੇ ਵਿੱਚ ਥੋੜ੍ਹੀ ਜਿਹੀ ਅੱਗੇ। ਹਾਂਜੀ ਅੰਮ੍ਰਿਤ।
1: ਹਾਂਜੀ ਇੱਕ ਹੋਰ ਜਿਹੜੀ ਖਬਰ ਜਿਹੜੀ ਰਾਸ਼ਟਰੀ

0: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 8:15 'ਤੇ ਅੰਗਰੇਜ਼ੀ ਵਿੱਚ ਖਬਰਾਂ ਬੁਲੇਟਿਨ ਆਕਾਸ਼ਵਾਣੀ ਦਿੱਲੀ ਕੇਂਦਰ ਤੋਂ।
1: एक जमाने में हुकुम सिंह को घर वाले कुरकुरदास बुलाते थे, क्योंकि लाइट पंखे चालू देखते ही वो सब पर चिल्लाने लगते थे।
2: अरे रमुआ, ये पंखा क्यों खुला छोड़ा, बिजली का बिल क्या तेरा बापू भरेगा।
1: पर आज उन्हें सब प्यारे लाल बुलाते हैं, क्योंकि जब से उन्होंने सोलर पैनल लगवाया है तब से मीटर की सुई भी चैन से सोती है और हुकुम सिंह भी।

0: ਸਰਕਾਰ ਨੇ ਰਾਜ ਵਿੱਚ ਵਿਦਿਆਰਥੀਆਂ ਦੇ 24 ਦਿਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ JSSC CGL ਪ੍ਰੀਖਿਆ ਰੱਦ ਕਰ ਦਿੱਤੀ ਹੈ। ਇਸ ਨੇ ਪ੍ਰਾਈਵੇਟ ਏਜੰਸੀ TDPL ਵੱਲੋਂ ਕਰਾਈਆਂ ਗਈਆਂ ਹੋਰ ਸਾਰੀਆਂ ਭਰਤੀ ਪ੍ਰੀਖਿਆਵਾਂ ਵੀ ਰੱਦ ਕਰ ਦਿੱਤੀਆਂ ਨੇ। ਇਸ ਐਲਾਨ ਨਾਲ ਰਾਂਚੀ ਵਿੱਚ ਪ੍ਰਦਰਸ਼ਨ ਵਾਲੀ ਥਾਂ ਤੇ ਖੁਸ਼ੀ ਦੀ ਲਹਿਰ ਦੌੜ ਗਈ। ਹਾਲਾਂਕਿ CBI ਜਾਂਚ ਦੀ ਮੰਗ ਅਜੇ ਵੀ ਅਣਸੁਲਝੀ ਹੈ। JSSC ਵੱਲੋਂ ਕਰਾਈਆਂ ਗਈਆਂ ਭਰਤੀ ਪ੍ਰੀਖਿਆਵਾਂ ਦੀ ਜਾਂਚ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਵਿਸ਼ੇਸ਼ ਮੀਟਿੰਗ ਵਿੱਚ ਲਿਆ ਗਿਆ। ਜੈਪਾਲ ਸਿੰਘ ਮੁੰਡਾ ਸਟੇਡੀਅਮ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਮਿਠਾਈਆਂ ਵੰਡ ਕੇ ਖੁਸ਼ੀ ਮਨਾਈ। ਸਰਕਾਰ ਨੇ 2014 ਤੋਂ JPSC ਅਤੇ JSSC ਵੱਲੋਂ ਕਰਾਈਆਂ ਗਈਆਂ ਭਰਤੀ ਪ੍ਰਕਿਰਿਆਵਾਂ ਦੀ ਜਾਂਚ ਕਰਨ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰਾਂ ਦੀ ਸਿਫਾਰਸ਼ ਕਰਨ ਲਈ IAS ਅਧਿਕਾਰੀ ਅਮਿਤਾਭ ਕੌਸ਼ਲ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕਰਨ ਦਾ ਵੀ ਫੈਸਲਾ ਕੀਤਾ ਹੈ। ਇਸ ਦੌਰਾਨ ਮੰਤਰੀ ਦੀਪਿਕਾ ਪਾਂਡੇ ਸਿੰਘ ਅਤੇ ਸਿਹਤ ਮੰਤਰੀ ਇਰਫਾਨ ਅੰਸਾਰੀ ਨੇ ਵਿਧਾਇਕ ਜੈਰਾਮ ਕੁਮਾਰ ਦੇ ਨਾਲ ਸਦਰ ਹਸਪਤਾਲ ਦਾ ਦੌਰਾ ਕੀਤਾ ਅਤੇ ਦਵਿੰਦਰ ਨਾਥ ਮਹੋਤੋ ਅਤੇ ਹੋਰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਜੂਸ ਪਿਲਾ ਕੇ ਉਨ੍ਹਾਂ ਦੀ ਭੁੱਖ ਹੜਤਾਲ ਖਤਮ ਕਰਵਾਈ। ਦਵਿੰਦਰ ਨਾਥ ਮਹੋਤੋ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਮੁੱਖ ਮੰਗਾਂ ਪੂਰੀਆਂ ਹੋ ਗਈਆਂ ਨੇ ਅਤੇ JPSC JSSC ਨਿਆਂ ਮੰਚ ਨੇ ਐਲਾਨ ਕੀਤਾ ਕਿ ਉਹ ਫਿਲਹਾਲ ਆਪਣਾ ਅੰਦੋਲਨ ਮੁਲਤਵੀ ਕਰ ਰਹੇ ਨੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਵੋਟਰ ID ਸਿਸਟਮ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਨੂੰ ਅਮਰੀਕਾ ਦੀ ਚੋਣ ਪ੍ਰਕਿਰਿਆ ਵਿੱਚ ਇੱਕ ਆਦਰਸ਼ ਦੱਸਿਆ ਹੈ। ਉਹਨਾਂ ਨੇ ਭਾਰਤ ਦੀ ਚੋਣ ਪ੍ਰਣਾਲੀ ਨੂੰ ਚੋਣ ਸੁਰੱਖਿਆ ਦੀ ਇੱਕ ਮਿਸਾਲ ਕਰਾਰ ਦਿੱਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਟਰੰਪ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨਾਲ ਹਾਲ ਹੀ ਵਿੱਚ ਹੋਈ ਗੱਲਬਾਤ ਦਾ ਹਵਾਲਾ ਦਿੱਤਾ। ਉਹਨਾਂ ਕਿਹਾ ਕਿ ਗਿਆਨੇਸ਼ ਕੁਮਾਰ ਨੇ ਇਹ ਸਵਾਲ ਉਠਾਇਆ ਸੀ ਕਿ ਲਾਜ਼ਮੀ ਫੋਟੋ ID ਤੋਂ ਬਿਨਾਂ ਅਮਰੀਕਾ ਵਿੱਚ ਚੋਣਾਂ ਕਿਵੇਂ ਕਰਾਈਆਂ ਜਾ ਸਕਦੀਆਂ ਨੇ। ਇਸ ਟਿੱਪਣੀ ਦਾ ਹਵਾਲਾ ਦਿੰਦਿਆਂ ਸ੍ਰੀ ਟਰੰਪ ਨੇ ਅਮਰੀਕੀ ਕਾਂਗਰਸ ਨੂੰ ਸੇਫ ਗਾਰਡ ਅਮਰੀਕੀ ਵੋਟਰ ਯੋਗਤਾ ਸੇਵ ਅਮਰੀਕਾ ਐਕਟ ਪਾਸ ਕਰਨ ਦੀ ਅਪੀਲ ਕੀਤੀ ਹੈ। ਇਹ ਤਜਵੀਜ਼ਸ਼ੁਦਾ ਬਿੱਲ ਫੈਡਰਲ ਚੋਣਾਂ ਵਿੱਚ ਵੋਟ ਪਾਉਣ ਲਈ ਸਖ਼ਤ ਨਿਯਮ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹੈ। ਚੋਣਾਂ ਲਈ ਰਜਿਸਟਰ ਕਰਦੇ ਸਮੇਂ ਵੋਟਰਾਂ ਨੂੰ ਅਮਰੀਕੀ ਨਾਗਰਿਕਤਾ ਦਾ ਦਸਤਾਵੇਜ਼ੀ ਸਬੂਤ ਅਤੇ ਸਰਕਾਰ ਰਾਹੀਂ ਜਾਰੀ ਇੱਕ ਵੈਧ ਫੋਟੋ ID ਪ੍ਰਦਾਨ ਕਰਨ ਦੀ ਤਜਵੀਜ਼ ਹੈ। ਭਾਰਤ ਅੱਜ ਨਵੀਂ ਦਿੱਲੀ ਵਿੱਚ ਬ੍ਰਿਕਸ ਵਾਤਾਵਰਨ ਮੰਤਰੀਆਂ ਦੀ 12ਵੀਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰਾਲੇ ਨੇ ਕਿਹਾ ਹੈ ਕਿ ਇਹ ਮੀਟਿੰਗ ਮਹੱਤਵਪੂਰਨ ਵਿਚਾਰ ਵਟਾਂਦਰੇ, ਸਹਿਮਤੀ ਤੇ ਪਹੁੰਚਣ ਅਤੇ ਵਾਤਾਵਰਨ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇੱਕ ਮੰਚ ਪ੍ਰਦਾਨ ਕਰੇਗੀ। ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰੀ ਭੁਪਿੰਦਰ ਯਾਦਵ ਕਰਨਗੇ। ਬ੍ਰਿਕਸ ਵਾਤਾਵਰਨ ਕਾਰਜ ਸਮੂਹ ਦੀ ਸਥਾਪਨਾ 2015 ਵਿੱਚ ਮਾਸਕੋ ਵਿਖੇ ਬ੍ਰਿਕਸ ਵਾਤਾਵਰਨ ਮੰਤਰੀਆਂ ਦੀ ਪਹਿਲੀ ਮੀਟਿੰਗ ਦੌਰਾਨ ਕੀਤੀ ਗਈ ਸੀ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਅਨੁਸਾਰ 14 ਅਗਸਤ ਤੱਕ ਸੋਨੀ ਦੀਆਂ ਫਸਲਾਂ ਦੀ ਬਿਜਾਈ ਹੇਠਲਾ ਰਕਬਾ 1000 ਲੱਖ ਹੈਕਟਰ ਤੋਂ ਵੱਧ ਹੋ ਗਿਆ ਹੈ। ਝੋਨੇ ਦੀ ਬਿਜਾਈ 379 ਲੱਖ ਹੈਕਟਰ ਤੋਂ ਵੱਧ ਰਕਬੇ ਵਿੱਚ ਹੋਈ ਹੈ। 184 ਲੱਖ ਹੈਕਟਰ ਤੋਂ ਵੱਧ ਰਕਬੇ ਵਿੱਚ ਤੇਲੀ ਬੀਜ ਅਤੇ 172 ਲੱਖ ਹੈਕਟਰ ਤੋਂ ਵੱਧ ਰਕਬੇ ਵਿੱਚ ਮੋਟੇ ਅਨਾਜਾਂ ਦੀ ਬਿਜਾਈ ਕੀਤੀ ਗਈ ਹੈ। ਇਸ ਦੇ ਨਾਲ ਹੀ ਕਪਾਹ ਹੇਠਲਾ ਰਕਬਾ 107 ਲੱਖ ਹੈਕਟਰ ਤੋਂ ਵੱਧ ਅਤੇ ਦਾਲਾਂ ਹੇਠਲਾ ਰਕਬਾ 108 ਲੱਖ ਹੈਕਟਰ ਤੋਂ ਵੱਧ ਹੈ। ਗੰਨੇ ਦੀ ਕਾਸ਼ਤ 58 ਲੱਖ ਹੈਕਟਰ ਤੋਂ ਵੱਧ ਰਕਬੇ ਵਿੱਚ ਕੀਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌੜਲ ਨੇ ਕੱਲ੍ਹ ਕਾਠਮੰਡੂ ਦੇ ਸ਼ੀਤਲ ਨਿਵਾਸ ਵਿਖੇ ਇੱਕ ਸਨਮਾਨ ਸਮਾਰੋਹ ਵਿੱਚ ਭਾਰਤੀ ਫੌਜ ਦੇ ਮੁਖੀ ਜਨਰਲ ਧੀਰਜ ਸੇਠ ਨੂੰ ਨੇਪਾਲੀ ਫੌਜ ਦੇ ਆਨਰੇਰੀ ਜਨਰਲ ਦਾ ਦਰਜਾ ਪ੍ਰਦਾਨ ਕੀਤਾ। ਰਾਸ਼ਟਰਪਤੀ ਸਕੱਤਰੇਤ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਮਾਰੋਹ 'ਚ ਨੇਪਾਲ ਦੇ ਉਪ ਰਾਸ਼ਟਰਪਤੀ ਰਾਮ ਸਾਹਿਬ ਪ੍ਰਸਾਦ ਯਾਦਵ, ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ, ਨੇਪਾਲ ਵਿੱਚ ਭਾਰਤੀ ਰਾਜਦੂਤ ਨਵੀਨ ਸ਼੍ਰੀਵਾਸਤਵ ਅਤੇ ਨੇਪਾਲੀ ਫੌਜ ਅਤੇ ਨੇਪਾਲੀ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਜਨਰਲ ਸੇਠ ਨੇਪਾਲੀ ਫੌਜ ਮੁਖੀ ਜਨਰਲ ਅਸ਼ੋਕ ਰਾਜ ਸਿਗਡਲ ਦੇ ਸੱਦੇ 'ਤੇ ਇੱਕ ਅਧਿਕਾਰਤ ਦੌਰੇ 'ਤੇ ਨੇਪਾਲ ਪਹੁੰਚੇ ਸਨ। ਜਨਰਲ ਸੇਠ ਨੇ ਕੱਲ੍ਹ ਨੇਪਾਲੀ ਆਰਮੀ ਹੈੱਡਕੁਆਰਟਰ ਵਿਖੇ ਜਨਰਲ ਸਿਗਡਲ ਨਾਲ ਮੁਲਾਕਾਤ ਕੀਤੀ। ਦੋਹਾਂ ਨੇ ਆਪਸੀ ਹਿੱਤ ਦੇ ਮੁੱਦਿਆਂ ਅਤੇ ਦੁਵੱਲੇ ਫੌਜੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ 'ਤੇ ਚਰਚਾ ਕੀਤੀ। ਪੰਜਾਬ ਵਿੱਚ ਨੌਜਵਾਨ, ਖਾਸ ਤੌਰ 'ਤੇ 18 ਤੋਂ 30 ਸਾਲ ਦੀ ਉਮਰ ਵਰਗ ਦੇ ਬਹੁਤ ਸਾਰੇ ਨੌਜਵਾਨ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਇਸ ਦੇ ਇਲਾਜ ਬਾਰੇ ਜਾਗਰੂਕਤਾ ਦੀ ਘਾਟ ਅਤੇ ਇਲਾਜ ਦੇ ਖਰਚੇ ਨੂੰ ਲੈ ਕੇ ਚਿੰਤਾਵਾਂ ਮਾਨਸਿਕ ਸਿਹਤ ਸਮੱਸਿਆਵਾਂ ਦੇ ਹੱਲ ਵਿੱਚ ਹੋਰ ਰੁਕਾਵਟਾਂ ਪੈਦਾ ਕਰ ਰਹੀਆਂ ਨੇ। ਰਾਜ ਸਿਹਤ ਏਜੰਸੀ SHA ਦੇ ਅੰਕੜਿਆਂ ਅਨੁਸਾਰ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਵਿੱਚ ਨਿਰੋਟਿਕ ਅਤੇ ਤਣਾਅ ਸੰਬੰਧੀ ਵਿਕਾਰ, ਮੂਡ ਅਤੇ ਭਾਵਨਾਤਮਕ ਵਿਕਾਰ ਅਤੇ ਵਿਵਹਾਰਿਕ ਲੱਛਣ ਸ਼ਾਮਲ ਨੇ ਜੋ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਜੁੜੇ ਨੇ। ਪੇਸ਼ ਹੈ ਇੱਕ ਰਿਪੋਰਟ।
1: ਪੰਜਾਬ ਰਾਜ ਸਿਹਤ ਏਜੰਸੀ ਦੀਆਂ ਰਿਪੋਰਟਾਂ ਅਨੁਸਾਰ 11 ਅਗਸਤ 2026 ਤੱਕ ਬੀਤੇ 7 ਮਹੀਨਿਆਂ ਦੌਰਾਨ 18 ਤੋਂ 45 ਸਾਲ ਦੀ ਉਮਰ ਦੇ 709 ਵਿਅਕਤੀਆਂ ਵਿੱਚ ਮਾਨਸਿਕ ਸਿਹਤ ਦੇ ਅਜਿਹੇ ਲੱਛਣ

0: ਪਾਏ ਗਏ ਹਨ। ਇਹ ਉਮਰ ਸਮੂਹ ਮਾਨਸਿਕ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਇਹ ਉਹ ਪੜਾਅ ਹੁੰਦਾ ਹੈ ਜਦੋਂ ਲੋਕ ਨੌਕਰੀ ਦੀ ਭਾਲ ਕਰ ਰਹੇ ਹੁੰਦੇ ਨੇ ਜਾਂ ਪਰਿਵਾਰ ਪਾਲ ਰਹੇ ਹੁੰਦੇ ਨੇ ਅਤੇ ਮਹੱਤਵਪੂਰਨ ਵਿੱਤੀ ਜ਼ਿੰਮੇਵਾਰੀਆਂ ਵੀ ਸੰਭਾਲ ਰਹੇ ਹੁੰਦੇ ਨੇ। ਹਾਲਾਂਕਿ ਰਾਜ ਸਰਕਾਰ ਦੁਆਰਾ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਯੋਜਨਾ ਨੇ ਇਹਨਾਂ ਸਾਰਿਆਂ ਨੂੰ ਮੁਫ਼ਤ ਇਲਾਜ ਪ੍ਰਦਾਨ ਕੀਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮਾਨਸਿਕ ਸਿਹਤ ਸੰਭਾਲ ਇੱਕ ਮਹਿੰਗਾ ਇਲਾਜ ਨਹੀਂ ਬਣਨਾ ਚਾਹੀਦਾ। ਜੇਕਰ ਕਿਸੇ ਨੂੰ ਪੇਸ਼ੇਵਰ ਮਦਦ ਦੀ ਲੋੜ ਹੈ ਤਾਂ ਉਸ ਵਿਅਕਤੀ ਨੂੰ ਸਹੀ ਸਮੇਂ ਤੇ ਸਹੀ ਦੇਖਭਾਲ ਪ੍ਰਾਪਤ ਕਰਨ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਰਾਜ ਸਰਕਾਰ ਵੀ ਇਸ ਸੰਬੰਧਤ ਇਲਾਜ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
1: ਸੁਪਰੀਮ ਕੋਰਟ ਨੇ ਫਰਜ਼ੀ ਜ਼ਮਾਨਤਦਾਰਾਂ ਬਾਰੇ ਚਿੰਤਾਵਾਂ ਦਰਮਿਆਨ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਐਕਟ ਨਾਲ ਮਾਮਲਿਆਂ ਵਿੱਚ ਵਿਦੇਸ਼ੀ ਨਾਗਰਿਕਾਂ ਲਈ ਜ਼ਮਾਨਤ ਦੀਆਂ ਸ਼ਰਤਾਂ ਸਖ਼ਤ ਕਰਨ ਦੇ ਹੁਕਮ ਦਿੱਤੇ ਨੇ। ਇਸ ਸੰਬੰਧ ਵਿੱਚ ਕਈ ਨਿਰਦੇਸ਼ ਜਾਰੀ ਕਰਦਿਆਂ ਜਸਟਿਸ ਸੰਜੇ ਕਰੋਲ ਅਤੇ ਔਗਸਟਿਨ ਜਾਰਜ ਮਸੀਹ ਦੀ ਬੈਂਚ ਨੇ ਕਿਹਾ ਕਿ ਜ਼ਮਾਨਤ ਤੇ ਰਿਹਾਅ ਹੋਏ ਵਿਦੇਸ਼ੀ ਨਾਗਰਿਕਾਂ ਨੂੰ ਆਪਣੇ ਪਾਸਪੋਰਟ ਸੰਬੰਧਿਤ ਅਦਾਲਤਾਂ ਨੂੰ ਸੌਂਪਣੇ ਹੋਣਗੇ ਅਤੇ ਬਿਨਾਂ ਕਿਸੇ ਅਗਾਊਂ ਇਜਾਜ਼ਤ ਦੇ ਭਾਰਤ ਤੋਂ ਬਾਹਰ ਯਾਤਰਾ ਨਹੀਂ ਕਰ ਸਕਣਗੇ। ਅਦਾਲਤ ਨੇ ਇਹ ਵੀ ਕਿਹਾ ਕਿ ਜੇ ਦੋਸ਼ੀਆਂ ਨੂੰ ਆਪਣੀ ਰਿਹਾਈ ਤੇ ਇੱਕ ਹਫ਼ਤੇ ਦੇ ਅੰਦਰ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ ਵਿੱਚ ਰਜਿਸਟ੍ਰੇਸ਼ਨ ਕਰਾਉਣੀ ਹੋਏਗੀ। ਅਦਾਲਤ ਨੇ ਕਿਹਾ ਕਿ ਭਾਵੇਂ ਜਾਂਚ ਦੌਰਾਨ ਮੁਲਜ਼ਮਾਂ ਦੇ ਰਿਹਾਇਸ਼ੀ ਪਤੇ ਅਤੇ ਹੋਰ ਸੰਪਰਕ ਜਾਣਕਾਰੀ ਦੀ ਭਾਰਤ ਵਿੱਚ ਪੁਸ਼ਟੀ ਕੀਤੀ ਜਾਂਦੀ ਹੈ, ਪਰ ਜ਼ਮਾਨਤ ਦੇ ਹੁਕਮ ਜਾਰੀ ਹੋਣ ਦੇ 3 ਦਿਨਾਂ ਦੇ ਅੰਦਰ ਸਰੀਰਕ ਤਸਦੀਕ ਦੀ ਦੁਬਾਰਾ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ। ਨਵੀਂ ਦਿੱਲੀ ਵਿੱਚ BWF ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਸਿੰਗਲਸ ਦੇ ਪਹਿਲੇ ਗੇੜ ਵਿੱਚ ਭਾਰਤ ਦੇ 21 ਸਾਲਾ ਆਯੂਸ਼ ਸ਼ੈਟੀ ਨੇ ਮੌਜੂਦਾ ਚੈਂਪੀਅਨ ਤੇ ਦੁਨੀਆਂ ਦੇ ਨੰਬਰ 1 ਖਿਡਾਰੀ ਚੀਨ ਦੇ ਸ਼ੀ ਯੂਚੀ ਨੂੰ 21-14, 13-21, 21-19 ਨਾਲ ਹਰਾ ਦਿੱਤਾ ਹੈ। ਪੀਵੀ ਸਿੰਧੂ ਅਤੇ ਮਹਿਲਾ ਡਬਲ ਜੋੜੀ ਟਰੀਸਾ ਜੌਲੀ ਤੇ ਗਾਇਤਰੀ ਗੋਪੀ ਚੰਦ ਵੀ ਦੂਜੇ ਗੇੜ ਵਿੱਚ ਪਹੁੰਚ ਗਈਆਂ ਨੇ। ਭਾਰਤ ਨੂੰ ਕੱਲ੍ਹ ਨੀਦਰਲੈਂਡ ਦੇ ਐਮਸਟਿਲਵਿਨ ਵਿੱਚ ਮਰਦਾਂ ਦੇ ਹਾਕੀ ਵਿਸ਼ਵ ਕੱਪ ਦੇ ਆਪਣੇ ਦੂਜੇ ਮੈਚ ਵਿੱਚ ਇੰਗਲੈਂਡ ਤੋਂ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅੱਧੇ ਸਮੇਂ ਤੱਕ ਭਾਰਤ ਨੇ 2-1 ਦੀ ਲੀਡ ਬਣਾ ਲਈ ਸੀ। ਭਾਰਤ ਲਈ ਹਰਮਨਪ੍ਰੀਤ ਸਿੰਘ ਤੇ ਦਿਲਪ੍ਰੀਤ ਸਿੰਘ ਨੇ ਗੋਲ ਕੀਤੇ, ਪਰ ਇੰਗਲੈਂਡ ਨੇ ਦੂਜੇ ਹਾਫ ਵਿੱਚ ਜ਼ੋਰਦਾਰ ਵਾਪਸੀ ਕਰਦਿਆਂ 4-2 ਨਾਲ ਜਿੱਤ ਹਾਸਲ ਕੀਤੀ। ਮਹਿਲਾ ਹਾਕੀ ਵਿਸ਼ਵ ਕੱਪ ਵਿੱਚ ਅੱਜ ਭਾਰਤੀ ਟੀਮ ਪੂਲ ਡੀ ਦੇ ਆਪਣੇ ਦੂਜੇ ਮੈਚ ਵਿੱਚ ਦੱਖਣੀ ਅਫਰੀਕਾ ਖਿਲਾਫ਼ ਖੇਡੇਗੀ। ਇਹ ਮੈਚ ਨੀਦਰਲੈਂਡ ਦੇ ਐਮਸਟਿਲਿਨ ਵਿੱਚ ਖੇਡਿਆ ਜਾਏਗਾ। ਮੌਸਮ ਵਿਭਾਗ ਨੇ ਵੀਰਵਾਰ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਸਮੇਤ ਉੱਤਰੀ ਤੇ ਉੱਤਰ ਪੂਰਬੀ ਭਾਰਤ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਕੱਲ੍ਹ ਤੋਂ ਬਹੁਤ ਭਾਰੀ ਬਾਰਿਸ਼ ਹੋ ਰਹੀ ਹੈ। ਬਾਰਿਸ਼ ਨੇ ਕਈ ਇਲਾਕਿਆਂ ਵਿੱਚ ਆਮ ਜਨਜੀਵਨ ਪ੍ਰਭਾਵਿਤ ਕੀਤਾ ਹੈ। ਦੱਖਣੀ ਸੁਡਾਨ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਅਧੀਨ ਤੈਨਾਤ 200 ਤੋਂ ਵੱਧ ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਵਿਲੱਖਣ ਸੇਵਾ ਲਈ ਵਕਾਰੀ ਸੰਯੁਕਤ ਰਾਸ਼ਟਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਝਾਰਖੰਡ ਸਰਕਾਰ ਨੇ ਰਾਜ ਵਿੱਚ ਵਿਦਿਆਰਥੀਆਂ ਦੇ 24 ਦਿਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ JSSC, CGL ਅਤੇ ਨਿੱਜੀ ਏਜੰਸੀ TDPL ਵੱਲੋਂ ਕਰਾਈਆਂ ਗਈਆਂ ਹੋਰ ਸਾਰੀਆਂ ਭਰਤੀ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਨੇ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੇ ਵੋਟਰ ID ਸਿਸਟਮ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਅਮਰੀਕਾ ਦੇ ਚੋਣ ਨਿਯਮਾਂ ਲਈ ਆਦਰਸ਼ ਦੱਸਿਆ ਹੈ। ਭਾਰਤ ਅੱਜ ਨਵੀਂ ਦਿੱਲੀ ਵਿੱਚ 12ਵੀਂ ਬ੍ਰਿਕਸ ਵਾਤਾਵਰਣ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਭਾਰਤੀ ਫੌਜ ਦੇ ਮੁਖੀ ਜਨਰਲ ਧੀਰਜ ਸੇਠ ਨੂੰ ਕਾਠਮੰਡੂ ਵਿੱਚ ਨੇਪਾਲ ਦੇ ਰਾਸ਼ਟਰਪਤੀ ਰਾਮ ਚੰਦਰ ਪੋਡਲ ਨੇ ਨੇਪਾਲੀ ਫੌਜ ਦੇ ਆਨਰੇਰੀ ਜਨਰਲ ਦਾ ਦਰਜਾ ਪ੍ਰਦਾਨ ਕੀਤਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਰੋਤਿਓ ਸਮਾਂ ਹੋ ਰਿਹਾ ਜੀ ਠੀਕ 8:40 ਅਤੇ 15 ਸੈਕਿੰਡ ਦਾ ਤੇ ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਮਹਿਕ ਪੰਜਾਬੀ ਦਾ। ਮੈਂ ਹਾਜ਼ਰ ਹਾਂ ਅੰਮ੍ਰਿਤ ਪ੍ਰੋਗਰਾਮ ਮਹਿਕ ਪੰਜਾਬੀ ਲੈ ਕੇ ਤੇ ਸਰੋਤਿਓ ਸੁਣਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਜਿਸ ਨੂੰ ਗਾਇਆ ਹੈ ਪ੍ਰਦੀਪ ਸਰਾਣੇ ਜੋ ਕਿ ਅਸੀਸ ਫਿਲਮ ਵਿੱਚੋਂ ਹੈ।

0: ਜੀ ਸਰੋਤਿਓ, ਅਗਲਾ ਗੀਤ ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਹੈ ਬਾਬੂ ਸਿੰਘ ਮਾਨ ਅਤੇ ਸੰਗੀਤਬੱਧ ਕੀਤਾ ਹੈ ਸੁਖਜਿੰਦਰ ਸ਼ਿੰਦਾ ਨੇ।
1: ਪੂਰ ਤਰਿੰਜਣ ਦੀਆਂ ਕੁੜੀਆਂ

ਜੀ ਸਰੋਤਿਓ, ਅਗਲਾ ਗੀਤ ਸੁਣਦੇ ਹਾਂ ਮਨਕੀਰਤ ਪੰਨੂ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਹੈ ਕਪਤਾਨ ਨੇ ਅਤੇ ਸੰਗੀਤ ਦਿੱਤਾ ਹੈ ਦਾ ਬੌਸ ਨੇ, ਫਿਲਮ ਆਟੇ ਦੀ ਚਿੜੀ ਵਿੱਚੋਂ।

ਜੀ ਸਰੋਤੇ ਅਗਲਾ ਗੀਤ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਫਿਲਮ ਅੰਗਰੇਜ਼ ਵਿੱਚੋਂ ਜਿਸ ਨੂੰ ਸੰਗੀਤਬੱਧ ਕੀਤਾ ਹੈ ਜਤਿੰਦਰ ਸ਼ਾਹ ਨੇ।

ਅਗਲਾ ਗੀਤ ਸੁਣਦੇ ਹਾਂ ਜੀ ਗੁਰਸ਼ਬਦ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਹੈ ਦਵਿੰਦਰ ਸਿੰਘ ਨੇ ਤੇ ਸੰਗੀਤਬੱਧ ਕੀਤਾ ਹੈ ਡਾਕਟਰ ਜੀਊਸ ਨੇ। ਫਿਲਮ ਚੱਲ ਮੇਰਾ ਪੁੱਤ ਵਿੱਚੋਂ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਰੋਤਿਓ, ਸਮਾਂ ਹੋ ਰਿਹਾ ਜੀ ਠੀਕ 8:58 ਅਤੇ 46 ਸੈਕਿੰਡ ਦਾ। ਹੁਣ ਤੋਂ ਥੋੜ੍ਹੀ ਦੇਰ ਬਾਅਦ 9 ਵਜੇ ਤੋਂ 10 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ, ਜਿਸ ਤਹਿਤ 9 ਵਜੇ ਸੁਣੋਗੇ ਚਿੱਤਰਲੋਕ ਅਤੇ 9:30 ਵਜੇ ਆਜ ਕੇ ਫਨਕਾਰ। ਪ੍ਰਸਾਰਣਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਰੋਤਿਓ, ਸਮਾਂ ਹੋ ਰਿਹਾ ਠੀਕ 10:22 ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਗੀਤ ਪਿਟਾਰਾ ਅਤੇ ਮੈਂ ਹਾਜ਼ਰ ਹਾਂ ਅੰਮ੍ਰਿਤ ਢਿੱਲੋਂ। ਅਤੇ ਸਰੋਤਿਓ, ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ। ਗੀਤਕਾਰ ਨੇ ਗੁਲਜ਼ਾਰ, ਸੰਗੀਤਕਾਰ ਨੇ ਰਾਹੁਲ ਦੇਵ ਅਤੇ ਇਹ ਗੀਤ ਹੈ ਗੋਲਮਾਲ ਫਿਲਮ ਵਿੱਚੋਂ।

ਜੀ ਸਰੋਤੇ ਹੋ, ਇਹ ਗੀਤ ਸੀ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਸੀ ਗੁਲਜ਼ਾਰ ਨੇ ਫਿਲਮ ਗੋਲਮਾਲ ਵਿੱਚੋਂ। ਅਗਲਾ ਗੀਤ ਸੁਣਦੇ ਹਾਂ ਕੁਮਾਰ ਸਾਨੂੰ ਦੀ ਆਵਾਜ਼ ਅਤੇ ਅਲਕਾ ਯਾਗਨਿਕ ਦੀ ਆਵਾਜ਼ਾਂ ਵਿੱਚ। ਆਨੰਦ ਬਖਸ਼ੀ ਦਾ ਲਿਖਿਆ ਗੀਤ, ਜਿਸ ਨੂੰ ਸੰਗੀਤਬੱਧ ਕੀਤਾ ਹੈ ਅਨੂ ਮਲਿਕ ਨੇ ਫਿਲਮ ਆਰਜ਼ੂ ਵਿੱਚੋਂ।

ਜੀ ਸਰੋਤਿਓ, ਇਹ ਗੀਤ ਸੀ ਕੁਮਾਰ ਸਾਨੂੰ ਅਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ ਵਿੱਚ, ਆਨੰਦ ਬਖਸ਼ੀ ਦਾ ਲਿਖਿਆ ਹੋਇਆ ਅਤੇ ਸੰਗੀਤਕਾਰ ਸਨ ਅਨੂ ਮਲਿਕ, ਫਿਲਮ ਆਰਜ਼ੂ ਵਿੱਚੋਂ। ਹੁਣ ਸੁਣਦਿਆਂ ਅਨੁਰਾਧਾ ਅਤੇ ਐਸਪੀ ਬਾਲਾ ਦੀਆਂ ਆਵਾਜ਼ਾਂ ਵਿੱਚ ਗੀਤ, ਜਿਸ ਨੂੰ ਲਿਖਿਆ ਹੈ ਯੋਗੇਸ਼ ਨੇ ਅਤੇ ਅਮਰ ਉਤਪਲ ਜੀ ਦਾ ਸੰਗੀਤ ਹੈ, ਫਿਲਮ ਆ ਜਾ ਮੇਰੀ ਜਾਨ ਵਿੱਚੋਂ।

0: ਆਕਾਸ਼ਵਾਨੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 18 ਅਗਸਤ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ। प्रोग्राम दी वाचक रहूंगी मैं यानी के ममता अरोड़ा। प्रोग्राम दे निर्माता ते निर्देशक बलजीत शर्मा। तां फिर सुनना ना भुलना, मिति 18 अगस्त, दिन मंगलवार, शाम 5:30 बजे, प्रोग्राम हर अकाल उस्तत।
1: ਸਰੋਤਿਓ, ਤੁਸੀਂ ਬਣੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ, ਤੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਪਿਟਾਰਾ, ਅਤੇ ਮੈਂ ਤੁਹਾਡੇ ਨਾਲ ਲਗਾਤਾਰ ਬਣਿਆ ਹੋਇਆ ਹਾਂ ਅੰਮ੍ਰਿਤ ਢਿੱਲੋਂ। ਤੇ ਦੋਸਤੋ, ਅਗਲਾ ਗੀਤ ਸੁਣਦੇ ਹਾਂ ਪ੍ਰੋਗਰਾਮ ਦਾ,

ਜਿਸ ਨੂੰ ਗਾਇਆ ਹੈ ਕੁਮਾਰ ਸਾਨੂ ਨੇ, ਲਿਖਿਆ ਹੈ ਸਮੀਰ ਅਤੇ ਸੰਗੀਤਬੱਧ ਕੀਤਾ ਹੈ ਨਦੀਮ ਸ਼੍ਰਵਣ ਨੇ, ਫਿਲਮ ਦੀਵਾਨਾ ਵਿੱਚੋਂ।

ਇਹ ਗੀਤ ਸੀ ਫਿਲਮ ਦੀਵਾਨਾ ਵਿੱਚੋਂ, ਜਿਸ ਨੂੰ ਗਾਇਆ ਸੀ ਕੁਮਾਰ ਸਾਨੂ ਨੇ, ਲਿਖਿਆ ਸੀ ਸਮੀਰ ਨੇ ਅਤੇ ਸੰਗੀਤਬੱਧ ਕੀਤਾ ਸੀ ਨਦੀਮ ਸ਼ਰਵਨ ਨੇ। ਹੁਣ ਸੁਣਦੇ ਹਾਂ ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ ਵਿੱਚ ਗੀਤ, ਜਿਸ ਨੂੰ ਲਿਖਿਆ ਹੈ ਆਨੰਦ ਬਖਸ਼ੀ, ਸੰਗੀਤਬੱਧ ਕੀਤਾ ਹੈ ਲਕਸ਼ਮੀਕਾਂਤ ਪਿਆਰੇ ਲਾਲ ਨੇ, ਫਿਲਮ ਆਸ਼ਿਕ ਆਵਾਰਾ ਵਿੱਚੋਂ।

ਇਹ ਸੀ ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਦੀ ਆਵਾਜ਼ਾਂ ਵਿੱਚ ਗੀਤ ਫਿਲਮ ਆਜ ਦੇ ਇੱਕ ਆਵਾਰਾ ਵਿੱਚੋਂ, ਜਿਸ ਨੂੰ ਲਿਖਿਆ ਸੀ ਆਨੰਦ ਬਖਸ਼ੀ ਅਤੇ ਸੰਗੀਤ ਦਿੱਤਾ ਸੀ ਲਕਸ਼ਮੀ

ਜੀ ਸਰੋਤਿਓ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਅਤੇ ਪ੍ਰੋਗਰਾਮ ਚੱਲ ਰਿਹਾ ਹੈ ਗੀਤ ਪਿਟਾਰਾ ਅਤੇ ਸਮਾਂ ਹੋ ਰਿਹਾ ਜੀ 10:43 ਅਤੇ 6 ਸੈਕਿੰਡ ਦਾ। ਹੁਣ ਸੁਣਦੇ ਹਾਂ ਅਨੁਰਾਧਾ ਪੌਡਵਾਲ ਅਤੇ ਉਦਿਤ ਨਾਰਾਇਣ ਦੀ ਆਵਾਜ਼ ਵਿੱਚ ਗੀਤ, ਜਿਸ ਨੂੰ ਲਿਖਿਆ ਹੈ ਸਮੀਰ ਨੇ ਅਤੇ ਸੰਗੀਤਕ ਧੁਨੀਆਂ ਨਾਲ ਸਿੰਗਾਰਿਆ ਹੈ ਆਨੰਦ ਮਲਿੰਦ ਨੇ। ਫਿਲਮ ਬੇਟਾ ਵਿੱਚੋਂ ਇਹ ਗੀਤ।

ਜੀ ਸਰੋਤਿਓ, ਇਹ ਗੀਤ ਸੀ ਅਨੁਰਾਧਾ ਪੌੜਵਾਲ ਅਤੇ ਉਦਿਤ ਨਾਰਾਇਣ ਦੀ ਆਵਾਜ਼ ਵਿੱਚ, ਲਿਖਿਆ ਸੀ ਸਮੀਰ ਅਤੇ ਸੰਗੀਤ ਸੀ ਆਨੰਦ ਮਿਲਿੰਦ ਦਾ। ਫਿਲਮ ਬੇਟਾ ਵਿੱਚੋਂ ਇਹ ਗੀਤ ਸੀ। ਹੁਣ ਸੁਣਦੇ ਹਾਂ ਬੋਲ ਰਾਧਾ ਬੋਲ, ਫਿਲਮ ਵਿੱਚੋਂ ਅਭਿਜੀਤ ਅਤੇ ਕਵਿਤਾ ਕ੍ਰਿਸ਼ਨਮੂਰਤੀ ਦੀਆਂ ਆਵਾਜ਼ਾਂ ਵਿੱਚ ਇਹ ਗੀਤ, ਜਿਸ ਨੂੰ ਲਿਖਿਆ ਹੈ ਸਮੀਰ ਅਤੇ ਸੰਗੀਤਬੱਧ ਕੀਤਾ ਹੈ ਆਨੰਦ ਮਿਲਿੰਦ ਨੇ।

ਅਗਲਾ ਗੀਤ ਸੁਣਦੇ ਹਾਂ ਸ਼ਾਨ ਅਤੇ ਸ਼੍ਰੇਆ ਘੋਸ਼ਾਲ ਦੀਆਂ ਆਵਾਜ਼ਾਂ ਵਿੱਚ, ਜਿਸ ਨੂੰ ਲਿਖਿਆ ਹੈ ਸਮੀਰ ਅੰਜਾਨ ਅਤੇ ਸੰਗੀਤ ਦਿੱਤਾ ਹੈ ਸਾਜਿਦ ਵਾਜਿਦ ਨੇ, ਫਿਲਮ ਜੈ ਹੋ ਵਿੱਚੋਂ।

ਇਸ ਦੇ ਨਾਲ ਹੀ ਪ੍ਰੋਗਰਾਮ ਗੀਤ ਪਿਟਾਰਾ ਇੱਥੇ ਹੀ ਸਮਾਪਤ ਹੁੰਦਾ ਹੈ। ਤਕਨੀਕੀ ਸਹਿਯੋਗ ਸਮੂਹ ਤਕਨੀਕੀ ਸਟਾਫ ਦਾ ਰਿਹਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੀਤ ਪਿਟਾਰਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਦਾ। ਸਰੋਤਿਓ, ਸਮਾਂ ਹੋ ਰਿਹਾ ਜੀ ਠੀਕ 10:59 ਅਤੇ 22 ਸੈਕਿੰਡ ਦਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 11 ਵਜੇ ਤੁਸੀਂ ਹਿੰਦੀ ਵਿੱਚ ਖਬਰਾਂ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 11:05 ਤੋਂ 12 ਵਜੇ ਤੱਕ ਆਨੰਦ ਮਾਣੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਨਾਂ ਦਾ। ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ 11:59:38, ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣ ਪੇਸ਼ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਜੋਤੀ। ਮੇਰੇ ਵੱਲੋਂ ਆਕਾਸ਼ਵਾਣੀ ਐਫ ਐਮ ਬਠਿੰਡਾ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸ਼ੁਰੂ ਕਰਦੇ ਹਾਂ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਆਕਾਸ਼ਵਾਨੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 18 ਅਗਸਤ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ। प्रोग्राम दी वाचक रहूंगी मैं, यानी के ममता अरोड़ा। प्रोग्राम दे निर्माता ते निर्देशक बलजीत शर्मा। तां फिर सुनना ना भुलना, मिति 18 अगस्त, दिन मंगलवार, शाम 5:30 बजे, प्रोग्राम हर अकाल उस्तत।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੈ 12:30। ਹੁਣ ਸਮਾਂ ਹੋ ਰਿਹਾ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ।
0: ਅੱਜ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ। ਮਹਿਮਾਨ ਹੋਣਗੇ ਅਜਮੇਰ ਸਿੰਘ ਮਾਈਸਰਖਾਨਾ ਰਿਟਾਇਰਡ ਗੌਰਮੈਂਟ ਰਜਿੰਦਰਾ ਕਾਲਜ ਤੇ ਮੇਜ਼ਬਾਨ ਹੋਣਗੇ ਸੰਦੀਪ ਸ਼ੇਰਗਿੱਲ। ਇਹ ਪ੍ਰਸਾਰਣ ਤੁਸੀਂ ਪਹਿਲਾਂ ਵੀ ਸੁਣ ਚੁੱਕੇ ਹੋ।
2: ਬਦਲੋ ਬਦਲੋ ਆਦਤ ਬਦਲੋ।
3: ਮਸ਼ੀਨ ਵਿੱਚ ਕੱਪੜੇ ਪਾਉਣ ਤੋਂ ਪਹਿਲਾਂ ਚੈੱਕ ਨਹੀਂ ਕੀਤਾ ਸੀ ਕੀ?
2: ਬਦਲੋ ਬਦਲੋ ਆਦਤ ਬਦਲੋ। ਹੁਣ ਨੇੜੇ ਦੇ ਬੈਂਕ ਜਾ ਕੇ ਪਾਟੇ ਪੁਰਾਣੇ ਨੋਟ ਬਦਲੋ। ਜੇ ਬੈਂਕ ਮਨਾ ਕਰੇ ਤਾਂ RBI ਦੇ ਓਮਬਡਸਮੈਨ ਨੂੰ ਸ਼ਿਕਾਇਤ ਕਰੋ। RBI ਕਹਿੰਦਾ ਹੈ ਜਾਣਕਾਰ ਬਣੋ ਸਚੇਤ ਰਹੋ।

0: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 18 ਅਗਸਤ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ। प्रोग्राम दी वाचक रहूंगी मैं यानी के ममता अरोड़ा। प्रोग्राम दे निर्माता ते निर्देशक बलजीत शर्मा। ता फिर सुनना ना भूलना, मिति 18 अगस्त, दिन मंगलवार, शाम 5:30 बजे, प्रोग्राम हर अकाल उस्तत।
1: हुन सुनदिया सिलसिला छावा ठंडिया ने बोर्ड दिया।
2: ਜੀ ਸਰੋਤਿਓ, ਸਵਾਗਤ ਸਾਰੇ ਹੀ ਸਰੋਤਿਆਂ ਦਾ ਅੱਜ ਦੇ ਸਿਲਸਿਲੇ ਛਾਵਾਂ ਠੰਡੀਆਂ ਨੇ ਬੋਰਡ ਦੀਆਂ ਤਹਿਤ ਤੁਹਾਡੇ ਨਾਲ ਇੱਕ ਖਾਸ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਬਾਈ ਅਜਮੇਰ ਸਿੰਘ ਹੋਰਾਂ ਦੀ, ਜੋ ਕਿ ਪਿੰਡ ਮਾਈਸਰਖਾਨਾ ਦੇ ਰਹਿਣ ਵਾਲੇ ਨੇ ਔਰ ਆਪਣੀਆਂ ਜੋ ਸੇਵਾਵਾਂ ਨੇ ਆਪਣੀ ਜੀਵਨ ਦੇ ਵਿੱਚ ਉਹਨਾਂ ਨੇ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਵਿਖੇ ਨਿਭਾਈਆਂ ਨੇ। ਅੱਜ ਉਹਨਾਂ ਦੇ ਹੀ ਜਵਾਨੀ ਜਾਣਾਂਗੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ। ਬਾਈ ਅਜਮੇਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਵੱਲੋਂ।
3: ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਵੀ ਤੇ ਸਾਰੀ ਟੀਮ ਦਾ ਜੀ।
2: ਬਾਈ ਅਜਮੇਰ ਸਿੰਘ ਜੀ, ਬੜੀ ਸਾਫ ਸੁਥਰੀ ਤੇ ਸੋਹਣੀ ਤੇ ਇਮਾਨਦਾਰੀ ਦੀ ਜ਼ਿੰਦਗੀ ਤੁਸੀਂ ਬਤੀਤ ਕਰ ਰਹੇ ਹੋ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਸਿਹਤ ਬਾਰੇ ਜਾਣਾਂਗੇ ਕਿ ਤੁਸੀਂ ਬਿਲਕੁਲ ਤੰਦਰੁਸਤ ਰਹਿੰਦੇ ਹੋ।
3: ਹਾਂਜੀ, ਠੀਕ ਠਾਕ, ਵਧੀਆ ਜੀ।
2: ਤੇ ਪਰਿਵਾਰ ਦੇ ਵਿੱਚ ਸਭ ਸੁੱਖ ਸ਼ਾਂਤੀ?
3: ਸਾਰੇ ਠੀਕ ਠਾਕ ਜੀ।
2: ਜੀ ਬਾਈ ਅਜਮੇਰ ਜੀ, ਤੁਹਾਡਾ ਥੋੜਾ ਜਿਹਾ ਅਸੀਂ ਮੁੱਢਲੇ ਜੀਵਨ ਬਾਰੇ ਜਾਣਾਂਗੇ, ਕਿੱਥੇ ਤੁਹਾਡਾ ਬਚਪਨ ਬੀਤਿਆ, ਕਿਸ ਤਰ੍ਹਾਂ ਤੁਸੀਂ ਬਠਿੰਡਾ ਸ਼ਹਿਰ ਦੇ ਸੰਪਰਕ ਵਿੱਚ ਆਏ, ਇਹ ਜ਼ਰੂਰ ਸਾਡੇ ਸਰੋਤਿਆਂ ਨੂੰ ਤੁਸੀਂ ਦੱਸੋਗੇ?
3: ਹਾਂਜੀ ਹਾਂਜੀ
2: ਜੀ,
3: ਮੈਂ ਜੀ ਪਹਿਲਾਂ ਉਚਰ ਮੈਸਰਖਾਨੀ ਰਿਹਾ
2: ਜੀ,
3: ਉਸ ਤੋਂ ਬਾਅਦ ਮੈਨੂੰ ਜੋਬ ਮਿਲੀ ਰਜਿੰਦਰਾ ਕਾਲਜ ਦੇ ਵਿੱਚ
2: ਜੀ,
3: ਬਤੌਰ ਬੇਲਦਾਰ
2: ਜੀ।
3: ਹਾਂਜੀ, ਤੇ ਉੱਥੇ ਮੈਂ ਚੌਕੀਦਾਰੀ ਚ ਵੀ ਰਿਹਾ ਤੇ ਬੇਲਦਾਰ ਦਾ ਕੰਮ ਵੀ ਕਰਦਾ ਰਿਹਾ ਜੀ।
2: ਜੀ ਬਿਲਕੁਲ, ਜ਼ਿਕਰ ਕਰਨਾ ਬਣਦਾ ਜੋ ਸਰਕਾਰੀ ਰਜਿੰਦਰਾ ਕਾਲਜ ਦੇ ਅੰਦਰ ਫੁਲਵਾੜੀ ਹੈ ਨਾ, ਉਹਦੇ ਵਿੱਚ ਬਹੁਤ ਸਾਰੇ ਫੁੱਲ ਜਿਹੜੇ ਨੇ, ਬਹੁਤ ਸਾਰੇ ਬੂਟੇ ਪੌਦੇ ਰੁੱਖ ਹੈ ਨਾ, ਉਹ ਤੁਹਾਡੇ ਹੱਥਾਂ ਨਾਲ ਲੱਗੇ ਹੋਏ ਨੇ ਔਰ ਅੱਜ ਦੇ ਜਿਹੜੇ ਸਾਡੇ ਨੌਜਵਾਨ ਵਿਦਿਆਰਥੀ ਨੇ, ਸਾਡੇ ਸਾਥੀ ਨੇ, ਉਹ ਉਹਨਾਂ ਦਰਖਤਾਂ ਦੀ ਰੁੱਖਾਂ ਦੀ ਛਾਂ ਦਾ ਆਨੰਦ ਮਾਣਦੇ ਨੇ, ਕਿਤੇ ਨਾ ਕਿਤੇ ਤੁਹਾਨੂੰ ਵੀ ਯਾਦ ਕਰਦੇ ਨੇ, ਤੁਹਾਡਾ ਵੀ ਸ਼ੁਕਰਾਨਾ ਕਰਦੇ ਹੋਣੇ। ਬਾਈ ਅਜਮੇਰ ਜੀ, ਅਸੀਂ ਤੁਹਾਡੀ ਜ਼ਿੰਦਗੀ ਬਾਰੇ ਜ਼ਰੂਰ ਥੋੜਾ ਜਿਹਾ ਜਾਣਾਂਗੇ, ਤੁਹਾਡੀ ਜ਼ਿੰਦਗੀ ਦਾ ਜਿਹੜਾ ਵੀ ਤੁਸੀਂ ਪੜਾ ਸਾਡੇ ਨਾਲ ਸਾਂਝਾ ਕਰਨਾ ਚਾਹੋ।
3: ਹਾਂਜੀ ਹਾਂਜੀ, 1999 ਚ ਇੱਥੇ ਆਇਆ ਸੀ ਗਿੱਲ ਸਾਹਿਬ
2: ਜੀ,
3: ਉਸ ਤੋਂ ਬਾਅਦ ਮੇਰੀ ਇੱਥੇ ਜੋ 34 ਸਾਲ ਰਹੀ ਜੀ।
2: ਜੀ
3: ਮੈਂ 2023 ਦੇ ਵਿੱਚ ਹੁਣ ਰਿਟਾਇਰਮੈਂਟ ਹੋਈ ਆ
2: ਜੀ।
3: ਵਧੀਆ, ਇੱਥੇ ਮੇਰਾ ਟਾਈਮ ਪਾਸ ਬਹੁਤ ਵਧੀਆ ਹੋਇਆ ਜੀ।
2: ਜੀ
3: ਰਿਹਾ ਤਾਂ ਮੈਂ ਕੱਚਿਆਂ ਚ ਸੀਗਾ,

0: ਇਕੱਤੀ ਰਿਟਾਇਰ ਹੋ ਗਏ, ਕੋਈ ਮੈਨੂੰ ਲਾਭ ਨਹੀਂ ਮਿਲਿਆ
1: ਜੀ। ਬਿਲਕੁਲ, ਇਸ ਗੱਲ ਦਾ ਸਾਨੂੰ ਵੀ ਅਫਸੋਸ ਹੈ ਕਿ 34-35 ਸਾਲ ਕਿਸੇ ਅਦਾਰੇ ਨਾਲ ਜੁੜ ਕੇ ਕੋਈ ਵਿਅਕਤੀ ਦਿਨ ਰਾਤ ਇੱਕ ਕਰਕੇ ਦਿਲੋ ਜਾਨ ਨਾਲ ਮਿਹਨਤ ਕਰਦਾ, ਸ਼ਿੱਦਤ ਦੇ ਨਾਲ ਇਮਾਨਦਾਰੀ ਦੇ ਨਾਲ ਆਪਣੇ ਕੰਮ ਨੂੰ ਤਰਜੀਹ ਦਿੰਦਾ, ਪਰ ਕਿਤੇ ਨਾ ਕਿਤੇ ਉਹ ਕਿਸੇ ਪੜ੍ਹਾਈ ਲਿਖਾਈ ਦੀ ਕਮੀ ਕਹਿ ਸਕਦੇ ਹਾਂ ਜਾਂ ਕਹਿ ਲਓ ਕਿ ਜਾਂਚ ਦੀ ਕਮੀ ਕਹਿ ਸਕਦੇ ਹਾਂ, ਜਿਸ ਕਰਕੇ ਤੁਹਾਨੂੰ ਜਿਹੜਾ ਮਿਲਦਾ ਹੱਕ ਉਹ ਸਰਕਾਰੀ ਦਰਬਾਰੇ ਉਹ ਤੁਹਾਨੂੰ ਨਹੀਂ ਮਿਲਿਆ। ਸੋ ਅਸੀਂ ਫਿਰ ਵੀ ਤੁਹਾਡੇ ਨਾਲ ਖੜੇ ਹੋਏ ਹਾਂ ਜਨਾਬ, ਕਿ ਤੁਸੀਂ ਇੰਨੀ ਹਿੰਮਤ ਮਿਹਨਤ ਦੇ ਨਾਲ ਆਪਣੇ ਪਰਿਵਾਰ ਨੂੰ ਅੱਗੇ ਵਧਾ ਰਹੇ ਹੋ, ਤੇ ਅਸੀਂ ਹੁਣ ਥੋੜਾ ਜਿਹਾ ਤੁਹਾਡੇ ਪਰਿਵਾਰ ਬਾਰੇ ਜਾਣਾਂਗੇ। ਤੁਹਾਡੇ ਪਰਿਵਾਰ 'ਚ ਕੌਣ ਕੌਣ ਹੈ?
0: ਹਾਂਜੀ, ਮੈਂ ਤੇ ਮੇਰੀ ਪਤਨੀ ਜੀ,
1: ਜੀ
0: ਰਣਜੀਤ ਕੌਰ, ਤੇ ਬੇਟਾ ਗੁਰਲਾਲ ਸਿੰਘ ਜੀ, ਵੱਡਾ ਜੀ, ਨੂੰਹ ਮੇਰੀ,
1: ਤੇ
0: ਇੱਕ ਸੁਖਜੀਤ ਸਿੰਘ ਜੀ ਬੇਟਾ, ਉਹ ਇੱਥੋਂ BA ਕਰਕੇ ਗਿਆ ਰਜਿੰਦਰਾ ਕਾਲਜ ਦੇ ਵਿੱਚ, ਉਹ ਕਿਸੇ ਕੰਪਨੀ 'ਚ ਲੱਗਿਆ ਹੋਇਆ ਜੀ ਹੁਣ।
1: ਜੀ, ਇੱਕ ਸਾਡੇ ਸੁਣਨ ਦੇ ਵਿੱਚ ਆਇਆ ਸੀ ਕਿ ਬਹੁਤ ਸਾਲ ਪਹਿਲਾਂ, ਜਿੱਥੋਂ ਤੱਕ ਸਾਨੂੰ ਥੋੜਾ ਜਿਹਾ ਯਾਦ ਆਉਂਦਾ, ਕਿ ਇੱਕ ਬੇਵਕਤੀ, ਇੱਕ ਦਰਦਨਾਕ ਘਟਨਾ ਤੁਹਾਡੇ ਪਰਿਵਾਰ ਦੇ ਨਾਲ ਵਾਪਰੀ, ਕਿ ਤੁਹਾਡੇ ਇੱਕ ਪੁੱਤਰ ਹੋਰ ਸੀ ਤੇ ਸ਼ਾਇਦ ਮੇਰੇ ਖਿਆਲ ਉਹ ਇਸ ਦੁਨੀਆ ਜਹਾਨ ਦੇ ਵਿੱਚ ਅੱਜ ਨਹੀਂ ਨੇ।
0: ਹਾਂਜੀ, ਮੈਂ ਇਹ ਦੱਸਣਾ ਚਾਹੁੰਦਾ ਜੀ, ਮਤਲਬ ਛੋਟਾ ਜਿਹਾ ਬੱਚਾ ਸੀ ਮੇਰਾ
1: ਜੀ,
0: ਗੁਰਲਾਲ ਤੋਂ ਵੱਡਾ ਸੀਗਾ
1: ਜੀ,
0: ਤੇ ਉਸ ਦੀ ਮੌਤ ਹੋ ਜਾਂਦੀ ਹੈ ਜਦੋਂ, ਉਸ ਤੇ ਮੈਂ ਥੋੜਾ ਜਿਹਾ ਲਾਈਨਾਂ ਵੀ ਲਿਖੀਆਂ ਸੀਗੀਆਂ ਜੀ,
1: ਜੀ
0: ਉਹਦੀਆਂ ਲਾਈਨਾਂ ਸੀ, ਪਾਣੀ ਨਾਲ ਉਹ ਪੈ ਗਏ ਪਤਲੇ, ਜਿੰਨਾ ਲੱਗੀਆਂ ਜਾਣ ਦਾ ਸੋਈ, ਜੇ ਮਰ ਜਾਣ ਪੁੱਤ ਖੇਡਦੇ ਇਹਦੂ ਚੰਦਰਾ ਰੋਗ ਨਾ ਕੋਈ, ਆਉਣ ਜਾਣ ਬਣਿਆ ਜੱਗ ਤੇ ਇਹ ਦੁਨੀਆਂ ਮੁਸਾਫਰ ਖਾਨਾ, ਕਹਿੰਦੇ ਸੀ ਬੁਖਾਰ ਚੜਿਆ ਕੋਈ ਬਣ ਗਿਆ ਮੌਤ ਬਹਾਨਾ, ਕੱਚ ਵਾਂਗ ਦਿਲ ਟੁੱਟਿਆ ਜਦੋਂ ਪੁੱਤ ਦੀ ਮੌਤ ਸੀ ਹੋਈ, ਪਾਣੀ ਨਾਲ ਪੈ ਗਏ ਪਤਲੇ, ਜਿੰਨਾ ਲੱਗੀਆਂ ਜਾਣ ਦਾ ਸੋਈ। ਇਹ ਦੂਆ ਫਿਰ ਮੈਂ ਗੀਤ ਸ਼ੁਰੂ ਕਰੇ ਜੀ, ਹੋਰ ਵੀ ਗੀਤ ਲਿਖੇ
1: ਜੀ,
0: ਮੇਰੇ ਰਿਕਾਰਡ ਵੀ ਹੋਏ ਜੀ ਗੀਤ
1: ਜੀ। ਅਸੀਂ ਤੁਹਾਡੇ ਇਸ ਦਰਦ ਨੂੰ ਸਮਝ ਸਕਦੇ ਹਾਂ ਜਿਹੜਾ ਤੁਸੀਂ ਸ਼ਬਦਾਂ ਦੇ ਰਾਹੀਂ ਬਿਆਨ ਕੀਤਾ ਨਾ। ਬਿਲਕੁਲ, ਜ਼ਿੰਦਗੀ 'ਚ ਕੋਈ ਅਜਿਹਾ ਮੋੜ ਆਉਂਦਾ ਜਿਹੜਾ ਕਿਸੇ ਵਿਅਕਤੀ ਨੂੰ ਉਸ ਦੀ ਲਾਈਨ ਤੋਂ ਜਾਂ ਉਸਦੇ ਜੋ ਕੰਮ ਨੇ ਉਹਨਾਂ ਤੋਂ ਇੱਕ ਵੱਖਰੀ ਉਹਨੂੰ ਪਹਿਚਾਣ ਦੇ ਦਿੰਦਾ, ਅਤੇ ਤੁਸੀਂ ਗੀਤਕਾਰੀ ਦੇ ਵੱਲ ਆਪਣਾ ਝੁਕਾਅ ਜਿਹੜਾ ਉਹ ਕੀਤਾ, ਔਰ ਆਪਣੇ ਪੁੱਤਰ ਦੀ ਯਾਦ ਦੇ ਵਿੱਚ ਜਿਹੜਾ ਪਹਿਲਾਂ ਤੁਸੀਂ ਗੀਤ ਲਿਖਿਆ ਔਰ ਉਹਨੂੰ ਤੁਸੀਂ ਕਈ ਜਗ੍ਹਾ ਸੁਣਾਇਆ ਔਰ ਗਾਇਆ ਵੀ, ਇਹ ਫਿਰ ਕਿਸ ਤਰ੍ਹਾਂ ਦਾ ਸਿਲਸਿਲਾ ਰਿਹਾ ਅਤੇ ਕਿੰਨੇ ਕੁ ਗੀਤ ਤੁਸੀਂ ਹੁਣ ਤੱਕ ਲਗਭਗ ਲਿਖ ਚੁੱਕੇ ਹੋ?
0: ਪਹਿਲਾਂ ਹੀ ਲਿਖਦਾ ਸੀਗਾ ਜੀ, ਹੁਣ ਵੀ ਲਿਖਦੇ ਰਹਿੰਦਾ ਵੈਸੇ ਤਾਂ
1: ਜੀ।
0: ਇੱਕ ਮੁੰਡਾ ਸੀਗਾ ਆਪਣੇ ਹੋਸਟਲ 'ਚ ਰਹਿੰਦਾ ਸੀਗਾ
1: ਜੀ,
0: ਸਰਦੂਲਗੜ੍ਹ ਦਾ
1: ਜੀ,
0: ਉਸ ਤੇ ਮੈਂ ਗੀਤ ਲਿਖਿਆ ਸੀਗਾ, ਉਹ ਹਰਜੀਤ ਗਿੱਲ ਇੱਥੇ ਰੇਡੀਓ ਤੇ ਰਿਹਾ, ਹੁਣ ਉੱਥੇ ਕਨੇਡਾ ਰਹਿ ਰਿਹਾ
1: ਜੀ ਜੀ,
0: ਤੇ ਉਹਨੇ ਲਿਖਾਇਆ ਸੀ, ਕਹਿੰਦਾ ਕੋਈ ਗੀਤ ਇਹਦੇ ਬਾਰੇ, ਮੁੰਡੇ ਦੀ ਮੌਤ ਹੋ ਗਈ, ਆਪਣੇ ਦੋਸਤ ਸੀਗਾ
1: ਜੀ,
0: ਬਹੁਤ ਉਹਦੇ ਨੇੜੇ ਸੀ ਬੰਦਾ ਉਹ, ਤੇ ਉਹਤੇ ਲਿਖਿਆ ਸੀਗਾ ਯਾਦਗਿਰੀ, ਉਹਦੇ ਬਾਰੇ ਦੱਸਣਾ ਚਾਹੁੰਦਾ ਗਾ।
1: ਬਿਲਕੁਲ, ਜਰੂਰ ਤੁਹਾਡੇ ਤੋਂ ਸੁਣਨਾ ਚਾਹਾਂਗੇ ਉਹ ਗੀਤ।
0: ਹਾਂਜੀ ਹਾਂਜੀ, ਕਾਤੋ ਰੋਈ ਜਾਂਦਾ ਮੱਥੇ ਉੱਤੇ ਕਰਕੇ, ਤੈਨੂੰ ਸੱਜਣ ਗੁਆਚੇ ਨਹੀਂ ਲੱਭਣੇ, ਹੁਣ ਬੈਠ ਜਾ ਦਿਲਾ ਤੂੰ ਸਬਰ ਕਰਕੇ, ਤੈਨੂੰ ਸੱਜਣ ਗੁਆਚੇ ਨਹੀਂ ਲੱਭਣੇ, ਗਿੱਲੇ ਗੋਹੇ ਵਾਂਗ ਮੱਚਦੀ ਏ ਜਿੰਦੜੀ ਨਮਾਣੀ, ਬੁਰਾ ਹੁੰਦਾ ਏ ਵਿਛੋੜਾ ਸੁੱਕੇ ਅੱਖਿਓ ਨਾ ਪਾਣੀ, ਅਸੀਂ ਹੋਈ ਜਾਈਏ ਰਾਖ ਵਿਚਲੇ ਵਿੱਚ ਸੜਕੇ, ਤੈਨੂੰ ਸੱਜਣ ਗੁਆਚੇ ਨਹੀਂ ਲੱਭਣੇ, ਅਸੀਂ ਨਾ ਉਜੜੇ ਉਜਾੜਾਂ ਵਿੱਚ ਰਹਿਣ ਵਾਲੇ ਆ, ਮੌਤ ਸਾਹਮਣੇ ਖੜੀ ਨੂੰ ਆ ਜਾ ਕਹਿਣ ਵਾਲੇ ਆ, ਦਿਨ ਕੱਟਦੇ ਹਾਂ ਦੁਨੀਆਂ ਦੁਨੀਆਂ ਤੋਂ ਡਰ ਡਰ ਕੇ, ਤੈਨੂੰ ਸੱਜਣ ਗੁਆਚੇ ਨਹੀਂ ਲੱਭਣੇ, ਸੋਚਾਂ ਫਿਕਰਾਂ ਦਾ ਕੰਮ ਰੋਂਦੇ ਦਿਲ ਨੂੰ ਰਵਾਉਣਾ, ਬਿੱਟੂ ਵਰਗਾ ਅਜਮੇਰ ਤੈਨੂੰ ਯਾਰ ਨੀ ਥਿਉਣਾ, ਰਹੀ ਦੀਕਦਾ ਰਜਿੰਦਰਾ ਦੇ ਗੇਟ ਉੱਤੇ ਖੜ ਕੇ, ਤੈਨੂੰ ਸੱਜਣ ਗੁਆਚੇ ਨਹੀਂ ਲੱਭਣੇ, ਇਹ ਉਹਦੇ ਬਾਰੇ ਲਿਖਿਆ ਸੀਗਾ ਜੀ, ਕਿਸੇ ਕਾਰਨਾਂ ਕਰਕੇ ਉਹਨੇ ਗਾਇਆ ਨੀਗਾ ਮੁੰਡੇ ਨੇ, ਉਹ ਕੈਨੇਡਾ ਚਲਿਆ ਗਿਆ, ਲਾਉਂਦਾ ਸੀਗਾ ਵਧੀਆ ਹਾੜੇ ਵੀ ਲਾਉਂਦਾ ਸੀਗਾ ਵੈਸੇ, ਉਹਨਾਂ ਨੇ ਲਿਖਾਇਆ ਸੀ ਇਹ ਗੀਤ।
1: ਇਹ ਬਹੁਤ ਸੋਹਣੀ ਗੱਲ ਹੈ ਕਿ ਜਦੋਂ ਆਪਾਂ ਕਿਸੇ ਦੇ ਕਹਿਣ ਤੇ ਆਪਣੀ ਜਿਹੜੀ ਕਲਮ ਨੂੰ ਹੋਰ ਨਿਖਾਰਦੇ ਆ ਤੇ ਆਪਣੇ ਔਜਾਰਾਂ ਨੂੰ ਹੋਰ ਤਿੱਖਾ ਕਰ ਲੈਂਦੇ, ਇਹ ਇੱਕ ਸਬੱਬ ਹੁੰਦਾ ਨਾ, ਜਿਵੇਂ ਤੁਹਾਡੇ ਜ਼ਿਹਨ ਚ ਕੋਈ ਵਿਚਾਰ ਆਉਂਦੇ ਨੇ ਤੇ ਉਹਨਾਂ ਨੂੰ ਆਪਾਂ ਕਾਪੀ ਇੱਕ ਵਰਕੇ ਜਾਂ ਪੰਨੇ ਦੇ ਉੱਪਰ ਲਿਖ ਲੈਂਦੇ ਆ ਤੇ ਫਿਰ ਉਹ ਇੱਕ ਯਾਦਗਾਰ ਰਚਨਾ ਬਣ ਜਾਂਦੀ ਹੈ। ਤੇ ਬਾਈ ਜੀ, ਤੁਸੀਂ ਆਪਣੀ ਪੜ੍ਹਾਈ ਲਿਖਾਈ ਬਾਰੇ ਹਾਲੇ ਤੱਕ ਨਹੀਂ ਜ਼ਿਕਰ ਕੀਤਾ ਸੀ, ਇਹ ਵੀ ਜ਼ਰੂਰ ਜਾਣਾਂਗੇ ਤੁਹਾਡੇ ਤੋਂ ਕਿ ਤੁਸੀਂ ਕਿੰਨਾ ਪੜ੍ਹੇ ਲਿਖੇ ਹੋ।
0: ਪੜ੍ਹਿਆ ਤਾਂ ਮੈਂ 2-4 ਹੀ ਆ ਵੈਸੇ, ਉਹ ਮੈਂ 8ਵੀਂ ਤੱਕ ਪੜ੍ਹਿਆ ਵੈਸੇ, ਗਾਹਾਂ ਦੀ ਗਾਹਾਂ ਪੜ੍ਹਾਈ ਕਰੀ ਗਿਆ, 8 ਤੱਕ ਪਾਸ ਕਰੀ ਗਿਆ।
1: 8ਵੀਂ ਕਲਾਸ ਤੱਕ ਤੁਸੀਂ ਪਾਸ ਕੀਤੀ?
0: ਹਾਂ ਹਾਂ
1: ਜੀ, ਉਸ ਵਕਤ ਦੀ 8ਵੀਂ ਤੇ ਅੱਜ ਦੀ ਤਾਂ ਮੈਂ ਖਿਆਲ BA ਦੇ ਬਰਾਬਰ।
0: ਹਾਂਜੀ ਹਾਂਜੀ।
1: ਤੇ ਹੋਰ ਕੋਈ ਆਪਣੇ ਜੀਵਨ ਦੀ ਸਾਡੇ ਨਾਲ ਕੋਈ ਗੱਲਬਾਤ ਜਿਹੜੀ ਦਿਲ ਦੀ ਸਾਂਝੀ ਕਰਨੀ ਹੋਵੇ ਤੁਸੀਂ?
0: ਇੱਥੇ ਰਜਿੰਦਰਾ ਕਾਲਜ ਦੀਆਂ ਬਹੁਤ ਯਾਦਾਂ ਨੇ ਜੀ, ਮੁੰਡੇ ਮੈਨੂੰ ਜਦੋਂ ਦੀਪ ਢਿੱਲੋਂ ਇੱਥੇ ਆਇਆ ਸੀਗਾ, ਇਹਦਾ ਚਾਚਾ ਛੱਡਣ ਆਇਆ ਵੀ, ਮੇਰੀ ਡਿਊਟੀ ਹੋਸਟਲ ਚ ਸੀਗੀ
1: ਜੀ,
0: ਤੇ ਕਹਿੰਦਾ ਵੀ ਆਪਣੇ ਬੱਚੇ ਦਾ ਇਹਦਾ ਧਿਆਨ
1: ਜੀ।
0: ਮੈਂ ਕਿਹਾ ਜੀ ਜਿਹੜਾ ਪਿੰਡ ਆ, ਕੋੜ ਆ ਪਿੰਡ ਆ ਜੀ, ਦੇਖੋ ਹੁਣ ਬਾਹਰਲੇ ਦੇਸ਼ਾਂ ਤੱਕ ਜਾਂਦਾ, ਸ਼ੋ ਲਾਉਂਦਾ ਹੈਗਾ
1: ਜੀ,
0: ਦੇਖ ਲਾ ਕਿੱਥੋਂ ਤੱਕ ਪਹੁੰਚ ਗਿਆ ਜੀ ਉਹ।
1: ਬਿਲਕੁਲ, ਇਹ ਸਮੇਂ ਸਮੇਂ ਦੀ ਗੱਲ ਹੁੰਦੀ ਹੈ ਨਾ।
0: ਹਾਂ, ਤੇ ਬਲਕਾਰ ਸਿੱਧੂ ਉਹਨੂੰ ਹੋਸਟਲ ਦੇ ਉੱਤੇ ਗਵਾਉਂਦੇ, ਸਾਰੀ ਸਾਰੀ ਰਾਤ ਗਵਾਈ ਜਾਂਦੇ ਬਲਕਾਰ ਸਿੱਧੂ ਨੂੰ ਜੀ
1: ਜੀ।
0: ਹਾਂ ਜੀ, ਇੱਥੇ ਆਪਣੇ ਜਸਵੀਰ ਸਿੱਧੂ ਜੀ ਹੁੰਦੇ ਸੀਗੇ, ਹੋਸਟਲ ਵਾਰਡਨ ਹੁੰਦੇ ਸੀਗੇ ਇਹ, ਪ੍ਰੋਫੈਸਰ ਜਸਵੀਰ ਸਿੱਧੂ ਜੀ, ਤੇ ਉਹਨਾਂ ਨੂੰ

0: ਤੇ ਫਿਰ ਹਾਲ ਆ ਵੱਡਾ ਬਣਿਆ ਤੇ ਉਹਦੇ ਵਿੱਚ ਉਹਦੇ ਬਾਰਾ ਬਗਾਉਂਦਾ ਜੀ ਉਹਨੂੰ
1: ਬਿਲਕੁਲ ਕਿਉਂਕਿ ਉਹਨਾਂ ਨੇ ਬਲਕਾਰ ਸਿੱਧੂ ਹੋਰਾਂ ਨੇ ਕਵਿਸ਼ਰੀ ਦੇ ਨਾਲ ਆਪਣੀ ਜਿਹੜੀ ਸ਼ੁਰੂਆਤ ਕੀਤੀ ਸੀ ਗਾਇਕੀ ਦੀ।
0: ਹਾਂਜੀ ਹਾਂਜੀ ਦਕਸ਼ਨ ਪੂਲਾ ਸਰੰਗੀ ਵਜਾਉਂਦਾ ਜੀ
1: ਜੀ
0: ਤੇ ਬਹੁਤ ਵਧੀਆ ਇਹ ਗਵਾਉਂਦਾ ਜੀ ਉਹਨਾਂ
1: ਤੋਂ ਬੜੀਆਂ ਸੋਹਣੀਆਂ ਤੇ ਪੁਰਾਣੀਆਂ ਯਾਦਾਂ ਤੁਸੀਂ ਆਪਣੇ ਪੱਲੇ ਦੇ ਵਿੱਚ ਸਮੇਟੀਆਂ ਹੋਈਆਂ ਨੇ ਤੇ ਜ਼ਰੂਰ ਅਸੀਂ ਇਸੇ ਹੀ ਕਾਲਜ ਦੀ ਕਿਸੇ ਹੋਰ ਵੰਨਗੀ ਨੂੰ ਜ਼ਰੂਰ ਤੁਹਾਡੇ ਤੋਂ ਸੁਣਨਾ ਚਾਹਾਂਗੇ ਕਿ ਕੋਈ ਹੋਰ
0: ਗਿੱਲ ਸਾਹਿਬ ਹੁੰਦੇ ਸੀਗੇ ਅਮਰਦੀਪ ਗਿੱਲ
1: ਜੀ
0: ਉਹ ਜੋ ਪੜ੍ਹਦੇ ਸੀਗੇ ਉਦੋਂ ਮਿਊਜ਼ਿਕ ਰੂਮ ਦੇ ਵਿੱਚ ਉਹ ਪ੍ਰੈਕਟਿਸ ਕਰਦਾ
1: ਜੀ
0: ਨਾਲ ਉਹਦੇ ਗੋਰਾ ਚੱਕ ਵਾਲਾ ਹੁੰਦਾ ਸੀਗਾ ਬਾਅਦ ਚ ਪਹਿਲਾਂ ਇਹ ਸੀਗੇ ਰਵੀ ਸੀ ਗੋਰਾ ਚੱਕ ਵਾਲਾ
1: ਜੀ
0: ਤੇ ਗਿੱਲ ਸਾਹਿਬ ਸੀਗੇ
1: ਜੀ ਅੱਜ ਕੱਲ ਬਾਈ ਅਮਰਦੀਪ ਗਿੱਲ ਜੀ ਫਿਲਮਾਂ ਦੇ ਵਿੱਚ ਜਾ ਚੁੱਕੇ ਨੇ ਫਿਲਮਾਂ ਲਿਖ ਵੀ ਰਹੇ ਨੇ ਬਹੁਤ ਸੋਹਣੀਆਂ ਫਿਲਮਾਂ ਲਿਖ ਰਹੇ ਨੇ
0: ਤੇ ਹਾਂਜੀ ਹਾਂਜੀ
1: ਫਿਲਮਾਂ ਡਾਇਰੈਕਟ ਵੀ ਕਰ ਰਹੇ ਨੇ ਆਕਾਸ਼ਵਾਣੀ ਐਫ ਐਮ ਬਠਿੰਡਾ ਨੂੰ ਵੀ ਬਹੁਤ ਸਮਾਂ ਉਹਨਾਂ ਨੇ ਦਿੱਤਾ
0: ਹਾਂਜੀ ਹਾਂਜੀ ਹਾਂਜੀ
1: ਜਦੋਂ ਉਹਨਾਂ ਦਾ ਗੀਤ ਰਿਕਾਰਡ ਹੁੰਦਾ ਹੈ ਸਿੱਲੀ ਸਿੱਲੀ ਆਉਂਦੀ ਹੈ ਹਵਾ ਉਦੋਂ ਫਿਰ ਤੁਸੀਂ ਉਹਨਾਂ ਦੇ ਸੰਪਰਕ ਚ ਹੁੰਦੇ ਸੀ
0: ਹਾਂਜੀ ਹਾਂਜੀ
1: ਜੀ
0: ਉਹ ਮਿਲਦੇ ਰਹਿੰਦੇ ਸੀਗੇ ਤੇ ਬਾਅਦ ਚ ਵੀ ਆਉਂਦੇ ਰਹੇ ਉਹ ਆਪਣੇ ਰਜਿੰਦਰਾ ਕਾਲਜ ਦੇ ਵਿੱਚ ਕਦੇ ਸੈਰ ਕਰਨ ਆ ਗਏ ਕਿਤੇ ਊ ਆ ਗਏ ਇਹਨਾਂ ਨੇ ਪ੍ਰੋਗਰਾਮ ਵੀ ਰਖਾਇਆ ਫਿਰ ਉਦੋਂ ਪੂਰਨ ਸ਼ਾਹ ਕੋਟੀ ਦਾ ਜੀ
1: ਜੀ
0: ਹਾਂਜੀ
1: ਹਾਂ ਕਿਉਂਕਿ ਉਹ ਅਕਸਰ ਕਈ ਮੁਲਾਕਾਤਾਂ ਦੇ ਵਿੱਚ ਜ਼ਿਕਰ ਕਰਦੇ ਹੁੰਦੇ ਆ ਕਿ ਰਜਿੰਦਰਾ ਕਾਲਜ ਦੇ ਨਾਲ ਮੇਰੀ ਕੰਧ ਸਾਂਝੀ ਹੈ ਘਰ ਦੀ ਬੈਕ ਸਾਈਡ ਤੋਂ ਬਿਲਕੁਲ ਰਜਿੰਦਰਾ ਕਾਲਜ ਨਜ਼ਰ ਆਉਂਦਾ ਤੇ ਉਹ ਅਕਸਰ ਤੁਰੇ ਫਿਰਦੇ ਸੈਰ ਕਰਦੇ ਪਹੁੰਚ ਜਾਂਦੇ ਸੀ ਬਾਈ ਹੋਰਾਂ ਦੀਆਂ ਬਹੁਤ ਸਾਰੀਆਂ ਯਾਦਾਂ ਨੇ ਔਰ ਅੱਜ ਸਰੋਤਿਓ ਆਪਾਂ ਜੁੜੇ ਹੋਏ ਹਾਂ ਬਾਈ ਅਜਮੇਰ ਸਿੰਘ ਹੋਰਾਂ ਦੇ ਨਾਲ ਜੋ ਕਿ ਪਿੰਡ ਮੈਸਰਖਾਨਾ ਦੇ ਰਹਿਣ ਵਾਲੇ ਨੇ ਤੇ 34 ਸਾਲ ਦੀਆਂ ਆਪਣੀਆਂ ਜਿਹੜੀਆਂ ਸੇਵਾਵਾਂ ਜ਼ਿੰਦਗੀ ਦੀਆਂ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਨੂੰ ਬੇਲਦਾਰ ਦੇ ਤੌਰ ਤੇ ਦਿੱਤੀਆਂ ਨਾਲ ਇਹਨਾਂ ਨੇ ਉੱਥੋਂ ਦਾ ਚੌਕੀਦਾਰੀ ਦਾ ਕੰਮ ਵੀ ਕੀਤਾ ਔਰ ਬੜੀ ਮਿਹਨਤ ਤਨਦੇਹੀ ਦੇ ਨਾਲ ਅੱਜ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਕੰਮਾਂ ਕਾਰਾਂ ਚ ਖੇਤੀਬਾੜੀ ਚ ਲੱਗੇ ਹੋਏ ਨੇ ਤੇ ਬਾਈ ਜੀ ਪਿੰਡ ਦੀ ਕੋਈ ਯਾਦ ਤੁਹਾਡੇ ਸਾਂਝੀ ਕਰਨੀ ਹੋਵੇ ਤੁਸੀਂ ਆਪਣੇ ਵੱਲੋਂ
0: ਪਿੰਡਾਂ ਦੀਆਂ ਯਾਦਾਂ ਤਾਂ ਬਹੁਤ ਆਉਂਦੀਆਂ ਜੀ ਪਰ ਮੈਂ ਜ਼ਿਆਦਾ ਇੱਥੇ ਰਜਿੰਦਰਾ ਕਾਲਜ ਚ 34 ਸਾਲ ਲਾਤੇ ਜੀ
1: ਜੀ ਕੀ ਉੱਥੇ ਫਿਰ ਤੁਸੀਂ ਦਿਨ ਰਾਤ ਠਹਿਰਦੇ ਸੀ ਜਾਂ ਸਿਰਫ ਦਿਨ ਦੀ ਡਿਊਟੀ ਹੁੰਦੀ ਸੀ
0: ਉੱਥੇ ਜੀ ਐਂ ਸੀਗਾ ਉਦੋਂ ਸਾਈਕਲ ਤੇ ਆਉਣਾ ਜੀ 64 ਕਿਲੋਮੀਟਰ ਰੋਜ਼ ਕਰਦਾ ਜੀ
1: ਜੀ
0: ਇੱਥੋਂ 6 ਵਜੇ ਚੱਲਦਾ ਬਠਿੰਡੇ ਤੋਂ 8-9 ਵਜੇ ਨਾਲ ਘਰੇ ਜਾਣਾ ਤੇ ਉਦੋਂ 4 ਵਜੇ ਚੱਲਣਾ ਬਠਿੰਡੇ ਆਉਣਾ ਇਸ ਤਰ੍ਹਾਂ 10 ਸਾਲ ਮੈਂ ਸਾਈਕਲ ਤੇ ਰਿਹਾ ਜੀ
1: ਜੀ
0: ਰਾਤ ਹਨੇਰੀ ਆ ਜਾਣੀ ਕਦੇ ਮੀਂਹ ਆ ਜਾਣਾ ਜੀ ਚੱਲੀ ਜਾਣਾ ਬਸ ਦੁੱਖ ਤਕਲੀਫਾਂ ਨਾਲ ਬਹੁਤ ਡਿਊਟੀ ਕਰੀ ਹੈ ਜੀ
1: ਬਿਲਕੁਲ ਸੰਘਰਸ਼ ਨੂੰ ਨਾ ਜਿਹੜਾ ਬਹੁਤ ਨੇੜਿਓਂ ਜਾਣਦਾ ਹੁੰਦਾ ਉਹਨੂੰ ਪਤਾ ਹੁੰਦਾ ਕਿ ਸੰਘਰਸ਼ ਕੀ ਹੁੰਦਾ ਤੇ ਜੇਕਰ ਅੱਜ ਕੱਲ੍ਹ ਦੀ ਆਪਾਂ ਗੱਲ ਕਰੀਏ ਜਿਹਨਾਂ ਨੂੰ ਆਪਾਂ ਜੇ ਕਹੀਏ ਕਿ ਚਾਂਦੀ ਦੇ ਚਮਚਿਆਂ ਨਾਲ ਜਿਹੜੇ ਜਵਾਕ ਪੈਦਾ ਹੋਇਆ ਉਹਨਾਂ ਨੂੰ ਸੰਘਰਸ਼ ਬਾਰੇ ਬਹੁਤਾ ਗਿਆਨ ਸ਼ਾਇਦ ਨਹੀਂ ਹੋ ਸਕਦਾ ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਨਵਾਂ ਯੁੱਗ ਆ ਨਾ ਨਵੀਂ ਪੀੜ੍ਹੀ ਆ ਇਹ ਹੋ ਗਈ ਮੋਬਾਈਲਾਂ ਵਾਲੀ ਟੈਕਨੋਲੋਜੀ ਵਾਲੀ ਪਰ ਜਿਹੜੇ ਪਿਛਲੇ ਸਮਿਆਂ ਦੇ ਲੋਕ ਸੀ ਉਹ ਹੱਥੀਂ ਔਰ ਆਪਣੇ ਹੱਡੀ ਨਿਭਾਈਆਂ ਤੇ ਹੰਢਾਈਆਂ ਗੱਲਾਂ ਦਾ ਜ਼ਿਕਰ ਅਕਸਰ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਕਰਦੇ ਔਰ ਉਹ ਸਮਾਂ ਬੜਾ ਹੀ ਸੋਹਣਾ ਸਮਾਂ ਹੁੰਦਾ ਸੀ ਉਦੋਂ ਸਮਾਂ ਬਹੁਤ ਖੁੱਲਾ ਹੁੰਦਾ ਸੀ ਹਰ ਕਿਸੇ ਦੇ ਕੋਲ ਅੱਜ ਸਮੇਂ ਦੀ ਬਿਲਕੁਲ ਸਾਡੇ ਕੋਲ ਵਿਹਲ ਨਹੀਂ ਹੈ ਅਸੀਂ ਜੇ ਕਿਤੇ ਵੀ ਕਿਤੇ ਜਾਂਦੇ ਹਾਂ ਨਾ ਤਾਂ ਸਿਰਫ 2-4 ਮਿੰਟ ਅਸੀਂ ਗੱਲਬਾਤ ਕਰਕੇ ਉੱਥੋਂ ਉੱਠਣ ਦੀ ਜਾਂ ਭੱਜਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ ਤੇ ਬਾਈ ਤੁਸੀਂ 34 ਸਾਲ ਦਾ ਸਮਾਂ ਇਸ ਸਿੱਖਿਆ ਦੇ ਅਦਾਰੇ ਨੂੰ ਦਿੱਤਾ ਇਸ ਸੰਸਥਾ ਨੂੰ ਦਿੱਤਾ ਜਿਹਦਾ ਬਹੁਤ ਵੱਡਾ ਦੇਣ ਹੈ ਬਠਿੰਡਾ ਇਲਾਕੇ ਦੇ ਵਿੱਚ ਮਾਲਵੇ ਦੇ ਵਿੱਚ ਬੜੀ ਦੂਰੋਂ ਦੂਰੋਂ ਨੌਜਵਾਨ ਵਿਦਿਆਰਥੀ ਸਾਡੇ ਮੁੰਡੇ ਕੁੜੀਆਂ ਪੜ੍ਹਨ ਆਉਂਦੇ ਨੇ ਬੱਸਾਂ ਤੇ ਇਹਨਾਂ ਦੇ ਨਾਲ ਤੁਹਾਡਾ ਬੜਾ ਮੋਹ ਪ੍ਰੇਮ ਪਿਛਲੇ ਸਮਿਆਂ ਤੋਂ ਬਣਿਆ ਰਿਹਾ ਤੇ ਅੱਜ ਵੀ ਬਰਕਰਾਰ ਹੈ ਅੱਜ ਵੀ ਤੁਹਾਨੂੰ ਲੋਕ ਯਾਦ ਕਰਦੇ ਨੇ ਨੌਜਵਾਨ ਸਾਡੇ ਯਾਦ ਕਰਦੇ ਨੇ ਤੇ ਜਿਹੜੇ ਵੱਖ ਵੱਖ ਆਪਣੇ ਅਹੁਦਿਆਂ ਤੇ ਪਹੁੰਚ ਚੁੱਕੇ ਨੇ ਚਾਹੇ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾਵਾਂ ਜੁੜੇ ਹੋਏ ਨੇ ਉਹਨਾਂ ਦੇ ਵਿੱਚ ਵੀ ਜ਼ਿਕਰ ਤੁਹਾਡਾ ਆਉਂਦਾ ਤੇ ਇੱਕ ਮੈਂ ਉਹ ਕਿਤਾਬ ਦੀ ਗੱਲ ਜ਼ਰੂਰ ਤੁਹਾਡੇ ਤੋਂ ਪੁੱਛਣੀ ਚਾਹਾਂਗਾ ਤੇ ਜਿੱਥੋਂ ਤੱਕ ਮੈਨੂੰ ਯਾਦ ਆ ਕਿ ਇੱਕ ਵਿਦਿਆਰਥੀ ਨੇ ਇੱਕ ਕਿਤਾਬ ਲਿਖੀ ਜਿਹਦੇ ਵਿੱਚ ਤੁਹਾਡਾ ਜ਼ਿਕਰ ਜ਼ਰੂਰ ਉਹਨਾਂ ਨੇ ਕੀਤਾ ਸੀ
0: ਹਾਂਜੀ ਹਾਂਜੀ ਅਮਨ ਸੀਗਾ ਜੈਦਕੇ ਜੀ ਜੈਦਕਿਆਂ ਤੋਂ ਸੀਗਾ ਜੀ ਉਹਨਾਂ ਨੇ
1: ਦਿਨ ਕਾਲਜ
0: ਜਿਵੇਂ ਪਾਸ ਬਣਾਉਂਦੇ ਸੀ ਜਿਵੇਂ
1: ਜੀ
0: ਉਹਦੇ ਸਾਰੀਆਂ ਕਲਮਾਂ ਦੀਆਂ ਉਹਨੇ ਬਾਈਆਂ ਸੀਗੀਆਂ
1: ਜੀ
0: ਇੱਕ ਦਿਨ ਫਿਰ ਮੇਰੇ ਕੋਲੇ ਤੇ ਆ ਕੇ ਮੈਂ ਕੁਰਤੀ ਜੀ ਨਾਲ ਗੁੱਡੀ ਜਾਂਦਾ ਸੀਗਾ
1: ਜੀ
0: ਬੂਟੇ ਲਾਈ ਜਾਂਦਾ ਸੀਗਾ
1: ਅੱਛਾ ਜੀ
0: ਮੇਰੇ ਕੋਲੇ ਆਇਆ ਮੈਨੂੰ ਕਹਿੰਦਾ ਬਾਈ ਕੀ ਹਾਲ ਹੈ ਠੀਕ ਹੈ ਹੁਣ ਉਹ ਮਤਲਬ ਆਸਟ੍ਰੇਲੀਆ ਰਹਿ ਰਿਹਾ ਜੀ ਹੁਣ ਵੀ ਯਾਦ ਕਰਦਾ ਉਹਨਾਂ ਨੇ ਫਿਰ ਮੇਰੇ ਗੀਤਾਂ ਦਾ ਵੀ ਜ਼ਿਕਰ ਜਾ ਕਰਿਆ ਕੁਛ ਮੇਰੇ ਤੋਂ ਸ਼ਬਦ ਉਹਨੇ ਸੁਣੇ ਤੇ ਕਤਾਰ ਦੇ ਵਿੱਚ ਛਾਪਤੇ ਜੀ
1: ਜੀ
0: ਬਾਈ ਤੋਂ ਜਾਣਿਆ ਜਾਂਦਾ
1: ਬੰਦਾ ਬਹੁਤ ਸੋਹਣਾ
0: ਮੈਨੂੰ ਬਾਈ ਬਾਈ ਕਹਿੰਦੇ ਹੁੰਦੇ ਸਾਰੇ ਬੱਚੇ ਜਿਹੜੇ ਮੈਨੂੰ ਜਾਣਦੇ ਸੀ ਸਾਰੇ ਬਾਈ ਕਹਿੰਦੇ
1: ਜੀ ਸ਼ਾਇਦ ਇਸੇ ਕਰਕੇ ਅੱਜ ਵੀ ਇਸ ਪ੍ਰੋਗਰਾਮ ਦੇ ਜਾਂ ਇਸ ਮੁਲਾਕਾਤ ਦੇ ਜ਼ਰੀਏ ਮੈਂ ਵੀ ਤੁਹਾਡੇ ਨਾਲ ਅੱਜ ਬਾਈ ਦੇ ਨਾਲ ਸੰਬੋਧਨ ਤੁਹਾਨੂੰ ਹੋ ਰਿਹਾਗਾ ਕਿਉਂਕਿ ਇੱਕ ਨਾ ਸਾਡੀ ਇੱਕ ਪਹਿਚਾਣ ਹੀ ਬਣ ਜਾਂਦਾ ਕੋਈ ਇੱਕ ਅਜਿਹਾ ਸ਼ਬਦ ਜਿਹੜਾ ਸਾਡੇ ਨਾਮ ਦੇ ਨਾਲ ਪੱਕਾ ਹੋ ਜਾਂਦਾ ਕਈ ਲੋਕਾਂ ਦੇ ਨਾਲ ਜਿਵੇਂ ਪਿੰਡ ਦਾ ਨਾਂ ਜੁੜ ਜਾਂਦਾ ਕਈ ਲੋਕਾਂ ਦੇ ਨਾਮ ਦੇ ਨਾਲ ਗੋਤ ਜਿਹੜਾ ਉਹਨੂੰ ਸਿਰਫ ਇਕੱਲੇ ਗੋਤ ਨਾਲ ਹੀ ਅਸੀਂ ਆਵਾਜ਼ ਮਾਰਨੀ ਸ਼ੁਰੂ ਕਰ ਦਿੰਦੇ ਹਾਂ ਔਰ ਤੁਹਾਡੇ ਹਿੱਸੇ ਆਇਆ ਕਿ ਤੁਹਾਨੂੰ ਸਾਰਿਆਂ

0: ਨੇ ਬਾਈ ਕਹਿਣਾ ਸ਼ੁਰੂ ਕੀਤਾ, ਬਾਈ ਅਜਮੇਰ, ਹੈ ਨਾ
1: ਜੀ। ਹਾਂਜੀ ਹਾਂਜੀ
0: ਬਾਈ ਅਜਮੇਰ ਜੀ, ਬੜੀਆਂ ਖੱਟੀਆਂ ਮਿੱਠੀਆਂ ਯਾਦਾਂ ਤੁਸੀਂ ਆਪਣੇ ਜ਼ਿਹਨ ਆਪਣੇ ਦਿਲ ਦੇ ਅੰਦਰ ਸਮੋਈਆਂ ਹੋਈਆਂ ਨੇ, ਬਹੁਤ ਸਾਰੀਆਂ ਅੱਜ ਤੁਸੀਂ ਸਾਂਝੀਆਂ ਵੀ ਕੀਤੀਆਂ ਤੇ ਹੋਰ ਵੀ ਆਪਾਂ ਚੱਲਦੇ ਪ੍ਰੋਗਰਾਮ ਦੇ ਜ਼ਰੀਏ ਕਰਨੀਆਂ ਨੇ, ਤੇ ਇੱਕ ਅੱਧਾ ਗੀਤ ਮੈਂ ਜ਼ਰੂਰ ਤੁਹਾਡੀ ਕਲਮ ਤੋਂ ਤੁਹਾਡੇ ਤੋਂ ਸੁਣਨਾ ਚਾਹਾਂਗਾ ਕਿ ਜੋ ਤੁਸੀਂ ਲਿਖਿਆ ਤੁਹਾਡੇ ਕਾਫੀ ਦਿਲ ਦੇ ਕਰੀਬ ਹੋਵੇ, ਤੁਹਾਡੇ ਵੱਲੋਂ ਲਿਖਿਆ ਕੋਈ ਵੀ ਗੀਤ।
1: ਗੀਤ ਬਹੁਤ ਲਿਖਿਆ ਜੀ, ਹੁਣ ਮੇਰੇ ਜੂਨ ਗਰੀਬਾਂ ਦੀ ਕਾਸ਼ਤ ਚ ਆਈ ਸੀ ਮੇਰੇ ਚਾਰ ਗੀਤ ਜੀ
0: ਜੀ
1: ਜਸਵੀਰ ਮੈਂ ਸਰਹਾਨਾ ਨੇ ਗਾਇਆ ਜੀ ਗੀਤ ਜੀ ਮੇਰਾ ਇੱਕ
0: ਜੀ
1: ਕੀ ਜੂਨ ਗਰੀਬਾਂ ਦੀ
0: ਜੀ
1: ਕੀ ਜੂਨ ਗਰੀਬਾਂ ਦੀ ਹੁੰਦੇ ਪਸ਼ੂਆਂ ਵਾਂਗ ਗੁਜ਼ਾਰੇ ਬਣ ਗਿਆ ਕੱਚੀਆਂ ਇੱਟਾਂ ਦਾ ਗਾਰਾ ਵੇ ਘਰ ਆਪਣਾ ਡਿੱਗ ਪਿਆ ਸਾਰਾ ਵੇ ਬਣ ਗਿਆ ਕੱਚੀਆਂ ਇੱਟਾਂ ਦਾ ਗਾਰਾ ਵੇ ਘਰ ਆਪਣਾ ਡਿੱਗ ਪਿਆ ਸਾਰਾ ਵੇ ਮੈਂ ਹੋਂਕੇ ਭਰਦੀ ਆ ਨਾਲੇ ਰੋਂਦੇ ਵਾਲ ਵਿਚਾਰੇ ਕੀ ਜੂਨ ਗਰੀਬਾਂ ਦੀ ਹੁੰਦੇ ਪਸ਼ੂਆਂ ਵਾਂਗ ਗੁਜ਼ਾਰੇ
0: ਜੀ
1: ਫਿਰ ਉਹ ਬੋਲਦਾ ਗਾ ਲੈ ਜਾ ਬੱਚੇ ਅੱਗੇ ਲਾ ਕੇ ਨੀ ਬਹਿ ਜਾ ਧਰਮਸ਼ਾਲਾ ਵਿੱਚ ਜਾ ਕੇ ਨੀ
0: ਜੀ
1: ਮੇਰੇ ਹੰਝੂ ਕਿਰਦੇ ਨੇ ਵੇਖ ਕੇ ਦੁੱਖ ਜਾਂਦੇ ਨੀ ਝੱਲੇ ਮੈਂ ਕੀ ਕਰਾਂ ਸਾਥਣੇ ਨੀ ਆਇਆ ਹਾਂ ਕਰਜੇ ਦੇ ਥੱਲੇ
0: ਜੀ
1: ਚੜ ਗਈ ਮੰਗਿਆਈ ਵੇ ਚੰਦਰੀ ਪੈਰ ਪੁੰਜੇ ਨਾ ਲਾਉਂਦੀ ਹੱਦ ਟੁੱਟ ਗਈ ਖਰਚਾ ਦੀ ਇਹ ਗੱਲ ਸਮਝ ਵਿੱਚ ਨੀ ਆਉਂਦੀ ਘਰ ਪੱਕਾ ਪਾ ਲੈਂਦੇ ਪੈਸੇ ਮਿਲਦੇ ਨਾ ਕਿਤੋਂ ਉਧਾਰੇ ਕੀ ਜੂਨ ਗਰੀਬਾਂ ਦੇ ਹੁੰਦੇ ਪਸ਼ੂਆਂ ਵਾਂਗ ਗੁਜ਼ਾਰੇ ਮੈਂ ਕਿਥੋਂ ਪਾ ਲੈਂਦਾ ਪੱਕਾ ਪਿਓ ਦਾ ਦੇਣਾ ਪਾਇਆ ਇਹਨਾਂ ਵਿੱਚ ਹੀ ਦਿਨ ਕੱਟੀਆਂ ਕਰਕੇ ਹੈ ਵਕਤ ਨਗਾਇਆ ਹੁਣੀ ਚੜ ਕੇ ਆਈ ਸੀ ਬੱਦਲ ਕਰ ਕਰ ਪੈਂਦਾ ਹੱਲੇ ਮੈਂ ਕੀ ਕਰਾਂ ਸਾਥਣੇ ਨੀ ਆਇਆ ਹਾਂ ਕਰਜੇ ਦੇ ਥੱਲੇ।
0: ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਇੱਕ ਗਰੀਬੀ ਦਾ ਦਰਦ ਜਿਹੜਾ ਇਸ ਗੀਤ ਦੇ ਜ਼ਰੀਏ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਤੁਸੀਂ ਕਿਹਾ ਕਿ ਜਸਵੀਰ ਮੈਸਰਖਾਨਾ ਗਾਇਕ ਦੇ ਵੱਲੋਂ ਗਾਇਆ ਗਿਆ। ਕੀ ਹੋਰ ਵੀ ਤੁਹਾਡੇ ਕੁਝ ਗੀਤ ਰਿਕਾਰਡ ਹੋਏ ਬਾਈ ਅਜਮੇਰ ਜੀ?
1: ਹਾਂਜੀ ਇੱਕ ਮੁੰਡੇ ਨੇ ਹੁਣ ਭਾਈ ਕੋਟ ਤੋਂ ਲਵਦੀਪ
0: ਜੀ
1: ਉਹਨੇ ਮੇਰਾ ਗੀਤ ਗਾਇਆ ਸੀਗਾ ਹੁਣ ਤਾੜਾ ਦਿਖਾਇਆ ਉਹਦੇ ਵਿੱਚ ਸ਼ਹਿਰ ਦਾ ਤੇ ਪਿੰਡ ਦਾ।
0: ਅੱਛਾ ਜੀ।
1: ਉਹਦੇ ਬੋਲ ਸੀ ਕਾਰਾਂ ਕੋਠਿਆਂ ਚ ਰਹਿਣ ਵਾਲੀ ਤੈਨੂੰ ਸਾਡਾ ਪਿੰਡ ਆਉਣਾ ਨਾ ਪਸੰਦ ਨੀ।
0: ਅੱਛਾ ਜੀ।
1: ਕੱਚੀਆਂ ਇੱਟਾਂ ਦਾ ਸਾਡਾ ਘਰ ਹੈ ਉਸੇ ਵਿੱਚ ਹੀ ਹੁੰਦਾ ਤੂੜੀ ਤੰਦ ਨੀ
0: ਜੀ
1: ਸਾਹਮਣੇਗੀ ਕਿਵੇਂ ਮੱਝਾਂ ਗਾਈਆਂ ਕੱਢੇਗੀ ਕਿਵੇਂ ਧਾਰਾਂ ਰੋਟੀ ਲੈ ਕੇ ਖੇਤ ਨੂੰ ਜਾਣਾ ਵੱਜ ਜਾਂਦੇ ਨੇ ਬਾਰਾਂ
0: ਜੀ
1: ਪਾ ਕੇ ਸਾਡੇ ਨਾਲ ਪਿਆਰ ਪਸਤਾਏਗੀ ਫਿਰ ਉੱਡ ਜਾਣਾ ਗੋਰਾ ਗੋਰਾ ਰੰਗ ਧਾਰਾਂ ਕੋਠੀਆਂ ਚ ਰਹਿਣ ਵਾਲੀ ਤੈਨੂੰ ਸਾਡਾ ਪਿੰਡ ਆਉਣਾ ਨਾ ਪਸੰਦ ਨੀ ਉਹਨੇ ਗਾਇਆ ਜੀ ਆਪਣੇ ਮੁੰਡਾ ਲਵਦੀਪ ਕੋਟ ਭਾਈ।
0: ਲਵਦੀਪ ਕੋਟ ਭਾਈ ਬਹੁਤ ਸੋਹਣੀ ਮਿਹਨਤ ਕਰ ਰਿਹਾ, ਬੇਸ਼ੱਕ ਉਹ ਪੰਜਾਬ ਪੁਲਿਸ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਸਾਡਾ ਛੋਟਾ ਵੀਰ, ਪਰ ਗਾਇਕੀ ਨੂੰ ਜ਼ਰੂਰ ਉਹ ਸਮਾਂ ਦੇ ਰਿਹਾ ਜਦੋਂ ਤੋਂ ਰਜਿੰਦਰਾ ਕਾਲਜ ਦੇ ਨਾਲ ਜੁੜਿਆ, ਤੁਹਾਡੇ ਸਾਰਿਆਂ ਦੇ ਨਾਲ ਜੁੜਿਆ।
1: ਹਾਂਜੀ ਹਾਂਜੀ।
0: ਤੇ ਬਾਈ ਜੀ ਗਰੀਬੀ ਸ਼ਬਦ ਤੁਹਾਡੇ ਗੀਤਾਂ ਦੇ ਬਹੁਤ ਕਰੀਬ ਹੈ, ਕਿਉਂਕਿ ਗਰੀਬੀ ਜਦੋਂ ਕੋਈ ਵਿਅਕਤੀ ਆਪਣੇ ਤਨ ਤੇ ਹੰਢਾਉਂਦਾ ਤੇ ਉਸੇ ਨੂੰ ਹੀ ਇਹ ਗਰੀਬੀ ਮਹਿਸੂਸ ਹੁੰਦੀ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਸੰਘਰਸ਼ ਦੀ ਗੱਲ ਕੀਤੀ ਸੀ ਕਿ ਸੰਘਰਸ਼ ਨੂੰ ਉਹੀ ਬਿਆਨ ਕਰ ਸਕਦਾ ਜਿਹਨੇ ਜ਼ਿੰਦਗੀ 'ਚ ਸੰਘਰਸ਼ ਹੰਢਾਇਆ ਹੁੰਦਾ। ਸੋ ਸਰੋਤਿਓ ਤੁਸੀਂ ਬਾਈ ਅਜਮੇਰ ਹੋਰਾਂ ਦੇ ਜ਼ੁਬਾਨੀ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਉਹਨਾਂ ਦੀ ਰੋਜ਼ਮਰਰਾ ਦੀ ਜ਼ਿੰਦਗੀ ਬਾਰੇ ਅੱਜ ਜਾਣ ਰਹੇ ਹੋ ਇਸ ਮੰਚ ਦੇ ਜ਼ਰੀਏ। ਬਾਈ ਅਜਮੇਰ ਜੀ ਬੜੇ ਮਿਹਨਤੀ ਔਰ ਲਗਨ ਨਾਲ ਕੰਮ ਕਰਨ ਵਾਲੇ ਇਨਸਾਨ ਨੇ, ਬੇਸ਼ੱਕ ਇਹਨਾਂ ਦਾ ਕੰਮ ਲਗਭਗ 34-35 ਸਾਲ ਸਿਰਫ ਪੌਦੇ ਬੂਟੇ ਤੇ ਜਾਂ ਫਿਰ ਫੁੱਲਦਾਰ ਤੇ ਫਲਦਾਰ ਰੁੱਖਾਂ ਨੂੰ ਲਾਉਣਾ ਹੋਇਆ, ਪਰ ਇਹਨਾਂ ਨੇ ਆਪਣੀ ਕਲਮ ਤੋਂ ਆਪਣੇ ਜ਼ਿਹਨ ਦਾ ਇਸਤੇਮਾਲ ਕਰਦੇ ਹੋਏ ਬਹੁਤ ਸਾਫ਼ ਸੁਥਰੇ ਜਿਹੜੇ ਗੀਤ ਲਿਖੇ ਨੇ ਔਰ ਕੁਝ ਗੀਤ ਇਹਨਾਂ ਦੇ ਰਿਕਾਰਡ ਹੋਏ ਨੇ। ਪਰ ਸਾਡੇ ਮੁਲਕ ਦੀ ਜਾਂ ਕਹਿ ਲਓ ਸਾਡੇ ਦੇਸ਼ ਦੀ ਇਹ ਇੱਕ ਮੰਦਹਾਲੀ ਹੈ ਕਿ ਕਿਸੇ ਨੂੰ ਗਰੀਬੀ ਚੋਂ ਬਾਹਰ ਚੁੱਕਣ ਦੀ ਅਸੀਂ ਕਦੇ ਕੋਸ਼ਿਸ਼ ਨਹੀਂ ਕਰਦੇ, ਬੇਸ਼ੱਕ ਕਿੰਨਾ ਹੀ ਟੈਲੈਂਟ ਕਿੰਨਾ ਹੀ ਕਲਾ ਦੇ ਨਾਲ ਕੋਈ ਵਿਅਕਤੀ ਭਰਿਆ ਹੁੰਦਾ, ਪਰ ਜਦੋਂ ਕੋਈ ਵਿਅਕਤੀ ਨੂੰ ਸ਼ੋਹਰਤ ਮਿਲ ਜਾਂਦੀ ਹੈ ਤੇ ਉਸ ਵਕਤ ਉਸ ਦੇ ਅੱਗੇ ਪਿੱਛੇ ਘੁੰਮਣ ਵਾਲਿਆਂ ਦੀ ਗਿਣਤੀ ਵੱਡੀ ਤਾਦਾਦ ਦੇ ਵਿੱਚ ਹੋ ਜਾਂਦੀ ਹੈ। ਜਿਸ ਤਰ੍ਹਾਂ ਬਾਈ ਹੋਰਾਂ ਨੇ ਕਾਫੀ ਸਾਰੇ ਕਲਾਕਾਰਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦੇ ਵਿੱਚ ਦੀਪ ਢਿੱਲੋਂ, ਬਲਕਾਰ ਸਿੱਧੂ, ਗੋਰਾ ਚੱਕ ਵਾਲਾ ਬਾਈ ਅਮਰਦੀਪ ਗਿੱਲ ਜੀ ਤੇ ਹੋਰ ਬਹੁਤ ਸਾਰੇ ਇਹਨਾਂ ਨੇ ਨਾਮ ਜਿਹੜੇ ਸੀ ਸਾਂਝੇ ਕੀਤੇ ਇਸ ਮੰਚ ਦੇ ਜ਼ਰੀਏ, ਜਿਨ੍ਹਾਂ ਦੇ ਨਾਲ ਵਿਚਰੇ ਨੇ, ਜਿਨ੍ਹਾਂ ਦੇ ਨਾਲ ਰਹੇ ਨੇ ਬੜਾ ਲੰਮਾ ਸਮਾਂ, ਉਹਨਾਂ ਦੇ ਨਾਲ ਇਹਨਾਂ ਨੇ ਆਪਸੀ ਪ੍ਰੇਮ ਤੇ ਭਾਈਚਾਰਕ ਸਾਂਝ ਦੇ ਨਾਲ ਬਿਤਾਇਆ ਔਰ ਇੱਕ ਦੂਜੇ ਦੇ ਨਾਲ ਆਪਣੇ ਜਿਹੜੇ ਦੁੱਖ ਸੁੱਖ ਵੀ ਕੀਤੇ, ਔਰ ਬਹੁਤ ਸਾਰੇ ਸਾਥੀ ਤੇ ਜਾਂ ਫਿਰ ਕਹਿ ਲਓ ਬਹੁਤ ਸਾਰੇ ਪ੍ਰੋਫੈਸਰ ਸਹਿਬਾਨ ਇਹਨਾਂ ਦੀ ਮਦਦ ਲਈ ਵੀ ਅੱਗੇ ਆਉਂਦੇ ਰਹੇ। ਤੇ ਬਾਈ ਜੀ ਇੱਕ ਪਿੱਛੇ ਜੇ ਤੁਹਾਡੇ ਨਾਲ ਜੋ ਸੁਣਿਆ ਸੀ ਅਸੀਂ ਕਿ ਇੱਕ ਹਾਦਸਾ ਹੋਇਆ ਸੀ ਕਿ ਤੁਹਾਡਾ ਕੋਈ ਐਕਸੀਡੈਂਟ ਹੋਇਆ ਸੀ, ਸ਼ਾਇਦ ਉਸ ਵਕਤ ਵੀ ਤੁਸੀਂ ਕਾਫੀ ਜ਼ਿੰਦਗੀ ਦੇ ਵਿੱਚ ਪਿੱਛੇ ਨੂੰ ਚਲੇ ਗਏ।
1: ਹਾਂਜੀ ਹਾਂ ਉਹਦੇ ਚ ਐ ਹੋਇਆ ਜੀ ਮੈਂ ਬੇਟੇ ਨੂੰ ਪੇਪਰ ਦਵਾਉਣ ਗਿਆ ਸੀਗਾ ਜੀ
0: ਜੀ
1: ਪੁੱਛੋ
0: ਜੀ ਜੀ
1: ਉੱਥੇ ਪੇਪਰ ਤੋਂ ਬਾਅਦ ਜਦੋਂ ਅਸੀਂ ਬਾਹਰ ਨੂੰ ਆਉਂਦੇ ਸੀਗੇ ਸੜਕ ਪਾਰ ਕਰਨ ਲੱਗਿਆ ਤਾਂ ਮੇਰੇ ਚ ਕੁਛ ਇਹੋ ਜਿਹੀ ਚੀਜ਼ ਵੱਜੀ ਵੀ ਮੈਨੂੰ ਪਤਾ ਨੀ ਲੱਗਿਆ
0: ਜੀ
1: ਬੇਹੋਸ਼ ਹੋ ਗਿਆ ਜਦੋਂ ਮੇਰੇ ਚ ਵੱਜੀ ਆ ਗਈ ਫਿਰ ਦਾਖਲ ਰਹੇ ਜੀ ਉਹ ਲੱਤ ਟੁੱਟ ਗਈ ਇੱਕ ਬਾਂਹ ਟੁੱਟ ਗਈ ਜੀ ਸੈਟ ਪਾੜ ਗਿਆ ਹਾਂ ਜੀ ਵੱਡਾ ਮੇਰੇ ਨਾਲ ਬਹੁਤ ਭੈੜਾ ਹਾਦਸਾ ਹੋਇਆ ਜੀ ਉਸ ਤੇ ਫਿਰ ਮੈਂ ਲਿਖਿਆ ਵੀ ਸੀਗਾ ਉਹ ਤੇ ਲਿਖਿਆ ਸੀ ਗੱਡੀ ਸੜਕ ਕਿਨਾਰੇ ਵੱਜ ਗਈ ਮੈਂ ਸੜਕ ਪਾਰ ਸੀ ਕਰਦਾ ਉਹੀ ਮੇਰੇ ਨਾਲ ਬੀਤ ਗਈ ਜਿਸ ਤੋਂ ਸੀ ਡਰਦਾ ਲੱਤ ਪੱਟ ਦੇ ਕੋਲੋਂ ਟੁੱਟ ਗਈ ਮੰਜੀ ਤੇ ਪੈ ਗਿਆ ਹੁਣ ਮੈਂ ਲੋਕੋ ਕੰਮ ਦੇ ਕਾਬਲ ਨਹੀਂ ਰਹਿ ਗਿਆ ਆਹ ਵਿਚਾਰੀ ਅਨਪੜ੍ਹ ਹੈ ਬੱਚਿਆਂ

0: ਦੀ ਮਾਈ
1: ਜੀ
0: ਹਾਂ ਮੱਛੀ ਵਾਂਗੂ ਤੜਫਦੇ ਕੌਣ ਕਰੂ ਕਮਾਈ। ਮਤਲਬ ਦੇ ਇੱਥੇ ਲੋਕ ਨੇ ਕੋਈ ਆਪਣਾ ਨੀ ਰਹਿ ਗਿਆ
1: ਜੀ,
0: ਹੁਣ ਮੈਂ ਲੋਕੋ ਕੰਮ ਦੇ ਕਾਬਲ ਨੀ ਰਹਿ ਗਿਆ। ਇਹ ਲਾਈਨਾਂ ਲਿਖੀਆਂ ਸੀਗੀਆਂ ਉਦੋਂ।
1: ਬਿਲਕੁਲ ਤੁਹਾਡੀ ਇਸ ਗੀਤ ਦੇ ਤੁਹਾਡੇ ਇਹਨਾਂ ਬੋਲਾਂ ਦੇ ਨਾਲ ਹੀ ਮੈਨੂੰ ਇੱਕ ਉਹ ਗੱਲ ਯਾਦ ਆਉਂਦੀ ਹੈ, ਕਹਿੰਦੇ ਇੱਕ ਮਿਊਜ਼ੀਅਮ ਦੇ ਵਿੱਚ ਲੱਗੀ ਹੋਈ ਉਸ ਭੁੱਖੇ ਬੱਚੇ ਦੀ ਪੇਂਟਿੰਗ ਜਿਹੜੀ ਸੀ ਉਹ ਕਈ ਕਰੋੜਾਂ ਦੇ ਵਿੱਚ ਵਿਕ ਗਈ ਜਿਸ ਨੂੰ ਰੋਟੀ ਨਹੀਂ ਸੀ ਨਸੀਬ ਹੋਈ। ਕਹਿਣ ਦਾ ਭਾਵ ਇਹ ਸੀ ਕਿ ਇੱਕ ਤਸਵੀਰ ਬਣੀ ਹੋਈ ਸੀ ਜਿਸ ਦੇ ਵਿੱਚ ਇੱਕ ਬੇਸਹਾਰਾ ਬੱਚਾ ਬੈਠਿਆ ਹੋਇਆ ਤੇ ਉਹ ਭੁੱਖ ਨਾਲ ਤੜਫ ਰਿਹਾ ਤੇ ਉਹਨੂੰ ਰੋਟੀ ਨਹੀਂ ਕੋਈ ਦੇ ਰਿਹਾ। ਇੱਕ ਚਿੱਤਰਕਾਰ ਨੇ ਉਹਦੀ ਖੂਬਸੂਰਤ ਤਸਵੀਰ ਇੱਕ ਪੇਂਟਿੰਗ ਤਿਆਰ ਕੀਤੀ ਔਰ ਇੱਕ ਮਿਊਜ਼ੀਅਮ ਦੇ ਵਿੱਚ ਚਲੀ ਜਾਂਦੀ ਹੈ ਔਰ ਉਹਨੂੰ ਕੋਈ ਵਿਅਕਤੀ ਲਗਭਗ 2 ਕਰੋੜ ਰੁਪਇਆ ਦੇ ਕੇ ਉਸ ਪੇਂਟਿੰਗ ਨੂੰ ਖਰੀਦ ਕੇ ਲੈ ਜਾਂਦਾ। ਪਰ ਕਹਿੰਦੇ ਅਸਲ ਸੱਚ ਇਹ ਹੈ ਕਿ ਜਿਸ ਬੱਚੇ ਦੀ ਉਹ ਪੇਂਟਿੰਗ ਬਣੀ ਸੀ ਉਸ ਨੂੰ ਕਿਸੇ ਨੇ ਹਾਲੇ ਤੱਕ ਅੰਨ ਦੀ ਬੁਰਕੀ ਨਹੀਂ ਸੀ ਦਿੱਤੀ। ਸੋ ਇਹ ਸਾਡੇ ਸਮਾਜ ਦੇ ਹਾਲਾਤ ਨੇ ਕਿ ਕਹਿੰਦੇ ਚੜ੍ਹਦੇ ਸੂਰਜ ਨੂੰ ਸਲਾਮਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ। ਸੋ ਬਾਈ ਜੀ ਅਸੀਂ ਤੁਹਾਡੀ ਜ਼ਿੰਦਗੀ ਦੀ ਤੁਹਾਡੀ ਸਿਹਤ ਦੀ ਕਾਮਨਾ ਕਰਦੇ ਹਾਂ, ਤੁਹਾਡੇ ਸੁਨਹਿਰੀ ਭਵਿੱਖ ਦੀ ਆਸ ਕਰਦੇ ਹਾਂ ਔਰ ਪਰਮਾਤਮਾ ਅੱਗੇ ਵੀ ਇਹੋ ਦੁਆ ਬੇਨਤੀ ਕਰਦੇ ਹਾਂ ਕਿ ਉਹ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਿਸ ਤਰ੍ਹਾਂ ਤੁਸੀਂ ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹਾਂ ਤੇ ਉਹ ਜ਼ਰੂਰ ਨੇੜੇ ਹੋ ਕੇ ਤੁਹਾਡੀ ਬਾਂਹ ਫੜੇ ਔਰ ਤੁਹਾਡੀ ਜ਼ਿੰਦਗੀ ਦਾ ਜਿਹੜਾ ਰਹਿੰਦਾ ਸਫ਼ਰ ਆ ਉਸ ਨੂੰ ਬਹੁਤ ਹੀ ਸੁਖਾਲਾ ਬਣਾਵੇ। ਕਿਉਂਕਿ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਅਜਿਹਾ ਹਾਦਸਾ ਵਾਪਰਦਾ ਤਾਂ ਜ਼ਿੰਦਗੀ ਕਈ ਸਾਲਾਂ ਲਈ ਪਿੱਛੇ ਨੂੰ ਚਲੀ ਜਾਂਦੀ ਹੈ, ਦੁਬਾਰਾ ਪੱਬਾਂ ਭਾਰ ਹੋਣ ਤੇ ਵਿਅਕਤੀ ਨੂੰ ਕਾਫ਼ੀ ਸਮਾਂ ਲੱਗ ਜਾਂਦਾ ਹੈ। ਸੋ ਬਾਈ ਅਜਮੇਰ ਜੀਆਂ ਨੂੰ ਦਾਦ ਦੇਣੀ ਬਣਦੀ ਹੈ ਉਹਨਾਂ ਦੇ ਹਿੰਮਤ ਉਹਨਾਂ ਦੇ ਹੌਸਲੇ ਨੂੰ। ਬੇਸ਼ੱਕ ਉਹਨਾਂ ਦੇ ਕੋਲ ਕੋਈ ਬਹੁਤੇ ਪੁਖਤਾ ਜਿਹੜੇ ਸਾਧਨ ਨਹੀਂ ਸੀ ਪਰ ਫਿਰ ਵੀ ਉਹਨਾਂ ਨੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਹਿੰਮਤ ਨੂੰ ਵੀ ਅਸੀਂ ਬਾਈ ਜੀਆਂ ਦੀ ਦਾਦ ਦਿੰਦੇ ਹਾਂ ਔਰ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹਨਾਂ ਦਾ ਸਭ ਤੋਂ ਪਹਿਲਾਂ ਬੇਟਾ ਸੀ ਬਹੁਤ ਛੋਟੀ ਉਮਰੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਸੋ ਪੁੱਤ ਦੇ ਦੇਹਾਂਤ ਦਾ ਜਾਂ ਪੁੱਤ ਦੀ ਮੌਤ ਦਾ ਜੋ ਦੁੱਖ ਹੈ ਇੱਕ ਪਿਓ ਦੇ ਦਿਲ ਤੇ ਉਹ ਕਿੰਨਾ ਕੁ ਗਹਿਰਾ ਅਸਰ ਕਰਦਾ ਹੈ ਉਹਨੂੰ ਬਾਈ ਅਜਮੇਰ ਜੀ ਭਲੀ ਭਾਂਤੀ ਜਾਣਦੇ ਨੇ। ਸੋ ਇਸ ਤਰ੍ਹਾਂ ਦੇ ਹਾਦਸੇ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਲੈ ਆਉਂਦੇ ਨੇ। ਸੋ ਇਸ ਵਕਤ ਬਾਈ ਅਜਮੇਰ ਜੀ ਸਾਡੇ ਨਾਲ ਜੁੜੇ ਹੋਏ ਨੇ ਤੇ ਅਸੀਂ ਉਹਨਾਂ ਦੀ ਦਿਲ ਦੀਆਂ ਗੱਲਾਂ ਦਿਲ ਦੇ ਪੰਨੇ ਫਰੋਲ ਰਹੇ ਹਾਂ ਜੋ ਸ਼ਾਇਦ ਕਦੇ ਕਿਸੇ ਹੋਰ ਮੁਲਾਕਾਤ ਦੇ ਜ਼ਰੀਏ ਇਹਨਾਂ ਦੇ ਨਹੀਂ ਫਰੋਲੇ ਗਏ ਹੋਣੇ। ਸੋ ਇਸ ਮੰਚ ਤੋਂ ਬਾਈ ਅਜਮੇਰ ਹੋਰਾਂ ਦੇ ਨਾਲ ਆਪਾਂ ਅਗਲੀ ਗੱਲਬਾਤ ਦੇ ਵੱਲ ਰੁੱਖ ਕਰਦੇ ਹਾਂ। ਜਿਸ ਤਰ੍ਹਾਂ ਬਾਈ ਜੀ ਤੁਸੀਂ ਕਿਹਾ ਕਿ ਬਹੁਤ ਸਾਰੇ ਕਲਾਕਾਰਾਂ ਨਾਲ ਤੁਹਾਡਾ ਸੰਪਰਕ ਸੀ, ਕੀ ਤੁਸੀਂ ਉਹਨਾਂ ਤੱਕ ਕਦੇ ਪਹੁੰਚ ਨਹੀਂ ਕੀਤੀ ਆਪਣੇ ਗੀਤ ਲੈ ਕੇ ਜਾਣ ਦੀ ਜਾਂ ਉਹਨਾਂ ਤੋਂ ਗੀਤ ਗਵਾਉਣ ਦੀ ਕਦੇ ਮਨ ਚ ਇੱਛਾ ਨਹੀਂ ਆਈ ਕਿ ਜੋ ਤੁਹਾਡੇ ਸਾਹਮਣੇ ਛੋਟੀ ਉਮਰੇ ਪੜ੍ਹਦੇ ਸੀ ਨੌਜਵਾਨ ਤੇ ਅੱਜ ਉਹ ਸਥਾਪਿਤ ਕਲਾਕਾਰ ਬਣ ਚੁੱਕੇ ਨੇ, ਬੁਲੰਦੀਆਂ ਤੇ ਪਹੁੰਚ ਚੁੱਕੇ ਨੇ, ਕਦੇ ਉਹਨਾਂ ਤੱਕ ਪਹੁੰਚ ਹੋਈ ਤੁਹਾਡੇ ਵੱਲੋਂ?
0: ਨਹੀਂ ਜੀ, ਉਹਨਾਂ ਵਾਲੇ ਗੀਤ ਤਾਂ ਦਿੱਤੇ ਥੋੜੇ ਵਾਲੇ ਉਹਨਾਂ ਨੂੰ
1: ਜੀ,
0: ਪਰ ਉਹਨਾਂ ਦੇ ਕੋਈ ਸਮਝ ਨੀ ਆਈ ਗੱਲ
1: ਜੀ।
0: ਹਾਂ ਜੀ, ਨਹੀਂ ਤਾਂ ਕੰਨੀ ਮੈਂ ਵੀ ਕਿਤੇ ਨਾ ਕਿਤੇ ਚੰਗੇ ਮੁਕਾਮ ਤੇ ਹੁੰਦਾ ਜੀ।
1: ਬਿਲਕੁਲ ਕੋਈ ਸ਼ੱਕ ਨਹੀਂ ਇਸ ਗੱਲ ਦੇ ਵਿੱਚ ਕਿ ਜਦੋਂ ਤੁਹਾਡੀ ਕਲਮ ਦਾ ਮੁੱਲ ਪੈ ਜਾਂਦਾ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਸੋਹਣਾ ਮੁਕਾਮ ਵਿਅਕਤੀ ਹਾਸਲ ਕਰ ਲੈਂਦਾ ਤੇ ਕਾਰਨ ਸ਼ਾਇਦ ਇਹੀ ਰਿਹਾ ਕਿ ਜਿਸ ਤਰ੍ਹਾਂ ਦੇ ਤੁਸੀਂ ਗੀਤ ਲਿਖੇ ਸ਼ਾਇਦ ਉਹ ਉਸ ਵਕਤ ਨਾਲ, ਬੇਸ਼ੱਕ ਉਹ ਜ਼ਿੰਦਗੀ ਨਾਲ ਤਾਂ ਬਹੁਤ ਵੱਡਾ ਰਾਬਤਾ ਰੱਖਦੇ ਨੇ ਤੁਹਾਡੇ ਗੀਤ, ਪਰ ਹੋ ਸਕਦਾ ਲੋਕਾਂ ਦੀ ਜਾਂ ਸੁਣਨ ਵਾਲਿਆਂ ਦੀ ਉਸ ਵਕਤ ਇਹਨਾਂ ਗੀਤਾਂ ਦੀ ਮੰਗ ਨਾ ਰਹੀ ਹੋਵੇ ਜਿਸ ਕਰਕੇ ਤੁਹਾਡੇ ਇਹ ਗੀਤ ਗਾਉਣ ਤੋਂ ਵਾਂਝੇ ਰਹਿ ਗਏ, ਪਰ ਹਲੇ ਵੀ ਕੋਈ ਜ਼ਿਆਦਾ ਵਕਤ ਨਹੀਂ ਬੀਤਿਆ ਕਿ ਤੁਹਾਡੇ ਗੀਤ ਅੱਜ ਵੀ ਰਿਕਾਰਡ ਹੋ ਸਕਦੇ ਨੇ, ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਰਾਤੋ ਰਾਤ ਵਿਅਕਤੀ ਜਿਹੜੇ ਸੁਪਰ ਸਟਾਰ ਜਾਂ ਸੁਪਰ ਹਿੱਟ ਹੋ ਜਾਂਦੇ ਨੇ। ਪਰ ਤੁਹਾਡੇ ਕੋਲ ਤਾਂ ਬਹੁਤ ਵੱਡੀ ਕਲਾ ਹੈ, ਤੁਸੀਂ ਤਾਂ ਬਹੁਤ ਅੱਗੇ ਤੱਕ ਜਾ ਸਕਦੇ ਹੋ ਬਾਈ ਅਜਮੇਰ ਆਪਣੇ ਨਾਮ ਦੇ ਨਾਲ, ਜੇਕਰ ਤੁਹਾਨੂੰ ਇੱਕ ਸਹੀ ਪਲੇਟਫਾਰਮ ਮਿਲ ਜਾਵੇ।
0: ਇੱਕ ਵਾਰੀ ਅਸੀਂ ਹੋਸਟਲ ਦੇ ਉੱਤੇ ਬੈਠੇ ਜੀ, ਮੈਨੂੰ ਕਹਿੰਦੇ ਜੀ ਗੁਲਜਿੰਦਰ ਗੁੱਲੂ ਹੈ ਜੀ ਹੋਣੀ ਦਾ ਗਿੱਦੜ ਵੇਖ
1: ਜੀ,
0: ਬਹੁਤ ਉਹਨਾਂ ਨੇ ਨਾਮ ਖੱਟੇ ਨੇ
1: ਜੀ,
0: ਗੋਲਡ ਮੈਡਲਿਸਟ ਸੀਗਾ ਇੱਥੇ ਦੇ ਬਾਹਰ ਗਾਉਂਦਾ
1: ਜੀ।
0: ਮੈਨੂੰ ਕਹਿੰਦਾ ਬਾਈ ਅਜਮੇਰ ਆਪਾਂ ਇੱਕ ਸੋਹਣੀ ਲਿਖਣੀ ਹੈ, ਸੋਹਣੀ ਮੇਜ਼ ਬਾਲ
1: ਜੀ।
0: ਮੈਂ ਕਿਹਾ ਚੱਲ ਬਹਿ ਜਾਂਦੇ ਆ ਜਾ, ਤੇ ਅਸੀਂ ਨਾ ਅੱਧੇ ਘੰਟੇ ਚ ਲਿਖ ਕੇ ਸੋਹਣੀ ਮੇਜ਼ ਬਾਲ ਜੀ ਮਿਊਜ਼ਿਕ ਰੂਮ ਦੇ ਵਿੱਚ ਗਵਾ ਦੀ, ਤੇ ਉਹਦੇ ਬੋਲ ਸੀਗੇ ਦਰਿਆ ਠਾਠਾ ਮਾਰਦਾ ਸੋਹਣੀ ਚੱਲਦੀ ਵੱਲ ਝਨਾ, ਉਹ ਚਾਰ ਚਪੇਰੇ ਵੇਖਦੀ ਉਹਦੀ ਚੱਲਦੀ ਨਾ ਕੋਈ ਵਾਹ, ਉਪਰੋਂ ਬੱਦਲ ਕਰ ਕਰ ਕੜਕਦਾ ਗਈ ਰਾਤ ਡਰਾਉਣੀ ਆ, ਕਹਿੰਦੀ ਮਿਲਣਾ ਮੇਹੀ ਬਾਲ ਨੂੰ ਘੜਿਆ ਜਾਣ ਦੀ ਬਾਜੀ ਲਾ, ਪੂਰੀ ਕਰਕੇ ਉਹਨੂੰ ਗਵਾਤਾ ਸੀਗਾ ਜੀ।
1: ਜੀ ਬਾਈ, ਬਹੁਤ ਸੋਹਣੀ ਤੁਸੀਂ ਇਹ ਰਚਨਾ ਦੱਸਿਆ ਕਿ ਅੱਧੇ ਘੰਟੇ ਦੇ ਵਿੱਚ ਸੋਹਣੀ ਮਹੀਵਾਲ ਦੇ ਉੱਪਰ ਇਹ ਲਿਖੀ, ਉਸ ਤੋਂ ਬਾਅਦ ਤੁਸੀਂ ਬਾਈ ਜੀਆਂ ਤੋਂ ਗਵਾਇਆ ਵੀ। ਮੈਂ ਇਹ ਜ਼ਰੂਰ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਕੀ ਤੁਸੀਂ ਆਪਣਾ ਇਹ ਸਾਰਾ ਰਿਕਾਰਡ ਆਪਣੇ ਕੋਲ ਸੰਭਾਲ ਕੇ ਰੱਖਿਆ ਹੋਇਆ ਜੋ ਤੁਸੀਂ ਹੁਣ ਤੱਕ ਗੀਤ ਜਾਂ ਰਚਨਾਵਾਂ ਲਿਖੀਆਂ?
0: ਕੁਛ ਹੈਗਾ ਜੀ, ਮੇਰੀ ਕਿਤਾਬ ਇੱਥੋਂ ਹੋਸਟਲ ਚੋਂ ਚੱਕੀ ਗਈ ਸੀ ਕਾਪੀ ਇੱਕ ਜੀ, ਤੇ ਉਹਦਾ ਨੀ ਪਤਾ ਸਤਾ ਲੱਗਿਆ ਜੀ ਕਿੱਧਰ ਗਈ ਕਿੱਥੇ ਕੌਣ ਲਏ ਆ, ਉਸ ਤੋਂ ਜੀ ਮੈਂ ਰਹਿੰਦਾ ਸੀਗਾ
1: ਜੀ। ਜੀ ਜੀ ਬਾਈ ਜੀ, ਇਹ ਉਸ ਤੋਂ ਵੀ ਮੰਦਭਾਗੀ ਘਟਨਾ ਹੈ ਨਾ ਤੁਹਾਡੀ ਜ਼ਿੰਦਗੀ ਦੀ ਕਿ ਜੋ ਕਿਸੇ ਵਕਤ ਲਾਈਨਾਂ ਜੋ ਸ਼ਬਦ ਸਾਡੇ ਜ਼ਿਹਨ ਦੇ ਵਿੱਚ ਆਉਂਦੇ ਨੇ ਔਰ ਉਸ ਵਕਤ ਅਸੀਂ ਉਸ ਨੂੰ ਕਾਪੀ ਤੇ ਉਤਾਰ ਲੈਂਦੇ ਹਾਂ, ਪਰ ਕੁਝ ਸਮੇਂ ਤੱਕ ਤਾਂ ਸਾਨੂੰ ਜਵਾਨੀ ਵੀ ਚੇਤੇ ਰਹਿੰਦੇ ਨੇ ਉਹ ਗੀਤ ਜਾਂ ਉਹ ਸ਼ਬਦ, ਲੰਬੇ ਸਮੇਂ ਬਾਅਦ ਸਾਡੇ ਦਿਲੋ ਦਿਮਾਗ

0: ਚੋਂ ਵਿਸਰ ਜਾਂਦੇ ਨੇ। ਤੇ ਇਹ ਤੁਹਾਡੇ ਲਈ ਹੋਰ ਵੀ ਇੱਕ ਮੰਦਭਾਗੀ ਘਟਨਾ ਸੀ ਜ਼ਿੰਦਗੀ ਦੀ। ਤੁਸੀਂ ਕਿਹਾ ਕਿ ਤੁਹਾਡੀ ਇੱਕ ਗੀਤਾਂ ਦੀ ਕਾਪੀ ਜਿਹੜੀ ਸੀਗੀ ਉਹ ਤੁਹਾਡੇ ਤੋਂ ਕਿਤੇ ਨਾ ਕਿਤੇ ਖੁੱਸ ਗਈ, ਜਾਂ ਕਹਿ ਲਓ ਕਿਸੇ ਸ਼ਰਾਰਤ ਦੇ ਰੂਪ ਦੇ ਵਿੱਚ ਕਿਸੇ ਨੇ ਲੈ ਲਈ ਜੀ। ਪਰ ਉਹ ਜਿਨ੍ਹਾਂ ਦੇ ਹੱਥ ਵੀ ਲੱਗੀ ਸੀ ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਹ ਬਾ ਹਿਫਾਜ਼ਤ ਤੁਹਾਨੂੰ ਤੁਹਾਡੀ ਅਮਾਨਤ ਵਾਪਸ ਦੇ ਦਿੰਦੇ। ਪਰ ਚਲੋ ਜੀ, ਬਿਲਕੁਲ। ਅਕਸਰ ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਜਦੋਂ ਕਿਸੇ ਕਲਾਕਾਰ ਨੂੰ ਪੁੱਛਿਆ ਜਾਂਦਾ ਵੀ ਤੁਹਾਡਾ ਫੇਵਰਟ ਗੀਤ ਕਿਹੜਾ, ਉਹ ਅਕਸਰ ਇਹੀ ਕਹਿੰਦੇ ਆ ਜੀ ਸਾਡੇ ਤਾਂ ਪੁੱਤਾਂ ਵਰਗੇ ਨੇ ਗੀਤ, ਤੇ ਸਾਨੂੰ ਸਾਰੇ ਗੀਤ ਪਿਆਰੇ ਨੇ ਜੀ। ਤੇ ਕਦੇ ਮਨ ਚ ਨੀ ਆਇਆ ਵੀ ਇਹੋ ਜਿਹਾ ਕੋਈ ਪੰਜਾਬੀ ਗਾਇਕ ਤੁਹਾਡੀ ਬਾਂਹ ਫੜਿਆ ਕੇ?
1: ਪਹੁੰਚ ਨੀ ਪਾ ਸਕਦਾ ਜੀ ਹੁਣ, ਕਿਉਂ? ਇੱਕ ਤਾਂ ਮੈਂ ਰਿਟਾਇਰ ਹੋ ਗਿਆ ਜੀ, ਉਧਰੋਂ ਮੈਨੂੰ ਮਿਲਦਾ ਸੀ 10,000 ਰੁਪਇਆ
0: ਜੀ,
1: ਉਹਦੇ ਨਾਲ ਮੈਂ ਆਪਦਾ ਗੁਜ਼ਾਰਾ ਕਰੀ ਜਾਂਦਾ ਸੀਗਾ
0: ਜੀ।
1: ਤੇ ਹੁਣ ਤਾਂ ਮੈਨੂੰ ਕਿਰਾਏ ਨੂੰ ਵੀ ਨੀ ਪੈਸਾ ਮਿਲਦਾ ਕਿਤੋਂ, ਮੈਂ ਕਿਸੇ ਕੋਲੇ ਜਾਇਆ ਵਾ ਜਾਂ ਮੈਂ ਕਿਸੇ ਨੂੰ ਮਿਲਿਆ ਵਾ
0: ਜੀ ਜੀ ਜੀ।
1: ਤੇ ਇਸ ਤਰ੍ਹਾਂ ਦੀ ਜ਼ਿੰਦਗੀ ਬਣ ਗਈ ਹੁਣ, ਜੇ ਹੁਣ ਕੰਮ ਕਰਾਂਗੇ, ਕੰਮ ਹੁੰਦਾ ਨੀ ਜੀ, ਹੁਣ ਕੋਈ ਕੰਮ ਨੀ ਹੁੰਦਾ ਜੀ।
0: ਬਿਲਕੁਲ ਜੀ, ਉਮਰ ਦੇ ਹਿਸਾਬ ਨਾਲ ਜਿਹੜਾ ਸਰੀਰ ਹੈ ਨਾ, ਇਹ ਸਾਥ ਜਿਹੜਾ ਛੱਡ ਦਿੰਦਾ, ਕੰਮਾਂ ਕਾਰਾਂ ਦੇ ਯੋਗ ਨਹੀਂ ਰਹਿੰਦਾ। ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਚੌਂਕੀਦਾਰੀ ਵੀ ਕੀਤੀ, ਬੇਲਦਾਰੀ ਵੀ ਕੀਤੀ, ਪਰ ਉਸ ਨਾਲ ਜਿਹੜਾ ਪਰਿਵਾਰ ਦਾ ਇੱਕ ਚਲੋ ਗੁਜ਼ਾਰਾ ਜਿਹੜਾ ਹੈਗਾ ਉਹ ਜ਼ਰੂਰ ਚੱਲ ਸਕਦਾ, ਪਰ ਉਸ ਦੇ ਨਾਲ ਕੋਈ ਬਹੁਤੀਆਂ ਵੱਡੀਆਂ ਪ੍ਰਾਪਤੀਆਂ ਜਿਹੜੀਆਂ ਅਸੀਂ ਉਹ ਨਹੀਂ ਕਰ ਸਕਦੇ। ਸੋ ਦੁਨੀਆਂ ਦੇ ਵਿੱਚ ਬਹੁਤ ਸਾਰੇ ਕਲਾ ਨੂੰ ਪਿਆਰ ਕਰਨ ਵਾਲੇ ਨੇ, ਬਹੁਤ ਸਾਰੇ ਗੀਤਾਂ ਨੂੰ, ਗੀਤਕਾਰੀ ਨੂੰ ਪਿਆਰ ਕਰਨ ਵਾਲੇ ਨੇ, ਤੇ ਉਹ ਜ਼ਰੂਰ ਤੁਹਾਡੇ ਤੱਕ ਪਹੁੰਚ ਕਰਨਗੇ, ਤੁਹਾਡੇ ਪਿੰਡ ਤੱਕ ਪਹੁੰਚ ਕਰਨਗੇ। ਬਾਈ ਅਜਮੇਰ ਜੀ, ਅੱਜ ਦੇ ਇਸ ਪ੍ਰੋਗਰਾਮ ਨੂੰ ਸੁਣਦਿਆਂ ਸੁਣਦਿਆਂ ਵੀ ਕਈ ਲੋਕਾਂ ਦੇ ਮਨ 'ਚ ਇਹ ਖਿਆਲ ਆਏਗਾ ਕਿ ਉਹ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰਨ ਦੇ ਲਈ ਤੁਹਾਡੇ ਤੱਕ ਪਹੁੰਚ ਕਰਨ, ਅਤੇ ਅਸੀਂ ਵੀ ਇਸ ਮੰਚ ਤੋਂ ਜ਼ਰੂਰ ਬੇਨਤੀ ਕਰਾਂਗੇ ਸਾਡੇ ਸਰੋਤਿਆਂ ਨੂੰ ਕਿ ਆਪਣੀਆਂ ਜ਼ਿੰਦਗੀ ਦੀਆਂ ਖੁਸ਼ੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨ। ਬਾਈ ਜੀ, ਜ਼ਿੰਦਗੀ ਦੇ ਵਿੱਚ ਨਾ ਬਹੁਤ ਸਾਰੀਆਂ ਔਕੜਾਂ ਆਉਂਦੀਆਂ ਨੇ, ਬਹੁਤ ਸਾਰੀਆਂ ਮੁਸ਼ਕਤਾਂ ਆਉਂਦੀਆਂ, ਕਿਤੇ ਕਿਤੇ ਤਾਂ ਬੰਦਾ ਹੱਥ ਜੇ ਖੜੇ ਕਰ ਦਿੰਦਾ ਔਰ ਜ਼ਿੰਦਗੀ ਤੋਂ ਨਿਰਾਸ਼ਾ ਇੰਨੀ ਕੁ ਹੋ ਜਾਂਦੀ ਹੈ। ਬਾਈ ਅਜਮੇਰ ਜੀ, ਕਿਸੇ ਸ਼ਾਇਰ ਨੇ ਬਹੁਤ ਸੋਹਣਾ ਸ਼ੇਰ ਲਿਖਿਆ ਸੀ, ਕਹਿੰਦਾ ਆਂਦੀਓ ਸੇ ਕਹਿ ਦੋ, ਆਂਦੀਓ ਸੇ ਕਹਿ ਦੋ ਔਰ ਤੇਜ਼ ਕਰ ਲੇ ਆਪਣੀ ਗਤੀ, ਜਿਸ ਦੀਏ ਮੇ ਜਾਂ ਹੋਗੀ ਵੋ ਜਲਤਾ ਰਹੇਗਾ, ਵੋ ਜਲਤਾ ਰਹੇਗਾ। ਸੋ ਉਹ ਦੀਆ ਤੁਸੀਂ ਹੋ, ਉਹ ਦੀਵਾ ਤੁਸੀਂ ਹੋ ਜਿਹੜਾ ਹਨੇਰੀਆਂ ਤੂਫਾਨਾਂ ਦੇ ਵਿੱਚ ਜਗਿਆ। ਸੋ ਬਾਈ ਜੀ, ਸਲਾਮ ਹੈ ਤੁਹਾਡੀ ਜ਼ਿੰਦਗੀ ਨੂੰ, ਤੁਹਾਨੂੰ, ਤੁਹਾਡੀ ਸੋਚ ਨੂੰ। ਕਿਸੇ ਵਿਅਕਤੀ ਨੇ ਜਿਵੇਂ ਕਿਹਾ, ਕਹਿੰਦੇ ਜਿਸ ਵਕਤ ਕਹਿੰਦਾ ਲੋਕ ਮੌਤ ਉਡੀਕ ਰਹੇ ਹੁੰਦੇ ਨੇ, ਕਹਿੰਦਾ ਅਸੀਂ ਉਸ ਵਕਤ ਜ਼ਿੰਦਗੀ ਨੂੰ ਜਿਉਣ ਦੀ ਸਹੁੰ ਖਾਧੀ ਹੈ। ਸੋ ਇਹ ਸੰਘਰਸ਼ ਭਰੀ ਜ਼ਿੰਦਗੀ ਤੁਹਾਡੇ ਹਿੱਸੇ ਆਈ ਹੈ। ਪਰਮਾਤਮਾ ਪਤਾ ਨਹੀਂ ਕਿਹੜੇ ਰੰਗਾਂ ਵਿੱਚ ਰਾਜੀ ਅਸੀਂ ਕਹਿ ਦਿੰਦੇ ਹਾਂ, ਪਰਮਾਤਮਾ ਪਤਾ ਨਹੀਂ ਤੁਹਾਡੀ ਪ੍ਰੀਖਿਆ ਕਿੰਨੀ ਕੁ ਹੋਰ ਲੈਣੀ ਚਾਹੁੰਦਾ, ਪਰ ਅਸੀਂ ਜ਼ਰੂਰ ਪਰਮਾਤਮਾ ਅੱਗੇ ਵੀ ਇਹ ਦੁਆ ਕਰਾਂਗੇ ਕਿ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਰੂਰ ਖੁਸ਼ੀਆਂ ਖੇੜੇ ਇਸ ਤਰੀਕੇ ਦੇ ਲੈ ਕੇ ਆਵੇ ਕਿ ਤੁਸੀਂ ਇਸ ਜ਼ਿੰਦਗੀ ਨੂੰ ਮਾਣੋ। ਬੇਸ਼ੱਕ ਤੁਸੀਂ ਹੁਣ ਤੱਕ ਆਪਣੀ ਜ਼ਿੰਦਗੀ ਨੂੰ ਹੰਢਾਇਆ, ਮਾਣਿਆ, ਬੜੇ ਤਨਦੇਹੀ ਦੇ ਨਾਲ, ਇਮਾਨਦਾਰੀ ਦੇ ਨਾਲ ਜੀਏ ਹੋ ਜ਼ਿੰਦਗੀ ਨੂੰ। ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਆਪਣੀ ਜ਼ਿੰਦਗੀ ਨੂੰ ਇਮਾਨਦਾਰੀ ਨਾਲ ਜੀਓ, ਸੱਚ ਦੀ, ਹੱਕ ਦੀ ਰੋਟੀ ਖਾਓ। ਤੁਹਾਡੇ ਜਦੋਂ ਅਸੀਂ ਹਾਲਾਤ ਵੇਖਦੇ ਹਾਂ ਜਾਂ ਤੁਹਾਡੇ ਬਾਰੇ ਸੁਣਦੇ ਹਾਂ ਤਾਂ ਕਈ ਵਾਰੀ ਫਿਰ ਮਨ ਨੂੰ ਐਂ ਜੇ ਲੱਗਦਾ ਹੁੰਦਾ ਵੀ ਸ਼ਾਇਦ ਸਾਨੂੰ ਜਿਹੜੀ ਸਿੱਖਿਆ ਉਹ ਸਹੀ ਨਹੀਂ ਮਿਲ ਰਹੀ, ਪਰ ਇਹ ਸੋਚ ਗਲਤ ਹੋਏਗੀ ਜੇਕਰ ਅਸੀਂ ਕਹੀਏ ਕਿ ਅਸੀਂ ਬੇਈਮਾਨੀ ਨਾਲ ਹੀ ਪੈਸਾ ਕਮਾ ਸਕਦੇ ਹਾਂ। ਬੇਈਮਾਨੀ ਨਾਲ ਪੈਸਾ ਇਕੱਠਾ ਕਰੀਏ, ਕਿਉਂਕਿ ਪੈਸਾ ਤਾਂ ਉਹੀ ਪਚਦਾ ਜੋ ਇਮਾਨਦਾਰੀ ਨਾਲ ਤੇ ਮਿਹਨਤ ਨਾਲ ਕਮਾਇਆ ਜਾਂਦਾ। ਤੇ ਬਾਈ ਜੀ, ਤੁਸੀਂ ਪੂਰੀ ਜ਼ਿੰਦਗੀ ਭਰਪੂਰ ਮਿਹਨਤ ਕੀਤੀ ਤੇ ਅੱਜ ਤੁਸੀਂ ਕਿਹਾ ਕਿ ਅਸਮਰੱਥ ਹੋ ਕਿ ਤੁਸੀਂ ਅੱਜ ਉਸ ਤਰ੍ਹਾਂ ਦੀ ਮਿਹਨਤ ਕਰਨ ਦੇ ਯੋਗ ਨਹੀਂ ਉਮਰ ਦੇ ਹਿਸਾਬ ਨਾਲ ਵੀ ਜੀ। ਅੱਜ ਸਮੁੱਚੇ ਪੰਜਾਬੀਆਂ ਨੂੰ ਲੋੜ ਹੈ ਕਿ ਸਾਡੇ ਬਾਈ ਅਜਮੇਰ ਵਰਗੇ ਹੋਰ ਬਹੁਤ ਸਾਰੇ ਸਾਥੀ ਜਿਹੜੇ ਨੇ ਜ਼ਿੰਦਗੀ ਦੇ ਵਿੱਚ, ਜੀਵਨ ਦੇ ਵਿੱਚ ਸੰਘਰਸ਼ਮਈ ਜ਼ਿੰਦਗੀ ਨੂੰ ਜਿਉਂਦੇ ਨੇ। ਸੋ ਉਹਨਾਂ ਦੀ ਜ਼ਿੰਦਗੀ ਤੋਂ ਜਿੱਥੇ ਅਸੀਂ ਪ੍ਰੇਰਣਾ ਲੈਣਾ ਸਾਡਾ ਫਰਜ਼ ਬਣਦਾ, ਤੇ ਉੱਥੇ ਉਹਨਾਂ ਦੀ ਜਿਹੜੀ ਮਾਲੀ ਮਦਦ ਕਰਨਾ ਵੀ ਸਾਡਾ ਇੱਕ ਫਰਜ਼ ਬਣਦਾ। ਸੋ ਬਾਈ ਜੀ, ਤੁਹਾਡੇ ਬਾਰੇ ਜਾਣਿਆ, ਤੁਹਾਡੇ ਬਾਰੇ ਸੁਣਿਆ, ਤੁਹਾਡੇ ਨਾਲ ਗੱਲਾਂ ਕੀਤੀਆਂ, ਮਨ ਵੀ ਭਾਵੁਕ ਹੋਇਆ ਅੱਜ ਦੀ ਇਸ ਵਾਰਤਾਲਾਪ ਦੇ ਵਿੱਚ। ਸਿਆਣੇ ਕਹਿੰਦੇ ਨੇ ਜੀ, ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ, ਤੇ ਜਦੋਂ ਕਹਿੰਦੇ ਕੋਈ ਸੂਰਜ ਡੁੱਬਦਾ ਤੇ ਉਹਨੂੰ ਫਿਰ ਉਸ ਟਾਈਮ ਕੋਈ ਮੱਥਾ ਨਹੀਂ ਹਨਾ ਟੇਕਦਾ।
1: ਹਾਂਜੀ,
0: ਆਪਾਂ ਇਸ ਮੁਲਾਕਾਤ ਨੂੰ ਜ਼ਿਆਦਾ ਗੰਭੀਰਤਾ ਦੇ ਵੱਲ ਵੀ ਨਹੀਂ ਲੈ ਕੇ ਜਾਵਾਂਗੇ, ਤੇ ਅਸੀਂ ਜ਼ਰੂਰ ਪੁੱਛਾਂਗੇ ਕਿ ਤੁਹਾਡੀ ਪਸੰਦ ਦਾ ਕੋਈ ਗੀਤ ਜਿਹੜਾ ਤੁਸੀਂ ਆਪਣੇ ਜਵਾਨੀ ਪਹਿਰੇ ਸੁਣਿਆ, ਤੇ ਜਾਂ ਅੱਜ ਵੀ ਕੋਈ ਤੁਹਾਡੇ ਗੀਤ ਦਿਲ ਦੇ ਨੇੜੇ ਹੋਵੇ ਤਾਂ ਅੱਜ ਅਸੀਂ ਵੀ ਤੁਹਾਨੂੰ ਗੀਤ ਰੇਡੀਓ ਤੇ ਜ਼ਰੂਰ ਸੁਣਾਵਾਂਗੇ।
1: ਮੈਂ ਤਾਂ ਇੱਕ ਦਰਦਾਰ ਸੰਧੂ ਦਾ ਸੁਣਦਾ, ਗਿੱਲ ਸਾਹਿਬ, ਬੇਨਾ ਮਾਰ ਜਾਲਵਾਂ ਵੇ ਤੇ ਤੱਤੜੀ ਦੇ ਦੋ।

0: ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਬਾਈ ਅਜਮੇਰ ਸਿੰਘ ਹੋਰਾਂ ਦਾ, ਜੋ ਕਿ ਪਿੰਡ ਮਾਈਸਰਖਾਨਾ ਤੋਂ ਸਾਡੇ ਨਾਲ ਜੁੜੇ ਨੇ ਅੱਜ ਦੇ ਇਸ ਸਿਲਸਿਲੇ ਛਾਵਾਂ ਠੰਡੀਆਂ ਨੇ ਬੋਰਡ ਦੀਆਂ ਦੇ ਤਹਿਤ, ਜਿਸ ਦੇ ਤਹਿਤ ਰਿਟਾਇਰਮੈਂਟ ਤੋਂ ਬਾਅਦ ਦੀ ਜ਼ਿੰਦਗੀ ਹੰਢਾ ਰਹੇ ਸਾਡੇ ਸਾਥੀ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ। ਸੋ ਬਾਈ ਅਜਮੇਰ ਜੀ, ਤੁਸੀਂ ਆਪਣੀ ਜ਼ਿੰਦਗੀ, ਆਪਣੇ ਸੰਘਰਸ਼ ਬਾਰੇ ਬਹੁਤ ਕੁਛ ਸਾਡੇ ਨਾਲ ਬਿਆਨ ਕੀਤਾ ਔਰ ਬੜੀਆਂ ਮਨ ਨੂੰ ਭਾਵੁਕ ਕਰਨ ਵਾਲੀਆਂ ਗੱਲਾਂ ਨੇ, ਤੁਹਾਡੀ ਜ਼ਿੰਦਗੀ ਦੀਆਂ ਘਟਨਾਵਾਂ ਨੇ। ਪ੍ਰੀਖਿਆ ਪਰਮਾਤਮਾ ਹਰ ਪਹਿਲੂ ਤੇ, ਹਰ ਮੋੜ ਤੇ ਵਿਅਕਤੀ ਦੀ ਲੈ ਰਿਹਾ ਹੁੰਦਾ ਹੈ। ਇਹ ਉਸ ਤੋਂ ਵੀ ਵੱਡੀ ਗੱਲ ਹੈ ਕਿ ਤੁਸੀਂ ਅੱਜ ਤੱਕ ਕਦੇ ਵੀ ਉਸ ਪਰਮਾਤਮਾ ਨਾਲ, ਪਰਵਰਦਿਗਾਰ ਨਾਲ ਗਿਲਾ ਨਹੀਂ ਕੀਤਾ ਆਪਣੇ ਇਸ ਕਿਸੇ ਮਸਲੇ ਨੂੰ ਲੈ ਕੇ। ਸੋ ਇਹ ਤੁਹਾਡੇ ਲਈ ਹੋਰ ਵੀ ਬਹੁਤ ਵੱਡੀ ਸਬਰ ਤੇ ਸੰਤੋਖ ਵਾਲੀ ਗੱਲ ਹੈ ਕਿ ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਕੋਈ ਤੁਹਾਡੇ ਤੋਂ ਸਿੱਖੇ। ਮੈਂ ਇਹ ਜ਼ਰੂਰ ਕਹਾਂਗਾ ਸਾਡੇ ਸਰੋਤਿਆਂ ਨੂੰ, ਕਿਉਂਕਿ ਅਸੀਂ ਨਾ ਮਨੁੱਖ ਦੀ ਜਿਹੜੀ ਜ਼ਿੰਦਗੀ ਹੈ ਬਾਈ ਅਜਮੇਰ ਜੀ, ਬੜੇ ਅਸੀਂ ਮਤਲਬੀ ਜੇ ਹੋ ਗਏ ਹਾਂ ਕਿ ਆਪਣੇ ਤੱਕ ਅਸੀਂ ਸੀਮਤ ਹੋ ਗਏ ਹਾਂ। ਸਾਨੂੰ ਦੂਸਰਾ ਸਾਹਮਣੇ ਸੜਕ ਤੇ ਤੁਰਿਆ ਆਉਂਦਾ ਵੀ ਚਾਹੇ ਨਜ਼ਰ ਨਹੀਂ ਆਉਂਦਾ, ਸਾਨੂੰ ਆਪਣਾ ਹੀ ਰਸਤਾ ਨਜ਼ਰ ਆਉਂਦਾ ਹੁੰਦਾ ਹੈ। ਦੂਸਰੀ ਗੱਲ ਇਹ ਕਿ ਅਸੀਂ ਜ਼ਿੰਦਗੀ ਦੇ ਵਿੱਚ ਆਪਣੇ ਫੈਸਲਿਆਂ ਨੂੰ ਸਹੀ ਮੰਨਦੇ ਹਾਂ, ਕਿਸੇ ਦੂਸਰੇ ਦਾ ਫੈਸਲਾ ਤਾਂ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਹੁੰਦਾ। ਤੇ ਬਾਈ ਜੀ, ਤੁਸੀਂ ਕੋਈ ਹੋਰ ਖੱਟੀ ਮਿੱਠੀ ਯਾਦ ਆਪਣੀ ਸਾਂਝੀ ਕਰਨੀ ਹੋਵੇ ਜ਼ਿੰਦਗੀ ਦੀ?
1: ਯਾਦਾਂ ਦਾ ਬਹੁਤ ਹੈ ਜੀ, ਤੇ ਜਿਵੇਂ ਹੁਣ ਮੇਰੀ ਲੱਤ ਟੁੱਟ ਗਈ ਸੀਗੀ
0: ਜੀ,
1: ਉਸ ਟਾਈਮ ਮੇਰੇ ਕੋਲ ਕੋਈ ਪੈਸਾ ਨਹੀਂ ਸੀਗਾ, ਬੇਟਾ ਸੀ ਮੇਰੇ ਨਾਲ। ਜਦੋਂ ਡਾਕਟਰ ਕਹਿੰਦਾ ਵੀ ਮੈਂ ਤਾਂ ਹੁਣ ਭਾਈ ਇਹਦੇ ਟੀਕਾ ਵੀ ਨੀ ਲਾ ਸਕਦਾ, ਪੈਸੇ ਤੋਂ ਬਿਨਾਂ ਪੈਸੇ ਭਰੋ ਤੇ ਫੇਰ ਲਾਉ ਟੀਕਾ। ਬੇਹੋਸ਼ ਸੀ ਮੈਂ ਉਦੋਂ, ਤੇ ਬੇਟੇ ਕੋਲੇ 500 ਰੁਪਿਆ ਸੀ, ਕਹਿੰਦਾ ਆ ਲੈ 500 ਰੁਪਿਆ, ਅਜੇ ਤੂੰ ਪੈਸੇ ਆ ਜਾਣਗੇ, ਤੂੰ ਇੱਕ ਟੀਕਾ ਤਾਂ ਲਾ। ਤੇ ਉਹਨੇ ਟੀਕਾ ਲਾਇਆ, ਮੈਨੂੰ ਬੜੀ ਜੀ ਸੁਰਤ ਆਈ ਤੇ ਮੈਂ ਕਿਹਾ ਮੈਨੂੰ ਕੀ ਹੋ ਗਿਆ, ਬੇਟੇ ਨੂੰ ਆਖਿਆ। ਉਹ ਕਹਿੰਦਾ ਵੀ ਤੇਰਾ ਤਾਂ ਐਕਸੀਡੈਂਟ ਹੋ ਗਿਆ। ਮੈਂ ਕਿਹਾ ਮੇਰੇ ਫੋਨ ਕੱਢ ਮੇਰੇ ਜੇਬ ਚੋਂ, ਤੇ ਰਜਿੰਦਰਾ ਕਾਲਜ ਦਾ ਸਾਡੇ ਜਿਹੜੇ ਕੈਮਿਸਟਰੀ ਡਿਪਾਰਟਮੈਂਟ ਦੇ ਹੈਡ ਸੀਗੇ, ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਉਹਨਾਂ ਦਾ ਫੋਨ ਲਾਓ ਤੇ ਮੈਂ ਉਹਨਾਂ ਨਾਲ ਗੱਲ ਕਰਦਾ। ਉਹਨਾਂ ਨਾਲ ਜਦੋਂ ਗੱਲ ਕਰੀ, ਉਹਨਾਂ ਨੂੰ ਆਖਿਆ ਵੀ ਸਰ ਮੇਰਾ ਤਾਂ ਹੋ ਗਿਆ ਐਕਸੀਡੈਂਟ ਤੇ ਮੇਰੀ ਮਦਦ ਕਰੋ
0: ਜੀ।
1: ਤੇ ਫਿਰ ਉਹ ਕਹਿੰਦਾ ਵੀ ਮੈਂ ਤਾਂ ਹੁਣ ਪਿੰਡ ਹੈਗਾ, ਛੁੱਟੀਆਂ ਦੇ ਟਾਈਮ ਹੈਗਾ
0: ਜੀ,
1: ਤੇ ਮੈਂ ਭੇਜਦਾ ਕਹਿੰਦਾ ਕਿਸੇ ਬੰਦੇ ਨੂੰ। ਤੇ ਫਿਰ ਸਰ ਰੀਜਨ ਸੈਂਟਰ ਦੇ ਸਰ ਹਰਮਾਣਾ ਸਾਹਿਬ
0: ਜੀ,
1: ਉਹਨਾਂ ਨੂੰ ਭੇਜਿਆ ਜੀ, ਉਹ ਪੈਸੇ ਲੈ ਕੇ ਆਏ, ਫੇਰ ਮੈਨੂੰ ਦਾਖਲ ਕਰਿਆ
0: ਜੀ।
1: ਉਦੋਂ ਬਾਅਦ ਫਿਰ ਪੈਸਾ ਆਈ ਗਿਆ, ਥੋੜੇ ਬੜੇ ਚੱਲ ਇਲਾਜ ਕਰਾਈ ਗਏ, ਸਾਰਾ ਪੈਸਾ ਮੈਂ ਆਪਦੇ ਪੱਲੋਂ ਲਾਇਆ ਜੀ, ਕੋਈ ਮੈਨੂੰ ਸਰਕਾਰੀ ਮਦਦ ਨੀ ਹੋਈ। ਜਿਹੜਾ ਪ੍ਰੋਫੈਸਰ ਸਤਵੀਰ ਸਰ ਹੈ, ਇਹਨਾਂ ਨੇ ਮੈਨੂੰ ਜ਼ਰੂਰ ਮਦਦ ਕਰੀ ਸੀਗੀ ਜੀ ਉਹਨਾਂ ਟਾਈਮਾਂ ਚ
0: ਜੀ। ਬਿਲਕੁਲ, ਕਿਉਂਕਿ ਰੱਬ ਬੰਦਿਆਂ ਦੇ ਰੂਪ ਦੇ ਵਿੱਚ ਹੀ ਪਹੁੰਚਦਾ ਹੈਗਾ, ਰੱਬ ਕਦੇ

0: ਖੁਦ ਕਦੇ ਚੱਲ ਕੇ ਨਹੀਂ ਆਉਂਦਾ, ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਤੱਕ ਪਹੁੰਚਦਾ। ਤੁਸੀਂ ਇੱਕ ਕੋਸ਼ਿਸ਼ ਕੀਤੀ ਤੇ ਤੁਹਾਡੀ ਜਿਹੜੀ ਸਹਿਯੋਗ ਤੁਹਾਨੂੰ ਮਿਲਿਆ ਉਸ ਵਕਤ?
1: ਮੈਂ ਡੋਲਿਆ ਨੀ ਜੀ, ਡੋਲਿਆ ਨੀ, ਬਸ ਤਾਂ ਹੀ ਜ਼ਿੰਦਗੀ ਬਚ ਗਈ।
0: ਜੇਕਰ ਕੋਈ ਗੱਲ ਮੇਰੇ ਤੋਂ ਪੁੱਛਣੀ ਰਹਿ ਗਈ ਹੋਵੇ ਤਾਂ ਜ਼ਰੂਰ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰ ਸਕਦੇ ਹੋ।
1: ਹਾਂ, ਹੁਣ ਮੈਂ ਰਿਟਾਇਰ ਹੋ ਗਿਆ ਜੀ, ਉਹਦੇ ਸੰਬੰਧ ਚ ਵੀ ਮੈਂ ਦੋ ਲਾਈਨਾਂ ਲਿਖੀਆਂ
0: ਜੀ।
1: ਰੱਬ ਕਰਕੇ ਮੈਨੂੰ ਉਸ ਕਾਲਜ ਦੀ ਯਾਦ ਨਾ ਆਵੇ ਜਿਹਨੇ ਦਿੱਤੇ ਜ਼ਖਮ ਹਜ਼ਾਰਾਂ, ਦੁੱਖ ਝੱਲਿਆ ਨਾ ਜਾਵੇ
0: ਜੀ।
1: ਬਚਪਨ ਜਿੱਥੇ ਬੀਤਿਆ ਬੀਤ ਗਈ ਜਵਾਨੀ, ਬਚਪਨ ਜਿੱਥੇ ਬੀਤਿਆ ਬੀਤ ਗਈ ਜਵਾਨੀ, 34 ਸਾਲ ਵਿੱਚ ਪਈ ਨਾ ਇੱਕ ਪੱਲੇ ਦਵਾਨੀ, 34 ਸਾਲ ਵਿੱਚ ਪਈ ਨਾ ਇੱਕ ਪੱਲੇ ਦਵਾਨੀ
0: ਜੀ।
1: ਇਹ ਸਾਰੀਆਂ ਕਲਮਾਂ ਮੇਰੇ ਕੋਲ ਲਿਖੀਆਂ ਹੋਈਆਂ ਨੇ। ਬਹੁਤ ਯਾਦਾਂ ਦਾ ਬਹੁਤ ਨੇ ਜੀ, ਮੁੰਡੇ ਬੜੇ ਜਾਣਦੇ ਆ, ਕੈਨੇਡਾ ਬੈਠਾ, ਅਮਰੀਕਾ ਬੈਠੇ ਆ
0: ਜੀ,
1: ਪਾਸ਼ ਅਰਗੇ ਜਾਂ ਬੋਰਡ ਦੰਦੀਵਾਲ ਸਰਦੂਲਗੜ੍ਹ ਦਾ, ਤੇ ਕ੍ਰਿਸ਼ਨ ਅਰਗੇ ਜਿਹੜੇ ਇੱਥੇ ਹਸਪਤਾਲ ਚ ਲੱਗੇ ਆ ਤੇ ਉਹ ਕਰੀ ਜਾਂਦੇ ਆ
0: ਜੀ।
1: ਬਹੁਤ ਹੀ ਮੇਰੇ ਨੇੜੇ ਸੀਗੇ ਬੰਦੇ
0: ਜੀ, ਜਿੱਥੇ ਤੱਕ ਮੇਰਾ ਖਿਆਲ ਹੈ ਵੀ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ।
1: ਪਤਾ ਨੀ ਮੈਨੂੰ ਆਪ ਨੂੰ ਵੀ ਨੀ ਯਾਦ ਕਿੰਨੇ, ਮੈਨੂੰ ਬਹੁਤ ਜਾਣਦੇ। ਹੁਣ ਸੁਧੀਰ ਦਾ ਮੇਰੇ ਪਰਸੋਂ ਮੇਰੇ ਕੋਲ ਫੋਨ ਆਇਆ ਜੀ, ਹਾਂ ਦਿੱਲੀਓਂ, ਕਹਿੰਦਾ ਅਜਮੇਰ ਜੀ ਤੁਹਾਡਾ ਕੀ ਹਾਲ ਹੈ? ਮੈਂ ਕਿਹਾ ਜੀ ਠੀਕ ਹੈ ਹਾਲ ਤਾਂ, ਮੈਂ ਕਿਹਾ ਰਿਟਾਇਰਮੈਂਟ ਹੋ ਗਈ ਜੀ। ਸੁਧੀਰ ਹੁੰਦਾ ਜੀ ਮੁੰਡਾ, ਪੜ੍ਹਦਾ ਇੱਥੇ, ਵਕੀਲਾ ਮਾਨ ਹੈਗਾ, ਉਹ ਚੰਡੀਗੜ੍ਹ ਰਹਿ ਰਿਹਾ ਹੁਣ, ਫਿਲਮਾਂ ਚ ਕੰਮ ਕਰਦੇ ਨਾਲੇ
0: ਜੀ।
1: ਹਾਂਜੀ ਹਾਂਜੀ, ਫਿਰ ਮੈਨੂੰ ਸਾਡੇ ਟੋਨੀ ਸਰ ਸੀਗੇ ਇੱਥੇ ਰਜਿੰਦਰਾ ਕਾਲਜ ਦੇ ਵਿੱਚ ਨਾਟਕ ਕਰਾਉਂਦੇ ਹੁੰਦੇ, ਟੋਨੀ ਪਾਤਸ਼ਾਹ, ਬਹੁਤ ਨੇਕ ਬੰਦੇ ਸੀਗੇ, ਮੇਰੇ ਨਾਲ ਉਹਨਾਂ ਦਾ ਇੰਨਾ ਸਹਿਚਾਰ ਸੀਗਾ, ਮੈਨੂੰ ਨਾਲ ਰੱਖਦੇ ਜੀ। ਤੂੰ ਨਾਟਕ ਕਰਾਉਂਦੇ ਮੈਨੂੰ ਆ ਜਾਂਦੇ ਅਜਮੇਰ, ਮੇਰੇ ਕੋਲੇ ਬੈਠ ਤੂੰ, ਵੀ ਜੱਜਮੈਂਟ ਤੂੰ ਕਰਿਆ ਕਰ ਮਾੜੀ ਮੋਟੀ ਚ। ਮਗਾ ਜੀ ਮੈਂ ਤਾਂ ਕੀ, ਮੈਂ ਉਹਨੂੰ ਕਹਿ ਦਿੰਦਾ ਵੀ ਮੈਂ ਤਾਂ ਕੁਛ ਵੀ ਨੀ ਜੀ। ਨਹੀਂ ਨਹੀਂ, ਕਹਿੰਦਾ ਤੇਰਾ ਬਹੁਤ ਐਕਸਪੀਰੀਅੰਸ ਹੈ, ਕਹਿੰਦਾ ਇੱਥੇ ਤੂੰ ਹਰੇਕ ਨਾਟਕ ਦੇਖੇ ਆ, ਇੱਥੇ ਕਰਦਿਆਂ ਨੂੰ ਦੇਖਿਆ
0: ਬਿਲਕੁਲ।
1: ਤੇ ਫਿਰ ਮੈਨੂੰ ਹਰਭਜਨ ਮਾਨ ਦੀ ਫਿਲਮ ਦੇ ਵਿੱਚ ਲੈ ਕੇ ਗਏ ਜੀ, ਉਹ ਅਮਲੀ ਦੇ ਰੋਲ ਚ
0: ਜੀ,
1: ਮੈਨੂੰ ਉੱਥੇ ਰੋਲ ਦਵਾਇਆ ਉਹਨਾਂ ਨੇ ਅਮਲੀ ਦਾ।
0: ਠੀਕ ਹੈ ਜੀ।
1: 3 ਦਿਨ ਸ਼ੂਟਿੰਗ ਹੋਈ ਸਾਡੀ ਉੱਥੇ ਖੇਮੋ ਆਣੇ ਪਿੰਡ
0: ਜੀ ਜੀ ਜੀ,
1: ਵਧੀਆ। ਕਹਿੰਦਾ ਤੂੰ ਬਸ ਉੱਥੇ ਅਮਲੀ ਦਾ ਰੋਲ ਕਰਨਾ, ਕੁਛ ਨੀ ਕਰਨਾ
0: ਜੀ। ਅੱਛਾ, ਮਿੱਟੀ ਵਾਜਾਂ ਮਾਰਦੀ ਫਿਲਮ ਦੀ?
1: ਹਾਂ ਜੀ
0: ਜੀ।
1: ਤੇ ਹਰਭਜਨ ਮਾਨ ਆ ਕੇ ਸੀਗੇ ਸਾਰੇ, ਗੁਰਪ੍ਰੀਤ ਘੁੱਗੀ, ਇਹ ਸਾਰੇ ਮਿਲੇ ਜੀ ਉੱਥੇ।
0: ਵਾਹ ਜੀ ਵਾਹ, ਇਹ ਤੁਹਾਡੀ ਜ਼ਿੰਦਗੀ ਦਾ ਇੱਕ ਹੋਰ ਪੱਖ ਹੈ ਨਾ ਜਿਹੜਾ ਤੁਹਾਡੇ ਨਾਲ ਜੁੜਿਆ।
1: ਹਾਂਜੀ ਹਾਂਜੀ। ਇੱਕ ਮੈਂ ਹੋਰ ਗੱਲ ਦੱਸਣੀ ਚਾਹੁੰਦਾ ਜੀ
0: ਜੀ
1: ਗਿੱਲ ਸਾਹਿਬ, ਮੈਂ ਜਦੋਂ ਕਿਲਾ ਮੁਬਾਰਕ ਸ਼ੁਰੂ ਕਰਿਆ ਜੀ, ਪਹਿਲਾਂ ਅਸੀਂ ਉਹ ਸ਼ੁਰੂ ਕਰਿਆ ਜੀ ਕਿਲੇ ਦੇ ਵਿੱਚ ਜੀ, ਕੱਚੀਆਂ ਇੱਟਾਂ ਲਿਜਾ ਕੇ ਉੱਥੇ ਮਕਾਨ ਬਣਾਏ, ਛੱਤਾਂ ਪਾਈਆਂ ਢੋਲਿਆਂ ਵਾਲੀਆਂ ਫੱਟੀਆਂ ਨਾਲ
0: ਜੀ,
1: ਤੇ ਵਿਆਹ ਰਚਾਇਆ ਉਹਦੇ ਵਿੱਚ।
0: ਅੱਛਾ ਜੀ।
1: ਤੇ ਇੱਕ ਦਿਓ ਨੀ ਹੁੰਦਾ ਸੀਗਾ ਜਿਹੜਾ ਕਹਿੰਦੇ ਕਾਣਾ ਦਿਓ ਬਣ, ਇੱਕ ਵੱਡਾ ਸਾਰਾ ਬੰਦਾ ਭਾਲਿਆ
0: ਜੀ,
1: ਤੇ ਦੁਨਿਆਲੇ ਤੋਂ ਬਲਵਿੰਦਰ ਸੀਗਾ, ਬੂਟਾ ਕਹਿੰਦੇ ਨੇ, ਤੇ ਸਾਰੇ ਅਸੀਂ ਵਕੀਲੇ ਮਾਨ ਅਰਗੇ ਤੇ ਇਹ ਦੀਪ ਢਿੱਲੋਂ ਅਰਗੇ
0: ਜੀ,
1: ਤੇ ਕੇਵਲ ਚਹਿਲ, ਹੋਰ ਬਹੁਤ ਸੀਗੇ, ਇਹ ਨਿਰੰਜਨ ਪ੍ਰੇਮੀ ਸੀਗਾ ਜੀ ਜਿਹੜਾ ਸਾਨੂੰ ਡਾਇਰੈਕਟ ਕਰਦਾ ਸੀਗਾ, ਸਾਨੂੰ ਉੱਥੇ ਲੈ ਕੇ ਗਿਆ ਜੀ ਵਿਆਹ ਦੇ ਵਿੱਚ ਸਾਰਾ ਸਜਾਇਆ। ਮੈਂ ਉੱਥੇ ਨਾ ਰੁੱਗ ਲਾਉਂਦਾ ਸੀਗਾ, ਇੱਕ ਮੂਹਰੋਂ ਮਸ਼ੀਨ ਫੇਰਦਾ ਸੀ, ਜੱਟ ਲਾਵੇ ਰੁੱਗ, ਸੀਰੀ ਲਾਵੇ ਗੋਡੀਆਂ, ਪੰਡ ਪੰਡ ਖਾਂਦੀਆਂ ਖੋਲਣ ਜੋਗੀਆਂ, ਉਹਦੇ ਉੱਤੇ ਲਿਖਿਆ ਹੋਇਆ ਸੀ ਬੋਰਡ ਮਸ਼ੀਨ ਦੇ ਉੱਤੇ।
0: ਅੱਛਾ ਜੀ।
1: ਕੁਤਰੇ ਵਾਲੀ ਮਸ਼ੀਨ ਹੁੰਦੀ ਜੀ,
0: ਹਰਾ ਚਾਰਾ ਕੁਤਰਦੇ ਆਪਾਂ।
1: ਹਾਂਜੀ ਹਾਂਜੀ
0: ਜੀ।
1: ਤੇ ਸਾਰਾ ਕੁਛ ਉੱਥੇ ਬਣਾਇਆ ਸੀ, ਇੱਕ ਵੱਡਾ ਮਦਨ ਹੁੰਦਾ ਸੀਗਾ ਇੱਥੇ ਮੁੰਡਾ ਕਾਲਜ ਦਾ, ਉਹਨੂੰ ਬੱਚਾ ਬਣਾਇਆ ਸੀ, ਉਹ ਮੋਢੇ ਤੇ ਧਰ ਲਿਆ ਉਹਨੇ, ਜਿਹੜਾ ਵੱਡਾ ਬੰਦਾ ਬਣਾਇਆ ਸੀ, ਦਿਓ ਵੀ ਲੱਗਦਾ ਸੀ, ਐਡੀਆਂ ਐਡੀਆਂ ਅੱਖਾਂ ਸੀਗੀਆਂ ਉਹਦੀਆਂ, ਜਿਹੜੀਆਂ ਕੁੜੀਆਂ ਉੱਥੇ ਪਾਣੀ ਭਰਨ ਆਉਂਦੀਆਂ ਸੀ ਜਦੋਂ ਬਣਾਏ ਸੀ ਸੀਨ ਜੀ, ਉਹਦੇ ਉੱਤੇ ਚਰਬੀ ਸੀ ਉਹਦੀ ਗਿੱਜੇ ਚ ਜੀ, ਚਰਬੀ ਐ ਉਹਦੇ ਕਾਗਜ ਤੇ ਰੁੱਗ ਭਰ ਕੇ ਜਦੋਂ ਖਾਂਦਾ ਸੀ, ਤੇ ਕੁੜੀਆਂ ਬੇਹੋਸ਼ ਉਹ ਡਿੱਗਣ ਉੱਤੇ ਭੱਜ ਲਈਆਂ ਸਾਰੀਆਂ, ਸੱਚੀ ਮਿੱਚੀ ਦੇ ਹੀ ਆ ਗਿਆ ਤੇ
0: ਉਹ
1: ਇਸ ਤਰ੍ਹਾਂ ਦੇ ਦੇਖੇ ਆ ਇੱਥੇ ਪ੍ਰੋਗਰਾਮ ਜੀ, ਬਹੁਤ ਵੱਡਾ ਕੱਟ ਦਿਖਾਇਆ ਸੀ ਉੱਥੇ ਅਸੀਂ। ਕਿਲਾ ਮੁਬਾਰਕ ਉਦੋਂ ਸ਼ੁਰੂ ਕਰਿਆ ਸੀਗਾ ਜੀ,
0: ਮਤਲਬ ਨਾਟਕ ਸ਼ੁਰੂ ਕਰਿਆ ਸੀ।
1: ਹਾਂ ਜੀ, ਕਿਲਾ ਮੁਬਾਰਕ। ਹਾਂ ਜੀ, ਜਿਵੇਂ ਹੁਣ ਤਾਂ ਕਿਲਾ ਇੱਥੇ ਬਣਾਇਆ ਜੀ ਆਪਣੇ ਸਟੇਡੀਅਮ ਚ
0: ਜੀ,
1: ਉਦੋਂ ਉੱਥੇ ਕਿਲੇ ਦੇ ਵਿੱਚ ਕਰਿਆ ਸੀ ਇਹ
0: ਰੰਗ ਮੰਚ ਦੇ ਲਈ, ਇੱਕ ਸਥਾਨ ਜਿਹੜਾ ਤੁਸੀਂ ਕਹਿੰਦੇ ਉੱਥੇ ਤਿਆਰ ਕੀਤਾ ਜਿੱਥੇ ਇਹ ਪੇਸ਼ਕਾਰੀ ਕੀਤੀ ਜਾਂਦੀ ਸੀਗੀ।
1: ਹਾਂ ਜੀ
0: ਜੀ। ਨਾਟਕ ਦੀ ਗੱਲ ਕੀਤੀ, ਸਾਹਿਤ ਦੀ ਗੱਲ ਹੋਈ, ਗੀਤਕਾਰੀ ਦੀ ਗੱਲ ਹੋਈ, ਇਸ ਤੋਂ ਇਲਾਵਾ ਯੂਨੀਵਰਸਿਟੀ ਤੱਕ ਜਾਣ ਵਾਲੇ ਜਿਹੜੇ ਸਾਡੇ ਰੰਗ ਕਰਮੀ ਜਾਂ ਗਵਈਏ ਨੇ ਬਠਿੰਡਾ ਦੀ ਧਰਤੀ ਤੋਂ, ਉਹਨਾਂ ਬਾਰੇ ਵੀ ਤੁਸੀਂ ਗੱਲਬਾਤ ਕੀਤੀ। ਸੋ ਸਰੋਤਿਓ, ਬਾਈ ਅਜਮੇਰ ਸਿੰਘ ਹੋਰਾਂ ਦੀ ਜ਼ਿੰਦਗੀ ਬਾਰੇ ਆਪਾਂ ਇੱਕ ਪੰਛੀ ਝਾਤ ਮਾਰੀ। ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਇਆ ਜਾ ਸਕੇ। ਤੁਸੀਂ ਆਨੰਦ ਮਾਰ ਰਹੇ ਸੀ ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ, ਬਾਈ ਅਜਮੇਰ ਸਿੰਘ ਮੈਸਰ ਖਾਨਾ ਹੋਰਾਂ ਦੇ ਨਾਲ। ਤੇ ਬਾਈ ਜੀ, ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਸਮਾਂ ਦਿੱਤਾ, ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
1: ਗਿੱਲ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੇ ਸ਼੍ਰੀ ਬਲਜੀਤ ਸ਼ਰਮਾ ਪ੍ਰੋਗਰਾਮ ਦੇ ਇੰਚਾਰਜ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ।
0: ਜੀ ਸ਼ੁਕਰੀਆ ਜੀ। ਸੋ ਸਰੋਤਿਓ, ਇਸ ਦੇ ਨਾਲ ਹੀ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਨੂੰ ਅੱਜ ਦਾ ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ। ਕਦੇ ਫਿਰ ਮਿਲਾਂਗੇ, ਰੱਬ ਰਾਖਾ।

0: ਹੋਈ ਅੱਜ ਮੋਹਾਲੀ ਪੁੱਜੀ, ਜਿਸ ਦਾ ਸਵਾਗਤ ਮੋਹਾਲੀ ਦੇ ਸੈਕਟਰ 78 ਸਥਿਤ ਖੇਡ ਕੰਪਲੈਕਸ 'ਚ ਕੀਤਾ ਗਿਆ। ਇਸ ਮੌਕੇ ਜੂਨੀਅਰ ਹਾਕੀ ਦੇ ਓਲੰਪਿਕ ਕਪਤਾਨ ਹਰਜੀਤ ਸਿੰਘ ਤੂਲੀ, ਵਿਦਿਆਰਥੀ, ਅਧਿਆਪਕ ਤੇ ਹੋਰ ਖਿਡਾਰੀ ਮੌਜੂਦ ਰਹੇ। ਮਸ਼ਾਲ ਦਾ ਸਵਾਗਤ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਅਤੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ,
1: ਨੌਜਵਾਨਾਂ ਨੂੰ ਸਹੀ ਲਾਈਨ ਤੇ ਪਾਇਆ ਜਾਵੇ, ਸਹੀ ਜਗ੍ਹਾ ਉਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਨੌਜਵਾਨ ਤੰਦਰੁਸਤ ਵੀ ਰਹਿ ਸਕਣ ਤੇ ਜਿਹੜਾ ਸੂਬਾ ਤੇ ਦੇਸ਼ ਆ ਉਹ ਤਰੱਕੀ ਵੀ ਕਰ ਸਕੇ। ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਤੇ ਅੱਜ ਇਹ ਚੌਥਾ ਐਡੀਸ਼ਨ ਆ, ਚੌਥੀ ਵਾਰੀ ਹੋਣ ਜਾ ਰਹੀਆਂ ਨੇ। ਔਰ ਅੱਜ ਜਿਹੜੀ ਮਿਸਾਲ ਆਈ ਆ ਇਹ ਸੰਗਰੂਰ ਤੋਂ ਸ਼ੁਰੂ ਹੋਈ ਆ ਔਰ ਇਹਨੇ ਬਠਿੰਡੇ ਜਾਣਾ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚੋਂ ਹੁੰਦੇ ਹੋਏ ਔਰ 3 ਸਤੰਬਰ ਨੂੰ ਇਹ ਜਿਹੜੀਆਂ ਖੇਡਾਂ ਨੇ ਇਹ ਸ਼ੁਰੂ ਹੋ ਜਾਣੀਆਂ ਨੇ। ਸਾਡੇ ਨੌਜਵਾਨ ਨੇ ਉਹ ਮੋਢੀ ਬਣ ਕੇ ਆਏ ਨੇ, ਕਪਤਾਨ ਨੇ ਭਾਵੇਂ ਉਹ ਬਾਸਕਟਬਾਲ ਨੇ ਭਾਵੇਂ ਕ੍ਰਿਕਟ ਵਿੱਚ ਨੇ ਭਾਵੇਂ ਮਹਿਲਾ ਕ੍ਰਿਕਟ ਹੈ, ਹਰ ਪਾਸੇ ਜਿਹੜੇ ਪੰਜਾਬ ਦੇ ਨੌਜਵਾਨਾਂ ਦਾ ਤੇ ਖਿਡਾਰੀਆਂ ਦਾ ਬੋਲਬਾਲਾ।
0: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਿੰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਨਾਲ ਅੱਜ ਇੱਕ ਅਹਿਮ ਮੀਟਿੰਗ ਕੀਤੀ। ਇਸ ਦੌਰਾਨ ਮੈਂਬਰਾਂ ਨੂੰ ਪੁਲਿਸ ਨਾਲ ਮਿਲ ਕੇ ਉਤਸ਼ਾਹ ਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਮੈਂਬਰਾਂ ਨੂੰ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ। ਮੌਸਮ ਵਿਭਾਗ ਨੇ ਆਉਂਦੇ ਵੀਰਵਾਰ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹੋਰਨਾਂ ਕਈ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਉਧਰ ਮੋਹਾਲੀ ਸਮੇਤ ਹੋਰਨਾਂ ਕਈ ਥਾਵਾਂ ਤੇ ਅੱਜ ਸਵੇਰੇ ਮੀਂਹ ਪਿਆ, ਜਿਸ ਕਾਰਨ ਸੜਕਾਂ ਤੇ ਪਾਣੀ ਭਰਨ ਨਾਲ ਆਉਣ ਜਾਣ ਵਾਲਿਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੈ 12:15 ਤੇ 26 ਸਕਿੰਟ ਤੇ ਹੁਣ ਵੇਲਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ।

ਤੁਸੀਂ ਫਰਮਾਇਸ਼ ਕਰਦੇ ਰਹੋ, ਅਸੀਂ ਗੀਤ ਚਲਾਉਂਦੇ ਰਹਾਂਗੇ। ਤੁਸੀਂ ਫਰਮਾਇਸ਼ ਕਰਦੇ ਰਹੋ, ਅਸੀਂ ਗੀਤ ਚਲਾਉਂਦੇ ਰਹਾਂਗੇ, ਇਸੇ ਪਿਆਰ ਦੇ ਰਿਸ਼ਤੇ ਨੂੰ ਹਰ ਦਿਨ ਹੋਰ ਨਿਭਾਉਂਦੇ ਰਹਾਂਗੇ। ਜੀ ਹਾਂ, ਪ੍ਰੋਗਰਾਮ ਹੈ ਟੈਲੀਫੋਨ ਮਿਲਾਓ ਜੀ, ਅਤੇ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ, ਅਤੇ ਮੇਰੇ ਵੱਲੋਂ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਜੀ, ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਤੁਸੀਂ 0164-2240-331 ਨੰਬਰ ਡਾਇਲ ਕਰਨਾ ਹੈ, ਅਤੇ ਸਾਨੂੰ ਦੱਸਣੀ ਹੈ ਆਪਣੀ ਪਸੰਦ ਹਿੰਦੀ ਫਿਲਮੀ ਗੀਤਾਂ ਦੀ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਪੂਰੀ ਕਰਨ ਦੀ। ਅਤੇ ਫਿਰ ਬਿਨਾਂ ਦੇਰ ਕੀਤੇ ਜੁੜੋ ਸਾਡੇ ਨਾਲ 0164-2240-331 ਨੰਬਰ 'ਤੇ, ਅਤੇ ਉਦੋਂ ਤੱਕ ਸੁਣਦੇ ਹਾਂ ਮੇਰੀ ਪਸੰਦ ਦਾ ਇੱਕ ਗੀਤ।

0: ਜੀ ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ ਤੇ ਪ੍ਰੋਗਰਾਮ ਵਿੱਚ ਪਹਿਲੇ ਸਰੋਤਾ ਸਾਡੇ ਨਾਲ ਜੁੜੇ ਨੇ ਆਪਣੀ ਫਰਮਾਇਸ਼ ਲੈ ਕੇ ਕਰਦੇ ਹਾਂ ਇਹਨਾਂ ਨਾਲ ਗੱਲ ਹੈਲੋ
1: ਹੈਲੋ ਨਮਸਕਾਰ ਮੈਡਮ ਜੀ
0: ਹਾਂਜੀ ਨਮਸਕਾਰ ਜੀ ਕੌਣ ਗੱਲ ਕਰ ਰਹੇ ਹੋ
1: ਮੈਂ ਪਰਮਜੀਤ ਸਿੰਘ ਗੱਲ ਕਰ ਰਿਹਾ ਜੀ ਪੰਮਾ ਪਿੰਡ ਫੱਤਾ ਮਾਲੋਕਾ ਜ਼ਿਲ੍ਹਾ ਮਾਨਸਾ ਤੋਂ ਜੀ
0: ਜੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ
1: ਸ਼ੁਕਰੀਆ ਜੀ ਧੰਨਵਾਦ ਜੀ
0: ਹਾਂਜੀ ਤੇ ਅੱਜ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ
1: ਫਿਲਮ ਹੈਗੀ ਹੈ ਜੀ ਜੀਤ ਫਿਲਮ ਹੈ ਜੀ ਉਹਦਾ ਗਾਣਾ ਸੁਣਾ ਦਿਓ ਜੀ ਤੂੰ ਧਰਤੀ ਵਿੱਚ ਇਹ ਜਹਾਂ ਵੀ ਰਹੇਗੀ ਤੁਝੇ ਤੇਰੀ ਖੁਸ਼ਬੂ ਸੇ ਪਹਿਚਾਨ ਲੂੰਗਾ
0: ਠੀਕ ਹੈ ਜੀ ਤੁਹਾਡੀ ਫਰਮਾਇਸ਼ ਤੇ ਜੀਤ ਫਿਲਮ ਦਾ ਗੀਤ ਚਲਾ ਰਹੇ ਹਾਂ ਤੇ ਪ੍ਰੋਗਰਾਮ ਵਿੱਚ ਕਾਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ
1: ਤੁਹਾਡਾ ਵੀ ਧੰਨਵਾਦ ਹੈ ਜੀ ਸ਼ੁਕਰੀਆ ਜੀ
0: ਜੀ

0: ਪ੍ਰੋਗਰਾਮ ਦੇ ਵਿੱਚ ਅਗਲੇ ਸਰੋਤਾ ਸਾਡੇ ਨਾਲ ਜੁੜੇ ਨੇ, ਜਾਣਦੇ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਭੈਣੇ।
0: ਹਾਂਜੀ, ਸਤਿ ਸ੍ਰੀ ਅਕਾਲ ਜੀ। ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਅਸੀਂ ਪਿੰਡ ਮੌੜ ਖੁਰਦ ਤੋਂ ਬੋਲਦੇ ਹਾਂ ਜੀ, ਸ਼ਮਸ਼ੇਰ ਸਿੰਘ।
0: ਸ਼ਮਸ਼ੇਰ ਸਿੰਘ ਜੀ,

0: ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਭੈਣੇ।
0: ਹਾਂਜੀ, ਤੇ ਅੱਜ ਗੀਤ ਕਿਹੜਾ ਸੁਣਨਾ ਚਾਹੋਗੇ ਤੁਸੀਂ?
1: ਬੇਤਾਬ ਫਿਲਮ ਦਾ ਸੁਣਾ ਦਿਓ ਜੀ।
0: ਗੀਤ ਦੇ ਬੋਲ
1: ਜਬ ਹਮ ਜਵਾਹ ਹੋਗੇ ਜੀ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਦੇ ਹਾਂ ਤੇ ਤੁਹਾਨੂੰ ਸੁਣਾਉਂਦੇ ਹਾਂ ਬੇਤਾਬ ਫਿਲਮ 'ਚੋਂ ਇਹ ਗੀਤ। ਤੇ ਉਹ ਤੋਂ ਪਹਿਲਾਂ ਸੁਣਾਂਗੇ ਇੱਕ ਸੰਦੇਸ਼।
1: ਚੰਗਾ ਭੈਣੇ,
0: ਠੀਕ ਹੈ ਜੀ, ਪ੍ਰੋਗਰਾਮ ਵਿੱਚ ਕਾਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ ਭੈਣੇ
0: ਜੀ।
2: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
3: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ, ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
2: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
4: ਟੋਲ ਫ੍ਰੀ ਨੰਬਰ 1800420233।

0: ਪ੍ਰੋਗਰਾਮ ਦੇ ਵਿੱਚ ਅਗਲੇ ਸਰੋਤਾ ਸਾਡੇ ਨਾਲ ਜੁੜੇ ਨੇ, ਆਪਣੀ ਫਰਮਾਇਸ਼ ਲੈ ਕੇ ਕਰਦੇ ਹਾਂ ਇਹਨਾਂ ਨਾਲ ਗੱਲ। ਹੈਲੋ,
1: ਹਾਂਜੀ ਅਮਨਦੀਪ ਮੈਮ, ਸਤਿ ਸ੍ਰੀ ਅਕਾਲ ਜੀ।
0: ਹਾਂਜੀ ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਹਰਵੰਤ ਸਿੰਘ ਬੋਲਦਾ ਜੀ, ਪਿੰਡ ਢੱਡੇ ਡਿਸਟ੍ਰਿਕਟ ਬਠਿੰਡਾ ਤੋਂ।
0: ਹਰਵੰਤ ਸਿੰਘ ਜੀ, ਤੁਹਾਡਾ ਪ੍ਰੋਗਰਾਮ ਟੈਲੀਫੋਨ ਮਿਲਾਓ ਚ ਬਹੁਤ ਬਹੁਤ ਸਵਾਗਤ ਹੈ।
1: ਤੁਹਾਡਾ ਵੀ ਧੰਨਵਾਦ ਜੀ।
0: ਹਾਂਜੀ, ਤੇ ਅੱਜ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ?
1: ਮੂਵੀ ਦਾ ਹੈ ਜੀ, ਪੁਰਾਣੇ ਲੋਹਰ।
0: ਹਾਂਜੀ,
1: ਪਲੇ ਦਾ ਇੱਕ ਸਿੰਗਰ ਹੈ ਆਸਾ ਭੋਸਲੇ।
0: ਹਾਂਜੀ
1: ਗੀਤ ਦੇ ਬੋਲ ਨੇ ਜੀ, ਕੋਈ ਸਹਿਰੀ ਬਾਬੂ ਦਾ ਲਹਿਰੀ ਬਾਬੂ ਦਾ ਬਾਹਨ ਦੇ ਘੁੰਗਰ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ ਚਲਾ ਰਹੇ ਹਾਂ ਗੀਤ, ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਕਹਿੰਦਾ ਸਤਿ ਸ਼੍ਰੀ ਅਕਾਲ।

0: ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ, ਤੇ ਪ੍ਰੋਗਰਾਮ ਦੀ ਹੋਸਟ ਜਾਨੀ ਅਮਨਦੀਪ ਕੌਰ ਜੁੜੀ ਹੋਈ ਆ ਤੁਹਾਡੇ ਨਾਲ, ਤੇ ਸ਼ਾਮਿਲ ਕਰਦੇ ਆ ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਨੂੰ। ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਹੈਲੋ,
1: ਹਾਂਜੀ ਸਤਿ ਸ੍ਰੀ ਅਕਾਲ।
0: ਹੈਲੋ
1: ਹੈਲੋ,
0: ਹਾਂਜੀ
1: ਕੌਣ?
0: ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਹਾਂਜੀ ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਉਰਫ ਭੁੱਖਾਂ ਵਾਲੀ, ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਭੈਣ ਜੀ।
0: ਹਾਂਜੀ ਬਲਦੇਵ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
0: ਹਾਂਜੀ, ਤੇ ਅੱਜ ਗੀਤ ਕਿਹੜਾ ਸੁਣਨਾ ਚਾਹੋਗੇ ਤੁਸੀਂ?
1: ਗੀਤ ਸੁਣਾਂਗੇ ਜੀ, ਫਿਰ ਮੈਂ ਜੀ ਮੇਰਾ ਗਾਉਂ ਮੇਰਾ ਦੇਸ਼, ਉਹਦੇ ਵਿੱਚ ਗੀਤ ਹੈ ਮਾਰ ਦਿਆ ਜਾਏ ਕਿ ਛੋੜ ਦਿਆ ਜਾਏ, ਬੋਲ ਤੇਰੇ ਸਾਥ ਕਾ ਸਲੂਕ ਦਿਆ ਜਾਏ, ਇਹ ਗੀਤ ਸੁਣਾ ਦਿਓ ਭੈਣ ਜੀ।
0: ਜੀ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਦੇ ਹਾਂ, ਪਰ ਉਹ ਤੋਂ ਪਹਿਲਾਂ ਸੁਣਦੇ ਹਾਂ ਇੱਕ ਸੰਦੇਸ਼, ਤੇ ਪ੍ਰੋਗਰਾਮ ਵਿੱਚ ਕਾਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਬਹੁਤ ਬਹੁਤ ਧੰਨਵਾਦ
0: ਜੀ।
1: ਮਾਧ ਬਾਈ ਗੁਰੂ ਭਲਾ ਕਰੇ, ਜਾਂਦੇ ਵਾਦੇ ਰਹੋ
0: ਜੀ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 18 ਅਗਸਤ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ। ਪ੍ਰੋਗਰਾਮ ਦੀ ਵਾਚਕ ਰਹੂੰਗੀ ਮੈਂ, ਯਾਨੀ ਕਿ ਮਮਤਾ ਅਰੋੜਾ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 18 ਅਗਸਤ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਪ੍ਰੋਗਰਾਮ ਹਰ ਅਕਾਲ ਉਸਤਤ।

0: ਦੇਖਦੇ ਹਾਂ ਕਿ ਅਗਲੇ ਕਾਲਰ ਸਾਡੇ ਤੱਕ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਗੁਰਮੇਲ ਸਿੰਘ ਸ੍ਰੀਵਾਲ ਤੋਂ ਜੀ।
0: ਗੁਰਮੇਲ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ, ਥੈਂਕ ਯੂ ਮੈਡਮ ਜੀ।
0: ਹਾਂਜੀ, ਤੇ ਅੱਜ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ?
1: ਗੀਤ ਆਸ਼ਕੀ ਫਿਲਮ ਦਾ ਗੀਤ ਹੈ ਜੀ, ਮੈਂ ਦੁਨੀਆ ਭੁਲਾ ਦੂੰ।
0: ਜੀ, ਤੁਹਾਡੀ ਫਰਮਾਇਸ਼ ਪੂਰੀ ਕਰ ਰਹੇ ਹਾਂ, ਸੁਣੋ ਆਪਣੇ ਰੇਡੀਓ ਸੈੱਟ ਤੇ। ਪ੍ਰੋਗਰਾਮ ਵਿੱਚ ਕਾਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ ਮੈਡਮ, ਸ਼ੁਕਰੀਆ ਜੀ।
0: ਜੀ।

0: ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਜੀ 1:40 ਤੇ 27 ਸਕਿੰਟ ਤੇ ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ ਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਅਗਲੇ ਕਾਲਰ ਨੂੰ। ਹੈਲੋ,
1: ਨਮਸਕਾਰ ਮੈਮ।
0: ਹਾਂਜੀ ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਅਸ਼ੋਕ ਕੁਮਾਰ ਗੋਇਲ ਬੋਲ ਰਿਹਾ ਥਾਣੇ ਤੋਂ।
0: ਅਸ਼ੋਕ ਕੁਮਾਰ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ।
0: ਹਾਂਜੀ, ਤੇ ਗੀਤ ਕਿਹੜਾ ਸੁਣਨਾ ਚਾਹੋਗੇ ਅੱਜ?
1: ਇਹ ਹੈ ਜੀ ਆਪਣਾ ਆਖੇ ਫਿਲਮ ਦਾ ਜੀ, ਮੁਹੱਬਤ ਜ਼ਿੰਦਗੀ ਮਿਲਤੀ ਹੈ ਜੀ। ਇੱਕ ਸਾਰੇ ਬੱਚੇ ਹੈ ਜੀ, ਆਹ ਆਪਣਾ ਪੀਹੂ ਦਰੂਸ਼ੀ ਸਮਰ ਮੋਨੀ ਤੇ ਅੰਮ੍ਰਿਤ ਮੁੰਨੇਗਾ, ਇਹ ਬਹੁਤ ਵਧੀਆ ਸਾਡਾ ਪ੍ਰੋਗਰਾਮ ਸੁਣਦੇ ਆ ਜੀ।
0: ਹਾਂਜੀ, ਸਾਰਿਆਂ ਦਾ ਹੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ।
1: ਥੈਂਕ ਯੂ।
0: ਹਾਂਜੀ, ਤੇ ਚਲੋ ਜੀ, ਤੁਹਾਡੀ ਪਸੰਦ ਦਾ ਗੀਤ ਚਲਾ ਰਹੇ ਹਾਂ ਤੇ ਪ੍ਰੋਗਰਾਮ ਵਿੱਚ ਕਾਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ।

0: ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਜਾਣਦੇ ਇਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ ਭਾਈ ਜੀ, ਸਤਿ ਸ੍ਰੀ ਅਕਾਲ।
0: ਹਾਂਜੀ, ਸਤਿ ਸ੍ਰੀ ਅਕਾਲ।

0: ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ, ਤੇ ਅਗਲੇ ਸਰੋਤਾ ਸਾਡੇ ਨਾਲ ਜੁੜੇ ਨੇ, ਜਾਣਦੇ ਇਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਮੰਦਰ ਸਿੰਘ ਬੋਲਦਾ ਤਾਂ ਜੀ, ਕਮਾਲੂ ਤੋਂ।
0: ਮੰਦਰ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਸ਼ੁਕਰੀਆ ਭੈਣ ਜੀ, ਸ਼ੁਕਰੀਆ, ਮਿਹਰਬਾਨੀ।
0: ਤੇ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
1: ਜੀ ਦਿਲ ਵਾਲੇ ਤੁਸੀਂ ਲੈ ਜਾਓ, ਸੁਣਾ ਦਿਓ ਭੈਣ ਜੀ।
0: ਠੀਕ ਹੈ ਜੀ, ਗੀਤ ਕਿਹੜਾ ਸੁਣਨਾ ਚਾਹੁੰਦੇ ਤੁਸੀਂ? ਉਹ ਚੋਂ
1: ਕੋਇਲ ਕੁੱਕੇ ਧੂਮ ਚਾਹ ਜਾਦੋ ਕੀ ਬੰਦੂਕ ਚਲਾ ਚਲਾ ਚਲਾ ਦੇ ਭੈਣ ਜੀ।
0: ਘਰ ਆ ਜਾਂ ਪਰਦੇਸੀ ਕਹਿ ਰਹੇ ਸੀ ਤੁਸੀਂ? ਹਾਂਜੀ, ਠੀਕ ਹੈ, ਤੁਹਾਡੀ ਫਰਮਾਇਸ਼ ਤੇ ਚਲਾ ਰਹੇ ਹਾਂ ਦਿਲ ਵਾਲੀ ਦੁਲਹਨੀਆ। ਹਾਂਜੀ
1: ਠੀਕ ਹੈ ਜੀ,
0: ਹਾਂਜੀ, ਪ੍ਰੋਗਰਾਮ ਵਿੱਚ ਕਾਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ।

0: ਪ੍ਰੋਗਰਾਮ ਚੱਲ ਰਿਹਾ ਹੈ, ਟੈਲੀਫੋਨ ਮਿਲਾਓ ਜੀ, ਤੇ ਪ੍ਰੋਗਰਾਮ ਦੇ ਵਿੱਚ ਲੈ ਲੈਂਦੇ ਹਾਂ ਆਖਰੀ ਕਾਲਰ ਨੂੰ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਨੰਦ ਰਾਮ ਬੋਲਦਾ ਜੀ, ਪਿੰਡ ਮਿਠੜੀ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਜੀ।
0: ਜੀ ਨੰਦ ਰਾਮ ਜੀ, ਤੁਹਾਡਾ ਪ੍ਰੋਗਰਾਮ ਟੈਲੀਫੋਨ ਮਿਲਾਓ ਚ ਬਹੁਤ ਬਹੁਤ ਸਵਾਗਤ ਹੈ।
1: ਸ਼ੁਕਰੀਆ ਭੈਣ ਜੀ।
0: ਹਾਂਜੀ, ਤੇ ਅੱਜ ਕਿਹੜਾ ਗੀਤ ਸੁਣਨਾ ਤੁਸੀਂ?
1: ਪ੍ਰੇਮ ਰੋਗ ਫਿਲਮ ਦਾ ਕੋਈ ਵੀ ਸੁਣਾ ਦਿਓ ਜੀ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ ਪ੍ਰੇਮ ਰੋਗ ਫਿਲਮ ਦਾ ਗੀਤ ਸੁਣਾ ਰਹੇ ਹਾਂ, ਤੇ ਪ੍ਰੋਗਰਾਮ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਸ਼ੁਕਰੀਆ ਭੈਣ ਜੀ।
0: ਜੀ

ਤੇ ਇਸੇ ਗੀਤ ਦੇ ਨਾਲ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਵਿੱਚ ਤਕਨੀਕੀ ਸਹਿਯੋਗ ਸਮੂਹ ਤਕਨੀਕੀ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਫਿਰ ਮਿਲਾਂਗੇ ਨਵੀਆਂ ਕੌਲਾਂ, ਨਵੀਆਂ ਮੁਸਕਾਨਾਂ, ਨਵੇਂ ਗੀਤਾਂ ਦੇ ਨਾਲ। ਤਦ ਤੱਕ ਲਈ ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 1:59 ਤੇ 17 ਸਕਿੰਟ।

ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼, ਅਤੇ 2:15 'ਤੇ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੈ 2:30 ਦਾ ਤੇ ਹੁਣ ਪੇਸ਼ ਹੈ ਪ੍ਰੋਗਰਾਮ ਸੁਰੀਲੀ ਦੁਪਹਿਰ।

ਇੱਕ ਹੋਰ ਖੱਤ ਸਾਨੂੰ ਇਸ ਵਾਸਤੇ ਮਿਲਿਆ ਸੀ ਜੀ, ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨੀਤਾ ਸ਼ਰਮਾ, ਜੈਵਿਰ ਸਿੰਘ ਠਾਕੁਰ, ਡਾਕਟਰ ਅਮਨਦੀਪ ਸਿੰਘ। ਮਸੀਤਾਂ ਡੱਬਵਾਲੀ ਤੋਂ ਲਿਖਦੇ ਜੀ, ਲਿਖਣ ਵਾਲੇ ਜੀ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ ਜੀ। ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਆਪਾਂ।

ਇਸ ਗੀਤ ਨੂੰ ਸੁਣਨਾ ਚਾਹੁੰਦੇ ਸੀ। ਪਿੰਡ ਕੋਟ ਸ਼ਮੀਰ ਨੇੜੇ ਪਾਰਕ ਜਥਾਦਾਰ ਪਿਆਰਾ ਸਿੰਘ, ਮੇਜਰ ਸਿੰਘ ਸੁਖਪਾਲ ਸਿੰਘ, ਪ੍ਰਗਟ ਸਿੰਘ ਢਿੱਲੋਂ, ਪੱਪੂ ਸ਼ਰਮਾ, ਗੁਰਮੇਲ ਸਿੰਘ। ਅਗਲਾ ਖੱਤ ਜੋ ਸਾਨੂੰ ਮਿਲਿਆ ਇਸ ਗਾਣੇ ਦੀ ਪੇਸ਼ਕਸ਼ ਲਈ, ਪਿੰਡ ਮੂਲੀਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ। ਲਿਖਣ ਵਾਲੇ ਨੇ ਵਿਨੋਦ ਕਾਟਵਾਲ, ਪ੍ਰਵੀਨ ਕਾਟਵਾਲ, ਦੀਕਸ਼ਾ ਕਾਟਵਾਲ, ਜੰਨਤ ਕਾਟਵਾਲ, ਹਨੀ ਕਾਟਵਾਲ, ਪ੍ਰੇਮ ਸਿੰਘ ਜੀ। ਇੱਦਾਂ ਹੀ ਅਗਲਾ ਖੱਤ ਲਿਖਣ ਵਾਲੇ ਨੇ ਸਾਨੂੰ ਪੁੱਛੋ ਕੈਂਚੀਆਂ ਤੋਂ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ ਅਤੇ ਸਿਮਰਨ।

ਅਗਲੀ ਸਰੋਤਾ ਜੁੜੇ ਨੇ ਸਾਡੇ ਨਾਲ ਵਟਸਐਪ ਸੁਨੇਹੇ ਰਾਹੀਂ। ਪਿੰਡ ਲਾਲਬਾਈ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਢਿੱਲੋਂ, ਤੇਜਾ ਸਵਾਮੀ ਪਿੰਡ ਗਿੱਦੜਵਾ ਤੋਂ, ਬਾਬੂ ਸਿੰਘ ਢਿੱਲੋਂ ਪਿੰਡ ਰਾਮੇ ਤੋਂ, ਬਲਬੀਰ ਮਿਸਤਰੀ। ਅਗਲਾ ਸੁਨੇਹਾ ਮਿਲਿਆ ਜੀ ਸਾਨੂੰ ਪਾਲਮਪੁਰ ਜ਼ਿਲ੍ਹਾ ਕਾਂਗੜਾ ਤੋਂ, ਲਿਖਣ ਵਾਲੇ ਨੇ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ, ਨੀਤੂ ਗੋਇਲ। ਅਗਲਾ ਸੁਨੇਹਾ ਸਾਨੂੰ ਭੇਜਿਆ ਜੀ ਗੁਰਮੇਲ ਸਿੰਘ ਸਿਰੇਵਾਲਾ ਤੋਂ। ਇੱਕ ਹੋਰ ਸੁਨੇਹਾ ਸਾਨੂੰ ਮਿਲਿਆ ਜੀ ਸੁਖਵੀਰ ਸਿੰਘ, ਕਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ। ਅਗਲਾ ਸੁਨੇਹਾ ਭੇਜਣ ਵਾਲੇ ਨੇ ਜੀ ਮਿੱਡੂ ਖੇੜਾ, ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ, ਲਿਖਣ ਵਾਲੇ ਨੇ ਰਾਮ ਪ੍ਰਤਾਪ, ਜੋਤੀ ਸੁਮਨ, ਮਨੀਸ਼ਾ। ਇੱਕ ਹੋਰ ਸੁਨੇਹਾ ਸਾਨੂੰ ਭੇਜਿਆ ਜੀ ਬੁੱਟਾ ਸਿੰਘ ਰਾਜਾ, ਗੰਗਾ ਰਾਮ ਭੁੱਚੋ ਮੰਡੀ ਤੋਂ, ਜਗਰਾਜ ਸਿੰਘ ਕਨਕਵਾਲੀਆ, ਪਿੰਡ ਸੰਦੋਹਾ, ਨੇੜੇ ਮੋੜ ਮੰਡੀ। ਬੂਟਾ ਸਿੰਘ ਰਾਜਾ, ਕੁਲਵੰਤ ਸੇਖੂਕਾ, ਅਮਰੀਕ ਕਪੂਰਕਾ, ਨਾਜ਼ਰ ਜਮੀਰਕਾ, ਜਥੇਦਾਰ ਜਸਵੰਤ ਸਿੰਘ, ਗੁਰਤੇਜ ਸਿੱਧੂ ਕਨਕਵਾਲ, ਗੁਰਤੇਜ ਸਿੰਘ ਕਮਾਲੂ। ਅਗਲਾ ਸੁਨੇਹਾ ਸਾਨੂੰ ਭੇਜ ਰਹੇ ਨੇ ਵੜਿੰਗ ਖੇੜਾ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ। ਆਓ ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 18 ਅਗਸਤ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ। प्रोग्राम दी वाचक रहूंगी मैं, यानी के ममता अरोड़ा। प्रोग्राम दे निर्माता ते निर्देशक बलजीत शर्मा। ता फिर सुनना ना भूलना, मिति 18 अगस्त, दिन मंगलवार, शाम 5:30 बजे, प्रोग्राम हर अकाल उस्तत।

ਅਗਲਾ ਵਟਸਐਪ ਸੁਨੇਹਾ ਸਾਨੂੰ ਭੇਜ ਰਹੇ ਨੇ ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵੰਤ ਖੇੜਾ, ਨੀਅਰ ਮੰਡੀ ਡਾਵਾਲੀ ਤੋਂ। ਇੱਕ ਹੋਰ ਸੁਨੇਹਾ ਸਾਨੂੰ ਮਿਲਿਆ ਝਾਰਖੰਡ ਤੋਂ। ਲਿਖਣ ਵਾਲੇ ਨੇ ਸ਼ਿਵਾ, ਪ੍ਰੇਮ, ਕਪਿਲ, ਸ਼ਿਵਾਂਸ਼, ਸੰਗੀਤਾ, ਲਿਪੀ, ਦੀਪਾਲੀ। ਤਲਵੰਡੀ ਸਾਬੋ ਤੋਂ ਸਾਨੂੰ ਸੁਨੇਹਾ ਭੇਜ ਰਹੇ ਨੇ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਭੱਟੀ, ਮੰਡੀ ਕਲਾਂ ਤੋਂ। ਅਗਲਾ ਸੁਨੇਹਾ ਸਾਨੂੰ ਮਿਲਿਆ ਜੀ ਬਾਘਾ ਪੁਰਾਣਾ ਤੋਂ। ਲਿਖਣ ਵਾਲੇ ਨੇ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਪੋਤਰਾ ਤੇਗ ਫਤਿਹ ਸਿੰਘ ਰੱਖੜਾ, ਪੋਤਰੀ ਜਸਗੁਣ ਰੱਖੜਾ। ਅਗਲਾ ਸੁਨੇਹਾ ਸਾਨੂੰ ਭੇਜਿਆ ਜੀ ਕੋਟਵਾ ਨਰਾਇਣਪੁਰ ਬਾਬਾ ਪੱਟੀ ਬਾਲੀਆਂ ਤੋਂ। ਲਿਖਣ ਵਾਲੇ ਨੇ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ। ਜ਼ਿਲ੍ਹਾ ਗਾਜ਼ੀਪੁਰ ਤੋਂ ਲਿਖਣ ਵਾਲੇ ਨੇ ਜੀ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ, ਪ੍ਰਾਂਜਲ ਰਾਏ। ਅਗਲਾ ਸੁਨੇਹਾ ਸਾਨੂੰ ਮਿਲਿਆ ਹੈ ਜੀ ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ। ਲਿਖਣ ਵਾਲੇ ਨੇ ਮੁਹੰਮਦ ਵੱਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ ਪਰਵੀਨ, ਰੋਜੀ ਪਰਵੀਨ, ਬਿੱਟੂ ਭਈਆ, ਸਾਜਦਾ ਰਾਣੀ, ਹਿਨਾ ਕੌਸਰ। ਅਗਲਾ ਸੁਨੇਹਾ ਸਾਨੂੰ ਮਿਲਿਆ ਜੀ ਫੁੱਲੋ ਮਿੱਠੀ ਤੋਂ। ਲਿਖਣ ਵਾਲੇ ਨੇ ਰਾਮ ਸਿੰਘ ਟੇਲਰ, ਲਕਸ਼ਮਣ ਸਿੰਘ ਟੇਲਰ, ਕੁਲਜਿੰਦਰ ਸਿੰਘ, ਪੋਤਰਾ ਗੁਣਤਾਜਵੀਰ ਸਿੰਘ, ਨੈਬ ਸਿੰਘ ਟੇਲਰ, ਪਿੰਡ ਕਾਲਚਰਾਣੀ ਤੋਂ। ਸੁਣਦੇ ਹਾਂ ਗੀਤ ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ।

ਅਗਲਾ ਵਟਸਐਪ ਸੁਨੇਹਾ ਸਾਨੂੰ ਮਿਲਿਆ ਜੀ ਗੁਰੂ ਨਾਨਕਪੁਰਾ ਬਠਿੰਡਾ ਤੋਂ। ਲਿਖਣ ਵਾਲੇ ਨੇ ਕਿਸ਼ੋਰ ਸਬਲਾਨੀਆ, ਸਵਿਤਰੀ ਸਬਲਾਨੀਆ, ਸੁਮਨ ਸਬਲਾਨੀਆ, ਬੇਟੀ ਅੰਸ਼ੂ। ਅਗਲਾ ਸੁਨੇਹਾ ਸਾਨੂੰ ਮੁਰਾਦਾਬਾਦ ਤੋਂ ਭੇਜ ਰਹੇ ਹੈ ਜੀ ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂੰ ਸੁਰੇਸ਼, ਰਾਜਪਾਲ ਪੰਕਜ, ਕਾਜਲ ਸੀਮਾ, ਮਾਨਵੀ ਤਨਵੀ, ਲਕਸ਼ੇ ਸੋਨੀ, ਮੋਹਿਨੀ ਰਿਤਿਕ, ਬਲਵੀਰ ਸਿੰਘ। ਅਗਲਾ ਸੁਨੇਹਾ ਸਾਨੂੰ ਪ੍ਰਾਪਤ ਹੋਇਆ ਜੀ ਬੁਰਜ ਮਾਨਸਾ ਤੋਂ ਨੇੜੇ ਮੋੜ ਮੰਡੀ। ਲਿਖਣ ਵਾਲੇ ਨੇ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਕਾਕੂ ਜੱਸਲ, ਪਿੰਡ ਸ਼ੇਖਪੁਰਾ, ਗੁਰਜੀਤ ਨੰਬਰਦਾਰ, ਮਾਨਸਾ ਕਲਾਂ, ਮਲਕੀਤ ਮਾਨ ਧਰਮੇ ਕਾ, ਮਾਨਸਾ ਕਲਾਂ, ਮੰਗੂ ਰਾਜਸਥਾਨੀ, ਮੋੜ ਮੰਡੀ, ਤੱਗੜ ਫੈਮਲੀ ਸਾਰੇ। ਅਗਲਾ ਸੁਨੇਹਾ ਭੇਜਣ ਵਾਲੇ ਨੇ ਜੀ ਕ੍ਰਿਸ਼ਨ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ। ਅਗਲਾ ਸੁਨੇਹਾ ਸਾਨੂੰ ਮਿਲਿਆ ਜੀ ਦਿਨੇਸ਼ ਵਰਮਾ, ਕਰੁਣ ਵਰਮਾ, ਭੇਜਣ ਵਾਲੇ ਨੇ ਛੱਤੀਸਗੜ੍ਹ ਤੋਂ। ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ ਦਾ ਗੀਤ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 2:59 ਦਾ। ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਦੇ ਪ੍ਰਸਾਰਣ ਜੋ ਕਿ ਮੁੰਬਈ ਤੋਂ ਹੋਣਗੇ। 3 ਵਜੇ ਪ੍ਰੋਗਰਾਮ ਸਖੀ ਸਹੇਲੀ, 4 ਵਜੇ ਆਜ ਕੇ ਮਹਿਮਾਨ ਤੇ 5 ਵਜੇ ਮੁੜ ਸੁਣੋਗੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ।

ਹੁਣ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 5:20 ਦਾ। ਦੋਸਤੋ ਠੀਕ ਅਗਲਾ ਪ੍ਰੋਗਰਾਮ ਤੁਸੀਂ ਸੁਣੋਗੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦਾ ਪ੍ਰੋਗਰਾਮ ਕਿਸਾਨਵਾਣੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਦਾ ਵਿਸ਼ਾ ਰਹੇਗਾ ਨਰਮੇ ਅਤੇ ਕਪਾਹ ਵਿੱਚ ਤੱਤਾਂ ਦੀ ਪੂਰਤੀ। ਪ੍ਰੋਗਰਾਮ ਦੇ ਮਹਿਮਾਨ ਹੋਣਗੇ ਡਾਕਟਰ ਪ੍ਰਿਤਪਾਲ ਸਿੰਘ ਤੇ ਮੇਜ਼ਬਾਨ ਹੋਣਗੇ ਕੁਲਦੀਪ ਕੌਰ।

0: संकट के समय प्रधानमंत्री फसल बीमा योजना किसानों के लिए वरदान है।
1: अब सूखा पड़े या बाढ़ आ जाए कोई डर नहीं, अब ओले पड़े या कीट पतंगे फसल खा जाए कोई फिक्र नहीं,
2: क्योंकि हमने लिया है प्रधानमंत्री फसल बीमा।
3: बुआई से फसल कटाई तक हर जोखिम का दावा, न्यूनतम प्रीमियम पर अधिकतम भुगतान का वादा।
4: योजना से हर साल जुड़ रहे हैं 5 करोड़ से ज्यादा किसान, अब आपकी है बारी।
3: नजदीकी कृषि कार्यालय, सहकारी समिति, बैंक शाखा, अधिकृत बीमा कंपनी या जन सेवा केंद्र में स्वेच्छा से करा सकते हैं पंजीकरण।
4: फसल बीमा पोर्टल या फसल बीमा ऐप द्वारा भी कराया जा सकता है पंजीकरण।
3: प्रधानमंत्री फसल बीमा योजना, आपकी फसलों का संपूर्ण सुरक्षा कवच। कृषि एवं किसान कल्याण मंत्रालय, भारत सरकार।
5: किसान वीरां ते भैणां दा स्वागत है प्रोग्राम किसानवाणी विच। अज दे प्रोग्राम किसानवाणी विच गल्लबात दा विशा रहेगा नरमे अते कपाह विच तत्तां दी पूर्ति। इस विषय ते माहर साडे स्टूडियो विच पहुंच चुके ने डॉक्टर प्रीतपाल सिंह। डॉक्टर प्रीतपाल सिंह जी प्रमुख पसार विज्ञानी भूमि विज्ञान PAU फार्म सलाहकार सेवा केंद्र बठिंडा ਵੱਲੋਂ ਪਹੁੰਚੇ ਨੇ। ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਆਪਣਾ ਬਠਿੰਡਾ ਵਰਗ ਹੈ ਜੋ ਦੱਖਣ ਪੱਛਮੀ ਪੰਜਾਬ ਦਾ ਇਹ ਹਲਕਾ ਫੁਲਕਾ ਰੇਤਲਾ ਖੇਤਰ ਹੈ ਤੇ ਇਹ ਜਿਹੜੀ ਆਪਣੀ ਧਰਤੀ ਆ ਇਹ ਨਰਮੇ ਨੂੰ ਮੰਨਦੀ ਹੈ ਤੇ ਨਰਮਾ ਇਸ ਜਗ੍ਹਾ ਦਾ ਚਿੱਟਾ ਸੋਨਾ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਰਿਹਾ। ਪਰ ਅੱਜ ਕੁਝ ਇਹੋ ਜਿਹੇ ਹਾਲਾਤ ਬਣੇ ਨੇ ਜਿਹਦੇ ਵਿੱਚ ਗੁਲਾਬੀ ਸੁੰਡੀ ਦਾ ਅਸੀਂ ਜ਼ਿਕਰ ਕਰ ਸਕਦੇ ਹਾਂ, ਚਿੱਟੇ ਮੱਛਰ ਦੀ ਗੱਲ ਕਰ ਸਕਦੇ ਹਾਂ, ਜਿਸ ਕਰਕੇ ਕਿਸਾਨ ਇਸ ਨਰਮੇ ਕਪਾਹ ਤੋਂ ਹਲਕਾ ਫੁਲਕਾ ਦੂਰ ਹੋਣਾ ਸ਼ੁਰੂ ਹੋ ਗਿਆ ਤੇ ਜਿਹੜੇ ਕਿਸਾਨ ਅੱਜ ਵੀ ਨਰਮੇ ਕਪਾਹ ਨਾਲ ਜੁੜੇ ਹੋਏ ਨੇ ਉਹਨਾਂ ਦੇ ਲਈ ਡਾਕਟਰ ਪ੍ਰੀਤਪਾਲ ਜੀ ਪਹੁੰਚੇ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਜੋ ਏਰੀਆ ਸਾਡਾ ਦੱਖਣ ਪੱਛਮੀ ਪੰਜਾਬ ਬਠਿੰਡਾ, ਇੱਥੋਂ ਦੇ ਕਿਸਾਨ ਹਮੇਸ਼ਾ ਹੀ ਨਰਮੇ ਕਪਾਹ ਦੀ ਫਸਲ ਬੀਜਦੇ ਰਹਿਣਗੇ ਤੇ ਇੱਥੇ ਜੋ ਇਹ ਫਸਲ ਧਰਤੀ ਮੰਨਦੀ ਆ ਉਸ ਨੂੰ ਬਰਕਰਾਰ ਵੀ ਰੱਖਣਗੇ। ਡਾਕਟਰ ਸਾਹਿਬ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਕਿਸਾਨਵਾਣੀ ਵਿੱਚ।
6: ਜੀ ਮੈਡਮ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ
5: ਜੀ। ਸਰ, ਅੱਜ ਫਿਰ ਤੁਸੀਂ ਕਿਸਾਨਾਂ ਨੂੰ ਨਰਮੇ ਕਪਾਹ ਵਿੱਚ ਤੱਤਾਂ ਦੀ ਪੂਰਤੀ ਦੇ ਪੱਖ ਤੋਂ ਕੀ ਸਲਾਹ ਦੇਣ ਆਏ ਹੋ ਕਿ ਉਹਨਾਂ ਨੂੰ ਆਪਾਂ ਅੱਜ ਸਹੀ ਰਾਹ ਪਾਈਏ ਤਾਂ ਕਿ ਉਹ ਆਪਣੀ ਫਸਲ ਤੋਂ ਵਧੀਆ ਝਾੜ ਪ੍ਰਾਪਤ ਕਰ ਸਕਣ?
6: ਜੀ ਮੈਡਮ, ਜਿਵੇਂ ਤੁਸੀਂ ਦੱਸਿਆ ਨਰਮਾ ਸਾਡੇ ਇਸ ਦੱਖਣ ਪੱਛਮੀ ਪੰਜਾਬ ਦੀ ਬਹੁਤ ਪ੍ਰਮੁੱਖ ਫਸਲ ਹੈ
5: ਜੀ।
6: ਸੌਣੀ ਸੀਜ਼ਨ ਦੀ ਗੱਲ ਕਰੀਏ ਤਾਂ ਸਾਡੇ ਇਹਨਾਂ 3-4 ਜ਼ਿਲ੍ਹਿਆਂ ਦੇ ਵਿੱਚੋਂ ਜੇ ਗੱਲ ਕਰੀਏ ਤਾਂ ਝੋਨੇ ਤੋਂ ਬਾਅਦ ਦੂਜੀ ਪ੍ਰਮੁੱਖ ਫਸਲ ਸਾਡੀ ਜਿਹੜੀ ਨਰਮਾ
5: ਜੀ।
6: ਜਿਵੇਂ ਤੁਸੀਂ ਦੱਸਿਆ ਵੀ ਪਿਛਲੇ ਕੁਝ ਸਮੇਂ ਤੋਂ ਨਰਮੇ ਹੇਠ ਰਕਬਾ ਜਿਹੜਾ ਘਟਿਆ ਇਸ ਕਰਕੇ ਕਿਉਂਕਿ ਸਾਡਾ ਕਿਸਾਨ ਵੀਰ ਚਿੱਟੇ ਮੱਛਰ ਜਾਂ ਜਿਹੜੀ ਸਾਡੀ ਇਸ ਫਸਲ ਦੇ ਉੱਤੇ ਗੁਲਾਬੀ ਸੁੰਡੀ ਆਉਂਦੀ ਹੈ ਉਸ ਦੇ ਕਰਕੇ ਜਿਹੜਾ ਕੁਝ ਕਿਸਾਨ ਵੀਰ ਦਾ ਜਿਹੜਾ ਇਸ ਫਸਲ ਤੋਂ ਜਿਹੜਾ ਮਨ ਥੋੜਾ ਖਰਾਬ ਜ਼ਰੂਰ ਹੋਇਆ। ਪਰੰਤੂ ਇਹ ਫਸਲ ਜਿਹੜੀ ਹੈ ਸਾਡੇ ਇਸ ਦੱਖਣ ਪੱਛਮੀ ਪੰਜਾਬ ਦੀ ਬਹੁਤ ਹੀ ਇੱਕ ਪ੍ਰਮੁੱਖ ਫਸਲ ਹੈ ਤੇ ਇਹਨੂੰ ਇਸ ਏਰੀਏ ਦੇ ਵਿੱਚ ਕਾਮਯਾਬ ਸਾਡੇ ਕਿਸਾਨ ਵੀਰ ਕਰਦੇ ਆਏ ਆ ਤੇ ਕਰਦੇ ਰਹਿਣਗੇ
5: ਜੀ ਜੀ।
6: ਅੱਜ ਦਾ ਜਿਹੜਾ ਸਾਡਾ ਵਿਸ਼ਾ ਨਰਮੇ ਤੇ ਕਪਾਹ ਵਿੱਚ ਖੁਰਾਕੀ ਤੱਤਾਂ ਦੀ ਪੂਰਤੀ ਦੇ ਉੱਤੇ ਹੈ। ਪੰਜਾਬ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਰਮੇ ਦੀਆਂ 3 ਤਰ੍ਹਾਂ ਦੀਆਂ ਕਿਸਮਾਂ ਦੀ ਕਾਸ਼ਤ ਦੀ ਜਿਹੜੀ ਹੈ ਸਿਫਾਰਿਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਰਦੀ ਹੈ ਮੈਡਮ, ਜਿਨ੍ਹਾਂ ਦੇ ਵਿੱਚੋਂ ਪਹਿਲੀ ਤਰ੍ਹਾਂ ਦੀਆਂ ਜਿਹੜੀਆਂ ਕਿਸਮਾਂ ਨੇ ਉਹ ਗੈਰ BT ਕਿਸਮਾਂ ਨੇ, ਜਿਨ੍ਹਾਂ ਦੇ ਵਿੱਚੋਂ F2228 LH2108 ਇਹ 2 ਕਿਸਮਾਂ ਦੀ ਕਾਸ਼ਤ ਪੰਜਾਬ ਦੇ ਵਿੱਚ ਜਿਹੜੀ ਹੈ ਕਿਸਾਨ ਵੀਰਾਂ ਵੱਲੋਂ ਕੀਤੀ ਜਾਂਦੀ ਹੈ, ਖਾਸ ਤੌਰ ਤੇ ਸਾਡੇ ਇਸ ਦੱਖਣ ਪੱਛਮੀ ਖਿੱਤੇ ਦੇ ਵਿੱਚ। ਇਸੇ ਤਰ੍ਹਾਂ ਦੂਸਰੀ ਸ਼੍ਰੇਣੀ ਜਿਹੜੀ ਹੈ ਉਹ BT ਵਰਾਇਟੀਜ਼ ਦੀ ਹੈ, ਜਿਹਦੇ ਵਿੱਚੋਂ PAU ਨੇ PAU BT 2 ਅਤੇ PAU BT 3 ਕ੍ਰਮਵਾਰ 2 ਕਿਸਮਾਂ ਦੀ ਸਿਫਾਰਿਸ਼ ਜਿਹੜੀ ਹੈ ਪੰਜਾਬ ਦੇ ਵਿੱਚ ਕਾਸ਼ਤ ਲਈ ਕੀਤੀ ਗਈ ਹੈ
5: ਜੀ।
6: ਇਸ ਤੋਂ ਇਲਾਵਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਿਹੜੀਆਂ BT ਦੀਆਂ ਹਾਈਬ੍ਰਿਡ ਜਿਨ੍ਹਾਂ ਨੂੰ ਅਸੀਂ ਦੋਗਲੀਆਂ ਕਿਸਮਾਂ ਕਹਿੰਦੇ ਹਾਂ, ਤਕਰੀਬਨ ਇਸ ਸੀਜ਼ਨ ਦੇ ਵਿੱਚ 58 ਕਿਸਮਾਂ ਦੀ ਜਿਹੜੀ ਹੈ ਸਿਫਾਰਿਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਸੋ ਇਹਨਾਂ 3 ਸ਼੍ਰੇਣੀਆਂ ਦੇ ਵਿੱਚ ਮੁੱਖ ਤੌਰ 'ਤੇ ਜਿਹੜੀਆਂ ਸਾਡੀਆਂ ਕਾਟਨ ਦੀਆਂ ਵਰਾਇਟੀਜ਼ ਨੇ ਉਹਨਾਂ ਨੂੰ ਅਸੀਂ ਦਰਜਾਬੰਦ ਕਰਦੇ ਹਾਂ ਅਤੇ ਤੁਹਾਡੀ ਇਸ ਮਾਧਿਅਮ ਦੇ ਜ਼ਰੀਏ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ 3 ਕੈਟੇਗਰੀਜ਼ ਦੇ ਵਿੱਚ ਜਿਹੜੀਆਂ ਕਿਸਮਾਂ ਦੀ ਅਸੀਂ ਕਾਸ਼ਤ ਕਰਦੇ ਹਾਂ ਇਹਨਾਂ ਦੀ ਖਾਦ ਖੁਰਾਕ ਦੀ ਜਿਹੜੀ ਹੈ ਲੋੜ ਉਹ ਵੱਖੋ ਵੱਖਰੀ ਹੈ
5: ਜੀ।
6: ਸਭ ਤੋਂ ਪਹਿਲਾਂ ਜੇਕਰ ਅਸੀਂ ਗੈਰ BT ਕਿਸਮਾਂ ਜਿਵੇਂ ਕਿ F2228 ਜਾਂ LH2108 ਦੀ ਜੇ ਗੱਲ ਕਰੀਏ
5: ਜੀ,
6: ਇਹਨਾਂ ਕਿਸਮਾਂ ਦੀ ਕਾਸ਼ਤ ਵਾਸਤੇ ਪੰਜਾਬ ਦੇ ਵਿੱਚ ਜੇ ਅਸੀਂ ਕਾਸ਼ਤ ਕਰਨੀ ਹੈ ਦਰਮਿਆਨੀਆਂ ਉਪਜਾਊ ਸ਼ਕਤੀ ਵਾਲੀਆਂ ਜ਼ਮੀਨਾਂ ਦੇ ਵਿੱਚ ਸਾਨੂੰ ਅਸੀਂ ਸਿਫਾਰਿਸ਼ ਕਰਦੇ ਹਾਂ ਕਿਸਾਨ ਵੀਰਾਂ ਨੂੰ ਕਿ ਪ੍ਰਤੀ ਏਕੜ 65 ਕਿਲੋ ਜਿਹੜੀ ਯੂਰੀਆ ਖਾਦ ਉਹ 2 ਬਰਾਬਰ ਕਿਸ਼ਤਾਂ ਦੇ ਵਿੱਚ ਕਰਕੇ ਪਾਈ ਜਾਵੇ ਤਾਂ ਕਿ ਇਸ ਫਸਲ ਦਾ ਜਿਹੜਾ ਚੰਗੀ ਗਰੋਥ ਚੰਗਾ ਝਾੜ ਜਿਹੜਾ ਲਿਆ ਜਾ ਸਕੇ।

0: ਇਸ ਤੋਂ ਇਲਾਵਾ ਜੇਕਰ ਅਸੀਂ ਨਰਮੇ ਦੀ ਕਾਸ਼ਤ ਕਣਕ ਤੋਂ ਬਾਅਦ ਕਰ ਰਹੇ ਹਾਂ ਅਤੇ ਕਣਕ ਨੂੰ ਸਿਫਾਰਸ਼ ਦੇ ਅਨੁਸਾਰ ਅਸੀਂ ਫਾਸਫੋਰਸ ਖਾਦ ਪਾਈ ਸੀ, ਫਾਸਫੋਰਸ ਖਾਦ ਅਸੀਂ DAP ਸਿੰਗਲ ਸੁਪਰ ਫਾਸਫੇਟ, ਟ੍ਰਿਪਲ ਸੁਪਰ ਫਾਸਫੇਟ ਜਾਂ ਕਿਸੇ ਹੋਰ ਸਰੋਤ 12-32-16 ਦੇ ਵਿੱਚੋਂ ਜੇਕਰ ਪਾਈ ਹੈ ਤਾਂ ਸਾਨੂੰ ਇਸ ਸਾਉਣੀ ਦੇ ਵਿੱਚ ਇਸ ਨਰਮੇ ਦੀ ਫਸਲ ਨੂੰ ਫਾਸਫੋਰਸ ਵਾਲੀ ਕੋਈ ਵੀ ਖਾਦ ਪਾਉਣ ਦੀ ਲੋੜ ਨਹੀਂ।
1: ਠੀਕ ਹੈ ਜੀ।
0: ਪਰੰਤੂ ਜੇਕਰ ਸਾਡਾ ਕਿਸਾਨ ਵੀਰ ਮਿੱਟੀ ਪਰਖ ਕਰਾਉਂਦਾ ਹੈ, ਮਿੱਟੀ ਪਰਖ ਦੇ ਵਿੱਚ ਫਾਸਫੋਰਸ ਦੀ ਘਾਟ ਦਰਸਾਈ ਗਈ ਹੈ, ਤਾਂ ਬਿਜਾਈ ਵੇਲੇ ਜ਼ਰੂਰ 27 ਕਿਲੋ DAP ਜਾਂ ਸਿੰਗਲ ਸੁਪਰ ਫਾਸਫੇਟ ਨੂੰ ਜੇਕਰ ਸਾਡਾ ਕਿਸਾਨ ਵੀਰ ਤਰਜੀਹ ਦਿੰਦਾ ਤਾਂ 75 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਬਿਜਾਈ ਵੇਲੇ ਜ਼ਰੂਰ ਪਾ ਲੈਣੀ ਚਾਹੀਦੀ ਹੈ। ਜਿਹੜੇ ਕਿਸਾਨ ਵੀਰ ਬਿਜਾਈ ਵੇਲੇ DAP ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 27 ਕਿਲੋ ਪਾ ਰਹੇ ਨੇ, ਉਹਨਾਂ ਨੂੰ ਟੋਟਲ 65 ਕਿਲੋ ਦੇ ਵਿੱਚੋਂ 10 ਕਿਲੋ ਯੂਰੀਆ ਦੀ ਜਿਹੜੀ ਹੈ ਮਾਤਰਾ ਘਟਾ ਲੈਣੀ ਚਾਹੀਦੀ ਹੈ।
1: ਠੀਕ ਸਰ।
0: ਹੁਣ ਜੇਕਰ ਅਸੀਂ ਗੱਲ ਕਰੀਏ ਜਿਹੜੀ 65 ਕਿਲੋ ਯੂਰੀਆ ਪਾਉਣੀ ਹੈ, ਇਹਨੂੰ ਪਾਉਣਾ ਕਿਵੇਂ ਹੈ, ਤਾਂ ਇਹਨੂੰ 2 ਬਰਾਬਰ ਕਿਸ਼ਤਾਂ ਦੇ ਵਿੱਚ ਵੰਡ ਕੇ ਪਾਉਣ ਦੀ ਅਸੀਂ ਸਿਫਾਰਿਸ਼ ਕਰਦੇ ਹਾਂ। 65 ਕਿਲੋ ਦਾ ਅੱਧਾ ਹਿੱਸਾ ਜਦੋਂ ਅਸੀਂ ਫਸਲ ਦੇ ਬੂਟੇ ਵਿਰਲੇ ਕਰਨੇ ਆ ਉਸ ਵੇਲੇ ਪਾ ਦੇਣਾ, ਬਾਕੀ ਰਹਿੰਦੀ ਅੱਧੀ ਜਦੋਂ ਫਸਲ ਦੇ ਉੱਤੇ ਪਹਿਲੀ ਫੁੱਲ ਪੁੱਗੀ, ਫੁੱਲ ਸਾਨੂੰ ਨਜ਼ਰ ਆ ਜਾਏ ਉਸ ਵੇਲੇ ਜਿਹੜਾ ਅਸੀਂ ਪਾ ਦੇਣਾ।
1: ਇਸ ਮੁਤਾਬਕ ਮੈਨੂੰ ਲੱਗਦਾ ਕਿ ਹੁਣ ਤਾਂ ਫਿਰ ਫੁੱਲ ਡੋਡੀ ਤੇ ਆਏ ਹੋਏ
0: ਨੇ। ਹਾਂਜੀ, ਪਰੰਤੂ ਕਿਉਂਕਿ ਅਸੀਂ ਗੱਲ ਇਸ ਫਸਲ ਦੀ ਕਾਮਯਾਬੀ ਦੀ ਗੱਲ ਕਰ ਰਹੇ ਹਾਂ, ਤਾਂ ਇਹਨਾਂ ਤਿੰਨੇ ਤਰ੍ਹਾਂ ਦੀਆਂ ਜਿਹੜੀ ਕੈਟਾਗਰੀਜ਼ ਨੇ ਉਹਨਾਂ ਦੀ ਜਿਹੜੀ ਖਾਦ ਖੁਰਾਕ ਹੈ, ਕਿਉਂਕਿ ਕਿਸਾਨ ਵੀਰ ਭਾਵਾਂ ਇਸ ਵਾਰੀ ਕਰ ਬੈਠਾ ਬਹੁਤ ਹੀ ਫਸਲ ਫੁੱਲ ਫੁਲਾ ਕੇ ਤਿਆਰ ਰਹੀ ਹੈ, ਕਿਉਂਕਿ ਤੁਹਾਨੂੰ ਦੱਸਿਆ ਵੀ ਕਿਸਾਨ ਵੀਰ ਕਈ ਵਾਰੀ ਇਸ ਗੱਲ ਦੇ ਵਿੱਚ ਰਹਿੰਦਾ ਕਿ ਜੇਕਰ ਯੂਰੀਆ ਦੀ ਲੋੜ ਉਹ ਲੋੜ ਤੋਂ ਵੱਧ ਕਰੇਗਾ ਤਾਂ ਕਈ ਵਾਰੀ ਕੀ ਹੁੰਦਾ ਵੀ ਸਾਡੇ ਰਸ ਚੂਸਣ ਵਾਲੇ ਕੀੜੇ ਉਹ ਸਾਡੀ ਇਸ ਫਸਲ ਨੂੰ ਦੱਬ ਲੈਂਦੇ ਨੇ, ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਨੇ। ਸੋ ਉਸ ਗੱਲ ਨੂੰ ਜ਼ਿਹਨ ਦੇ ਵਿੱਚ ਰੱਖਦਿਆਂ ਕਈ ਵਾਰੀ ਸਾਡੇ ਕਿਸਾਨ ਵੀਰ ਇਸ ਗੱਲੋਂ ਡਰਦੇ ਕਿ ਸਾਡੇ ਚਿੱਟਾ ਮੱਛਰ ਜਿਹੜਾ ਸਾਡੀ ਫਸਲ ਦੇ ਉੱਤੇ ਹਾਵੀ ਨਾ ਹੋ ਜਾਏ, ਉਹ ਆਪਣੀ ਇਸ ਫਸਲ ਦੀ ਲੋੜ ਪੂਰੀ ਕਰਨ ਲਈ ਵੀ ਯੂਰੀਆ ਖਾਦ ਨਹੀਂ ਪਾਉਂਦੇ। ਉਦਾਹਰਨ ਦੇ ਤੌਰ 'ਤੇ ਜੇਕਰ ਅਸੀਂ ਦੋਗਲੀਆਂ ਕਿਸਮਾਂ ਦੀ ਗੱਲ ਕਰਦੇ ਹਾਂ, ਦੋਗਲੀਆਂ ਕਿਸਮਾਂ ਜਿਹੜੀਆਂ ਸਾਡੀਆਂ 58 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਨਰਮੇ ਦੀਆਂ ਸਿਫਾਰਿਸ਼ ਕੀਤੀਆਂ ਨੇ, ਜੇ ਇਹਨਾਂ ਦੀ ਕਾਸ਼ਤ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ 120 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਦੀ ਜਿਹੜੀ ਹੈ ਸਿਫਾਰਿਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਜਿਵੇਂ ਗੈਰ BT ਕਿਸਮਾਂ ਦੇ ਬਾਬਤ ਗੱਲ ਕੀਤੀ ਸੀ, ਉਸੇ ਤਰੀਕੇ ਦੇ ਨਾਲ ਇਸ ਫਸਲ ਦੇ ਵਿੱਚ ਵੀ ਅਸੀਂ ਜਿਹੜੀ ਯੂਰੀਆ ਖਾਦ ਹੈ 2 ਬਰਾਬਰ ਕਿਸ਼ਤਾਂ ਦੇ ਵਿੱਚ ਵੰਡ ਕੇ ਪਾਉਣੀ ਹੈ। ਜਿਵੇਂ ਤੁਸੀਂ ਦੱਸਿਆ ਵੀ ਸਮਾਂ ਹੁਣ ਪਛੇਤਾ ਹੋ ਚੁੱਕਾ ਹੈ ਵੀ ਫਸਲ ਨੇ ਫੁੱਲ ਚੁੱਕ ਲਿਆ, ਤਾਂ ਇਸ ਵੇਲੇ ਜ਼ਰੂਰ ਜਿਹੜੀ ਅੱਧਾ ਜਿਹੜੀ ਹੈ ਕਿਸ਼ਤ ਸਾਡੀ ਹੈ 120 ਕਿਲੋ ਦੀ, ਜਿਹੜੀ ਅੱਧੀ ਸਾਡੀ ਬਣਦੀ ਹੈ 60 ਕਿਲੋ ਯੂਰੀਆ ਖਾਦ ਹੁਣ ਫੁੱਲ ਵੇਲੇ ਜ਼ਰੂਰ ਪਾ ਦੇਣ, ਕਿਉਂਕਿ ਜੇਕਰ ਸਾਡੀ ਫਸਲ ਦੀ ਕੱਦ ਘਾਟੀ ਅਤੇ ਗਰੋਥ ਪ੍ਰੋਪਰ ਨਹੀਂ ਹੁੰਦੀ ਤਾਂ ਸਾਡੀ ਫਸਲ ਜਿਹੜੀ ਆ ਉਹ ਪ੍ਰੋਪਰ ਜਿਹੜਾ ਬਾਇਓਮਾਸ ਟੀਂਡੇ ਜਿਹੜੇ ਆ ਉਹ ਨਹੀਂ ਬਣਾਉਂਦੀ ਤਾਂ ਸਾਡਾ ਜਿਹੜਾ ਉਹ ਝਾੜ ਪ੍ਰੋਪਰ ਨਹੀਂ ਆ ਸਕਦਾ।
1: ਆਪਾਂ ਆਪਣੀ ਗੱਲ ਨੂੰ ਵਿਰਾਮ ਦਿੰਦੇ ਹੋਏ ਕਿਸਾਨ ਦੇ ਨਾਲ ਗੱਲ ਕਰਦੇ ਹਾਂ।
0: ਜੀ,
1: ਪ੍ਰੋਗਰਾਮ ਕਿਸਾਨਵਾਣੀ ਵਿੱਚ ਤੁਸੀਂ ਆਪਣਾ ਨਾਮ ਦੱਸੋ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਲ ਸਾਂਝਾ ਕਰੋ।
2: ਦਰਸ਼ਨ ਸਿੰਘ ਜੀ।
1: ਦਰਸ਼ਨ ਸਿੰਘ ਜੀ, ਸਵਾਲ ਸਾਂਝਾ ਕਰੋ।
2: ਨਰਮੇ ਨੂੰ ਤੇਲਾ ਬਹੁਤ ਪੈ ਗਿਆ ਜੀ, ਮੱਛਰ ਬਹੁਤ ਹੈ ਜੀ।
1: ਠੀਕ ਹੈ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਦਾ ਜਵਾਬ
2: ਦੇ ਬਹੁਤ ਚੱਕਿਆ ਜੀ।
0: ਠੀਕ ਹੈ ਦਰਸ਼ਨ ਸਿੰਘ ਜੀ, ਪਹਿਲਾਂ ਅਸੀਂ ਜਿਹੜੇ ਮੇਨ ਵਿਸ਼ੇ ਦੇ ਉੱਤੇ ਗੱਲ ਜਿਹੜੀ ਕਰ ਰਹੇ ਹਾਂ ਉਹ ਕਰਾਂਗੇ, ਉਸ ਤੋਂ ਬਾਅਦ ਚਿੱਟੇ ਮੱਛਰ ਅਤੇ ਤੇਲੇ ਦੇ ਬਾਬਤ ਵੀ ਜਿਹੜੀ ਤੁਹਾਡੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ। ਜਿਵੇਂ ਅਸੀਂ ਗੱਲ ਨਰਮੇ ਦੇ ਵਿੱਚ ਖੁਰਾਕੀ ਤੱਤਾਂ ਦੀ ਗੱਲ ਕਰ ਰਹੇ ਸੀ, 120 ਕਿਲੋ ਯੂਰੀਆ
1: ਆਪਣਾ ਜਵਾਬ ਫੋਨ ਰੇਡੀਓ ਜ਼ਰੀਏ ਲੈ ਲੈਣਾ ਜੀ। ਜੀ ਸਰ, ਡਾਕਟਰ ਸਾਹਿਬ
0: ਜੀ, ਤਾਂ ਇੱਥੇ ਇੱਕ ਗੱਲ ਜ਼ਰੂਰ ਸਾਡੇ ਕਿਸਾਨ ਵੀਰ ਨੂੰ ਦੇਖਣੀ ਪਏਗੀ ਕਿ ਜਿਹੜੀ ਅਸੀਂ 60-60 ਕਿਲੋ ਦੀਆਂ 2 ਕਿਸ਼ਤਾਂ ਨਰਮੇ ਦੇ ਵਿੱਚ ਪਾਉਣ ਦੀ ਸਿਫਾਰਿਸ਼ ਕੀਤੀ ਹੈ, ਜਿਹੜੇ ਕਿਸਾਨ ਵੀਰਾਂ ਦੀ ਜ਼ਮੀਨ, ਜਿਹੜੇ ਕਿਸਾਨ ਵੀਰਾਂ ਦੇ ਵਾਹਣ ਥੋੜੇ ਜਿਹੇ ਜ਼ਿਆਦਾ ਉਪਜਾਊ ਵਾਲੇ ਪਾਸੇ ਨੂੰ ਨੇ, ਜ਼ਰਖੇਜ਼ ਵਾਲੇ ਪਾਸੇ ਨੂੰ ਨੇ, ਉਹ ਪਹਿਲੀ ਕਿਸ਼ਤ ਯੂਰੀਏ ਦੀ ਜਦੋਂ ਬੂਟੇ ਵਿਰਲੇ ਕਰਨੇ ਉਸ ਵੇਲੇ ਪਾ ਦੇਣ, ਤੇ ਦੂਸਰੀ ਕਿਸ਼ਤ ਜਦੋਂ ਸਾਡੀ ਫਸਲ ਨੇ ਫੁੱਲ ਚੁੱਕ ਲਿਆ ਉਸ ਵੇਲੇ ਪਾ ਦੇਣ। ਕੁਛ ਕਿਸਾਨ ਵੀਰ ਸਾਡੇ ਇਸ ਏਰੀਏ ਦੇ ਬਠਿੰਡਾ ਮਾਨਸਾ ਸ੍ਰੀ ਮੁਕਤਸਰ ਸਾਹਿਬ ਏਰੀਏ ਦੇ ਐਸੇ ਨੇ ਜਿਹੜੇ ਐਸੀਆਂ ਜ਼ਮੀਨਾਂ ਦੇ ਵਿੱਚ ਨਰਮੇ ਦੀ ਕਾਸ਼ਤ ਕਰਦੇ ਨੇ ਜਿਨ੍ਹਾਂ ਦੀ ਉਪਜਾਊ ਸ਼ਕਤੀ ਬਹੁਤ ਘੱਟ ਹੁੰਦੀ ਹੈ, ਤਾਂ ਉਹਨਾਂ ਜ਼ਮੀਨਾਂ ਦੇ ਵਿੱਚ ਸ਼ੁਰੂਆਤੀ ਚੰਗੇ ਵਾਧੇ ਲਈ ਪਹਿਲੀ ਯੂਰੀਆ ਦੀ ਜਿਹੜੀ ਕਿਸ਼ਤ ਹੈ ਉਹ ਬਿਜਾਈ ਵੇਲੇ ਜਿਹੜੀ 120 ਕਿਲੋ ਪਾ ਲੈਣੀ ਚਾਹੀਦੀ ਹੈ। ਇਸ ਦੇ ਨਾਲ ਦੀ ਨਾਲ ਹੀ ਕਿਸਾਨ ਵੀਰਾਂ ਨੂੰ ਜ਼ਰੂਰ ਦੱਸਣਾ ਚਾਹੁੰਦੇ ਹਾਂ ਵੀ ਜਿਹੜੀਆਂ ਸਾਡੀਆਂ ਬਹੁਤ ਘੱਟ ਉਪਜਾਊ ਸ਼ਕਤੀ ਵਾਲੀਆਂ ਜ਼ਮੀਨਾਂ ਨੇ, ਰੇਤਲੀਆਂ ਜ਼ਮੀਨਾਂ ਨੇ, ਉਹਨਾਂ ਦੇ ਵਿੱਚ ਪ੍ਰਤੀ ਏਕੜ ਜਿਹੜੀ ਹੈ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉਣ ਦੀ ਵੀ ਸਾਡੇ ਜਿਹੜੀ ਹੈ ਸਿਫਾਰਿਸ਼ ਕੀਤੀ ਗਈ ਹੈ। ਹਾਲਾਂਕਿ ਇੱਥੇ ਜ਼ਰੂਰ ਇਸ ਮਾਧਿਅਮ ਰਾਹੀਂ ਅਸੀਂ ਦੱਸਣਾ ਚਾਹੁੰਦੇ ਹਾਂ ਆਪਣੇ ਸਰੋਤਿਆਂ ਨੂੰ, ਜਿਸ ਖਿੱਤੇ ਦੇ ਵਿੱਚ ਅਸੀਂ ਨਰਮੇ ਦੀ ਕਾਸ਼ਤ ਕਰਦੇ ਹਾਂ, ਖਾਸ ਤੌਰ 'ਤੇ ਬਠਿੰਡਾ, ਮਾਨਸਾ, ਕੁਛ ਏਰੀਆ ਸੰਗਰੂਰ ਦਾ, ਮੁਕਤਸਰ ਸਾਹਿਬ ਦਾ ਬਹੁਤਾ ਏਰੀਆ, ਅਬੋਹਰ ਦਾ, ਇਸ ਏਰੀਏ ਦੇ ਵਿੱਚ ਕੁਦਰਤੀ ਤੌਰ 'ਤੇ ਜਿਨ੍ਹਾਂ ਖਣਿਜਾਂ ਤੋਂ ਸਾਡੀ ਇਸ ਜ਼ਮੀਨ ਦੀ ਉਤਪਤੀ ਹੋਈ ਹੈ, ਇਹਨਾਂ ਜ਼ਮੀਨਾਂ ਦੇ ਵਿੱਚ ਸਾਡੇ ਪੋਟਾਸ਼ ਦੀ ਬਹੁਤ ਘੱਟ ਐਸੇ ਖੇਤ ਨੇ, ਬਹੁਤ ਘੱਟ ਐਸੇ ਵਾਹਣ ਨੇ ਜਿਨ੍ਹਾਂ ਦੇ ਵਿੱਚ ਸਾਡੇ ਪੋਟਾਸ਼ ਦੀ ਘਾਟ ਆਉਂਦੀ ਹੈ। ਪਰੰਤੂ ਫਿਰ ਵੀ ਜੇਕਰ ਕਿਸੇ ਕਿਸਾਨ ਵੀਰ ਨੂੰ ਮਿੱਟੀ ਪਰਖ ਰਿਪੋਰਟ ਰਾਹੀਂ ਜ਼ਰੀਏ ਇਹ ਪਤਾ ਲੱਗਦਾ ਕਿ ਉਹਦੀ ਜ਼ਮੀਨ ਦੇ ਵਿੱਚ ਉਪਲਬਧ ਪੋਟਾਸ਼ ਦਾ ਪੱਧਰ 55 ਕਿਲੋ ਪ੍ਰਤੀ ਏਕੜ ਤੋਂ ਘੱਟ ਹੈ, ਤਾਂ ਉਹਨਾਂ ਜ਼ਮੀਨਾਂ ਦੇ ਵਿੱਚ ਬਿਜਾਈ ਵੇਲੇ ਜਿਹੜੀ ਹੈ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜ਼ਰੂਰ ਪਾ ਲੈਣੀ ਚਾਹੀਦੀ ਹੈ।
1: ਜੀ ਡਾਕਟਰ ਸਾਹਿਬ, ਇੱਥੇ ਆਪਣੇ ਨਾਲ ਇੱਕ ਕਿਸਾਨ ਫੋਨ ਲਾਈਨ 'ਤੇ ਜੁੜੇ

0: ਨੇ ਪ੍ਰੋਗਰਾਮ ਕਿਸਾਨ ਵਾਣੀ ਵਿੱਚ ਤੁਹਾਡਾ ਸਵਾਗਤ ਹੈ ਜੀ।
1: ਹੈਲੋ ਜੀ,
0: ਹਾਂਜੀ ਸਵਾਲ ਦੱਸੋ ਜੀ।
1: ਸਵਾਲ ਜੀ, 4 ਕਿੱਲੇ ਨਰਮਾ ਇੱਕ ਪਾਸੇ ਹੈ, 4 ਇੱਕ ਪਾਸੇ ਹੈ ਤੇ 4 ਕਿੱਲੇ ਛਾਂਟ ਮਾਰ ਦਿੱਤੀ, 4 ਕਿੱਲੇ ਨਰਮਾ ਉਹਦੇ ਅਸੀਂ ਦੂਸਰੇ ਪਾਸੇ ਥੋੜੇ ਵਧਣ ਤੋਂ ਵੀ ਰੋਕਿਆ।
2: ਠੀਕ ਹੈ ਜੀ।
1: ਹਾਂਜੀ,
2: ਵੀ ਅਣਚਾਹੀ ਗਰੋਥ ਕਰ ਰਿਹਾ ਜੀ ਨਰਮਾ, ਇਹ ਪੁੱਛਣਾ ਚਾਹੁੰਦੇ ਹੋ ਤੁਸੀਂ?
1: ਹਾਂਜੀ,
0: ਬਾਲਾ ਵਾਧਾ ਹੋ ਗਿਆ,
2: ਬਾਲਾ ਵਾਧਾ ਹੋ ਰਿਹਾ ਜੀ,
1: ਆਵਾਜ਼ ਘੱਟ ਆਉਂਦੀ ਹੈ ਜੀ,
2: ਤੁਹਾਡੀ ਆਵਾਜ਼ ਸਹੀ ਨਹੀਂ ਸਾਨੂੰ ਸੁਣ ਪਾ ਰਹੇ ਜੀ, ਤੁਸੀਂ ਦੁਬਾਰਾ ਸਵਾਲ ਆਪਣਾ ਦੁਹਰਾ ਦਿਓ ਇੱਕ ਵਾਰੀ।
1: ਹੈਲੋ ਜੀ।
2: ਹਾਂਜੀ ਹਾਂਜੀ,
1: ਹਾਂ 4 ਕਿੱਲੇ ਦਾ ਨਰਮਾ ਇੱਕ ਪਾਸੇ ਆ ਜੀ।
2: ਠੀਕ ਹੈ ਜੀ।
1: ਉੱਥੇ ਝੋਨਾ ਲੱਗਦਾ ਹੁੰਦਾ ਸੀ ਤੇ ਉੱਥੇ 4 ਕਿੱਲੇ ਨਰਮਾ ਬੀਜ ਕੇ ਤੇ ਬਾਗ ਲਾਇਆ ਜੀ, ਤੇ 4 ਇੱਕ ਪਾਸੇ, ਉਹ 4 ਨਾ ਜਿਹੜਾ ਛਾਂਟ ਮਾਰਦਾ ਜੀ।
2: ਛਾਂਟ ਮਾਰਨ ਦਾ ਕੀ ਮਤਲਬ ਜੀ?
1: ਸੁੱਕਦਾ ਹੈ ਜੀ।
2: ਸੁੱਕਦਾ ਜੀ?
1: ਹਾਂਜੀ।
2: ਪੌਦਾ ਦੇਖੋ, ਸੁੱਕਣ ਦਾ ਪੌਦੇ ਦੇ 2 ਕਾਰਨ ਹੋ ਸਕਦੇ ਨੇ। ਇੱਕ ਤਾਂ ਹੁੰਦਾ ਜਦੋਂ ਔੜ ਲੱਗੀ ਹੋਵੇ ਤੇ ਉਸ ਤੋਂ ਬਾਅਦ ਮੀਂਹ ਭਰਵਾਂ ਪੈ ਜਾਏ ਜਾਂ ਪਾਣੀ ਭਰਵਾਂ ਲਾ ਦਈਏ, ਉਹ ਸੁੱਕਦਾ। ਤਾਂ ਦੇਖੋ ਤੁਸੀਂ ਥੋੜਾ ਜਿਹਾ ਇਹ ਦੇਖੋ ਵੀ ਜੜ੍ਹ ਦੇ ਕੋਲੇ 2 ਬਿਮਾਰੀਆਂ ਆਉਂਦੀਆਂ ਨੇ, ਇੱਕ ਫਿਜ਼ੋਰੀਅਮ ਆਉਂਦੀ ਹੈ, ਇੱਕ ਰਾਈਜ਼ੋਕੋਟੇਨੀਆ ਆਉਂਦੀ ਹੈ। ਇਹ ਤੁਸੀਂ ਜ਼ਰੂਰ ਦੇਖਣਾ ਪਏਗਾ ਵੀ ਜਿੱਥੋਂ ਧਰਤੀ ਤੋਂ ਸਾਡੀ ਟਹਿਣੀ ਉਹਦੀ ਜਿਹੜਾ ਮੇਨ ਤਣਾ ਉਹ ਬਾਹਰ ਆਉਂਦਾ ਹੈ, ਉੱਥੇ ਬਰਾਊਨ ਕਲਰ ਦਾ ਸਪੌਟ ਬਣਿਆ। ਦੂਸਰੀ ਗੱਲ, ਉਹਨੂੰ ਬੂਟ ਪੌਦੇ ਨੂੰ ਪੱਟ ਕੇ ਦੇਖੋ ਤਾਂ ਤੁਸੀਂ ਜੜ੍ਹਾਂ ਨੂੰ ਦੇਖੋਗੇ ਤਾਂ ਕੀ ਉਹ ਜਿਵੇਂ ਦਾਤਨ ਕਰਕੇ ਸਿੱਟਿਆ ਹੋਇਆ ਹੁੰਦਾ, ਕੀ ਇਸ ਤਰੀਕੇ ਦੀ ਕੋਈ ਦਿੱਕਤ ਹੈ? ਜੇਕਰ ਇਸ ਤਰੀਕੇ ਦੀ ਕੋਈ ਦਿੱਕਤ ਹੈ ਤਾਂ ਜਿਹੜਾ ਤੁਹਾਡਾ ਏਰੀਏ ਦੇ ਖੇਤੀਬਾੜੀ ਵਿਕਾਸ ਅਫਸਰ ਨੇ, ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰੋ ਤਾਂ ਕਿ ਇਸ ਬਿਮਾਰੀ ਦੀ ਸਹੀ ਤਰੀਕੇ ਜਿਹੜੀ ਪਛਾਣ ਹੋ ਸਕੇ। ਜੇ ਸੰਭਵ ਹੈ ਤਾਂ ਤੁਸੀਂ ਸਾਡੇ ਇੱਥੇ ਦਫ਼ਤਰ ਡੱਬ ਵਾਲੀ ਰੋਡ ਦੇ ਉੱਤੇ ਬਠਿੰਡਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਉੱਤੇ ਜਿਹੜਾ ਉਹਦਾ ਸੈਂਪਲ ਹੈ ਉਹਨੂੰ ਜੜ੍ਹ ਸਣੇ ਪੱਟ ਕੇ ਤੇ ਇੱਕ ਵਾਰੀ ਸਾਡੇ ਕੋਲ ਲੈ ਆਓ, ਇੱਥੇ ਅਸੀਂ ਚੰਗੀ ਤਰ੍ਹਾਂ ਉਹਦੀ ਜਿਹੜੀ ਤਫਤੀਸ਼ ਕਰਕੇ ਤੁਹਾਨੂੰ ਜਿਹੜਾ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਜੀ।
0: ਤੁਹਾਡਾ ਸੰਪਰਕ ਸਾਡੇ ਨਾਲ ਨਹੀਂ ਰਿਹਾ, ਫਿਰ ਵੀ ਅਸੀਂ ਕਿਸਾਨ ਵੀਰਾਂ ਨੂੰ ਇੱਥੇ ਦੱਸ ਦਿੰਦੇ ਹਾਂ, ਜਿਨ੍ਹਾਂ ਕਿਸਾਨ ਵੀਰਾਂ ਦੇ ਨਰਮੇ ਨੂੰ ਕਿਸੇ ਤਰ੍ਹਾਂ ਦੀਆਂ ਕੋਈ ਦਿੱਕਤਾਂ ਨੇ, ਡਾਕਟਰ ਸਾਹਿਬ ਵੱਲੋਂ ਉਹਨਾਂ ਨੂੰ ਖੁੱਲ੍ਹਾ ਸੱਦਾ ਹੈ। ਉਹ ਕਹਿੰਦੇ ਪੌਦਾ ਸਣੇ ਜੜ੍ਹ, ਕੁਝ ਮਿੱਟੀ ਲੱਗੀ ਹੋਈ, ਤੁਸੀਂ ਇੱਕ ਪੌਦਾ ਲੈ ਆਉਣਾ, ਕੰਮ ਕਾਜੀ ਦਿਨ ਤੇ ਕੰਮ ਕਾਜੀ ਸਮਾਂ, ਤੁਸੀਂ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਕ੍ਰਿਸ਼ੀ ਵਿਗਿਆਨ ਕੇਂਦਰ, ਜਿਹੜੇ ਵੀ ਤੁਹਾਡੇ ਏਰੀਏ ਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਤੁਹਾਨੂੰ ਨੇੜੇ ਲੱਗਦੇ ਨੇ, ਨਹੀਂ ਤਾਂ ਸਾਡੇ ਬਠਿੰਡਾ ਦਾ ਜੋ ਕ੍ਰਿਸ਼ੀ ਵਿਗਿਆਨ ਕੇਂਦਰ ਆ ਡੱਬ ਵਾਲੀ ਰੋਡ ਤੇ ਜਿੱਥੇ ਮੇਲਾ ਲੱਗਦਾ, ਉਸ ਤੋਂ 1 ਦਫ਼ਤਰ ਪਹਿਲਾਂ, ਤਾਂ ਤੁਸੀਂ ਆਪਣੇ ਪੌਦੇ ਲਿਆ ਕੇ ਆਪਣੇ ਪੌਦੇ ਦੀ ਬਿਮਾਰੀ ਦਾ ਪਤਾ ਕਰ ਸਕਦੇ ਹੋ, ਤਾਂ ਕਿ ਤੁਹਾਡੀ ਫਸਲ ਭਰਪੂਰ ਫਲ ਦੇ ਸਕੇ। ਜੀ ਡਾਕਟਰ ਸਾਹਿਬ, ਆਪਣਾ ਵਿਸ਼ੇ ਤੇ ਆਪਣੀ ਗੱਲਬਾਤ ਤੇ ਵਾਪਿਸ ਪਹੁੰਚਦੇ ਹਾਂ। ਜੀ
2: ਮੈਡਮ, ਜਿਵੇਂ ਅਸੀਂ ਪੋਟਾਸ਼ ਦੀ ਗੱਲ ਨਰਮੇ ਦੇ ਵਿੱਚ ਕੀਤੀ, ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਘੱਟ ਉਪਜਾਊ ਸ਼ਕਤੀ ਵਾਲੀਆਂ ਜ਼ਮੀਨਾਂ ਨੇ, ਰੇਤਲੀਆਂ ਜ਼ਮੀਨਾਂ ਨੇ, ਉਹਨਾਂ ਦੇ ਵਿੱਚ ਸਾਡੇ ਜ਼ਿੰਕ ਦੀ ਘਾਟ ਸਾਡੀ ਇਸ ਨਰਮੇ ਦੀ ਗਰੋਥ ਨੂੰ ਜਿਹੜੀ ਆ ਉਹ ਪ੍ਰਭਾਵਿਤ ਕਰਦੀ ਆ। ਅਸੀਂ ਵੇਖਦੇ ਹਾਂ ਵੀ ਜਿਹੜੇ ਵਾਹਣਾਂ ਦੇ ਵਿੱਚ ਸਾਡੇ ਜ਼ਿੰਕ ਦੀ ਘਾਟ ਹੁੰਦੀ ਹੈ ਉੱਥੇ ਬੂਟੇ ਦੀ ਪ੍ਰੋਪਰ ਕੱਦਕਾਠੀ ਨਹੀਂ ਹੁੰਦੀ। ਸੋ ਇਸ ਕਰਕੇ ਜਿਹੜੇ ਕਿਸਾਨ ਵੀਰਾਂ ਦੇ ਖੇਤ ਦਰਮਿਆਨੀ ਉਪਜਾਊ ਸ਼ਕਤੀ ਵਾਲੇ ਨੇ ਜਾਂ ਕੱਦਕਾਠੀ ਪ੍ਰੋਪਰ ਨਹੀਂ ਕਰ ਰਹੇ, ਉਹਨਾਂ ਜ਼ਮੀਨਾਂ ਦੇ ਵਿੱਚ ਜਿਹੜੀ ਆ ਅਸੀਂ 10 ਕਿਲੋ ਜ਼ਿੰਕ ਸਲਫੇਟ ਬਿਜਾਈ ਸਮੇਂ ਜਿਹੜੀ ਆ ਜ਼ਰੂਰ ਪਾ ਲੈਣੀ ਹੈ। ਹੁਣ ਇੱਥੇ ਗੱਲ ਫਿਰ ਇਹ ਆ ਜਾਂਦੀ ਹੈ, ਜ਼ਿੰਕ ਸਲਫੇਟ ਬਾਜ਼ਾਰ ਦੇ ਵਿੱਚ 2 ਤਰੀਕੇ ਦੇ ਨਾਲ ਉਪਲਬਧ ਹੈ। ਜੇਕਰ ਸਾਡਾ ਕਿਸਾਨ ਵੀਰ ਜ਼ਿੰਕ ਸਲਫੇਟ 21% ਵਾਲੀ ਜਿਹਨੂੰ ਅਸੀਂ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ ਕਹਿੰਦੇ ਹਾਂ, ਜੇਕਰ ਉਹਦੀ ਵਰਤੋਂ ਕਰਨੀ ਹੈ ਤਾਂ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪਾਉਣੀ ਹੈ। ਜੇਕਰ ਅਸੀਂ 33% ਵਾਲੀ ਜ਼ਿੰਕ ਸਲਫੇਟ ਲੈ ਕੇ ਆਏ ਹਾਂ ਤਾਂ 6.5 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜੇਕਰ ਸਾਡਾ ਕਿਸਾਨ ਵੀਰ ਪਾ ਦਿੰਦਾ ਤਾਂ ਅਸੀਂ ਪ੍ਰੋਪਰ ਜਿਹੜੀ ਹੈ ਉਹਦੀ ਨਿਊਟ੍ਰੀਸ਼ਨ ਇਨਸ਼ਿਓਰ ਕਰਕੇ ਅਸੀਂ ਇਹ ਉਮੀਦ ਆਸ ਬੰਨ੍ਹ ਸਕਦੇ ਹਾਂ ਕਿ ਸਾਡਾ ਜਿਹੜਾ ਨਰਮਾ ਚੰਗਾ ਕੱਦਕਾਠੀ ਕਰਕੇ ਚੰਗਾ ਫੁੱਲ ਫੁਲਾ ਕੇ ਸਦਕਾ ਸਾਨੂੰ ਚੰਗਾ ਝਾੜ ਉਹ ਦੇਗਾ।
0: ਇੱਥੇ ਹੀ ਡਾਕਟਰ ਸਾਹਿਬ ਕਿਸਾਨ ਸਾਡੇ ਨਾਲ ਇੱਕ ਜੁੜਿਆ, ਇਸ ਦੇ ਕਿਸਾਨ ਦੀ ਕਾਲ ਲੈਂਦੇ ਹੋਏ ਅਸੀਂ ਕਿਸਾਨਾਂ ਨੂੰ ਸੰਬੋਧਨ ਕਰਦੇ ਹਾਂ ਜਾਂ ਬੇਨਤੀ ਕਰਦੇ ਹਾਂ, ਡਾਕਟਰ ਸਾਹਿਬ ਦੀ ਗੱਲਬਾਤ ਨੂੰ ਪੂਰਾ ਸੁਣਿਆ ਜਾਵੇ, ਉਸ ਤੋਂ ਬਾਅਦ ਵੀ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਨਹੀਂ ਮਿਲ ਰਹੇ ਤਾਂ ਜ਼ਰੂਰ ਕਾਲ ਕਰਿਓ, ਤਾਂ ਕਿ ਡਾਕਟਰ ਸਾਹਿਬ ਆਪਦੀ ਪੂਰੀ ਜਾਣਕਾਰੀ ਸਾਡੇ ਕਿਸਾਨਾਂ ਤੱਕ ਪਹੁੰਚਾ ਸਕਣ। ਹਾਂਜੀ, ਪ੍ਰੋਗਰਾਮ ਕਿਸਾਨ ਵਾਣੀ ਵਿੱਚ ਤੁਹਾਡਾ ਸਵਾਗਤ ਹੈ ਜੀ।
1: ਧੰਨਵਾਦ ਜੀ।
0: ਜੀ ਤੁਹਾਡਾ ਨਾਮ?
1: ਦਲਵਾਰ ਸਿੰਘ ਜੀ।
0: ਦਲਵਾਰ ਸਿੰਘ ਜੀ,
1: ਜ਼ਿਲ੍ਹਾ ਬਠਿੰਡਾ ਜੀ।
0: ਜੀ ਹਾਂਜੀ, ਆਪਣਾ ਸਵਾਲ ਸਾਂਝਾ ਕਰੋ, ਡਾਕਟਰ ਸਾਹਿਬ ਸੁਣ ਰਹੇ ਨੇ ਤੁਹਾਨੂੰ।
1: ਅੱਛਾ ਜੀ, ਡਾਕਟਰ ਸਾਹਿਬ ਨੂੰ ਐਂ ਪੁੱਛਦਾ ਜੀ, ਇੰਨੀ ਰੇਹ ਦੱਸੀ ਜਾਂਦੇ ਅਸੀਂ 40-40 ਮਣ 38 ਮਣ ਕਿੱਲੇ ਦਾ ਕੱਢਿਆ ਜੀ, ਉਦੋਂ ਪਾਉਂਦੇ ਸੀ 1 ਗੱਤਾ ਰੇਹ ਦਾ।
2: ਠੀਕ ਹੈ ਜੀ।
1: ਤੇ ਹੁਣ ਸੁੰਡੀ ਆ, ਹੁਣ ਬਣ ਗਈ ਸੁੰਡੀ ਨਰਮੇ ਚ ਬਹੁਤ ਹੈ ਜੀ, ਪਤਾ ਨੀ ਲੱਗਦਾ ਇਹ ਕਿ 2-2 ਵਿੱਚੋਂ ਖਾਧੀਆਂ ਪਈਆਂ ਫੁੱਟੀਆਂ, ਤੇ ਰੇਹ ਨਾਲ ਤਾਂ ਸੇਰ ਵੀ ਨੀ ਹੋਣਾ ਜੇ ਰੇਹ ਪਾਤੀ ਆਪਾਂ ਜੀ।
2: ਸਰਦਾਰ ਸਾਹਿਬ, ਗੱਲ ਇਹ ਹੈ ਵੀ ਤੁਹਾਨੂੰ ਮੈਂ ਦੱਸਿਆ ਵੀ ਨਰਮਾ 1 ਕਿੱਲਾ ਵਾਹਣ ਦੇ ਵਿੱਚ ਤਕਰੀਬਨ 8,000 ਦੇ ਨੇੜੇ ਪੌਦਾ ਅਸੀਂ ਲਾਉਂਦੇ ਹਾਂ।
1: ਠੀਕ ਹੈ ਜੀ।
2: ਤੇ ਨਰਮਾ ਜਿਹੜਾ ਹੈ ਜੇ ਚੰਗਾ ਵਾਹਣ ਹੋਵੇ, ਚੰਗੀ ਸੇਵਾ ਹੋਵੇ, ਮੌਸਮ ਚੰਗਾ ਹੋਵੇ ਤਾਂ ਸਾਡਾ ਜਿਹੜਾ ਨਰਮਾ ਹੈ ਉਹ 6-6 ਫੁੱਟ ਤੱਕ ਜਿਹੜਾ ਕੱਦ ਕਰ ਜਾਂਦਾ ਹੈ। 1-1 ਪੌਦੇ ਨੂੰ 60-60, 65-65 ਟਿੰਡੇ ਲੱਗਦੇ

0: ਇੱਕ ਇੱਕ ਟਿੰਡੇ ਦਾ ਵਜ਼ਨ 4 ਤੋਂ 5 ਗ੍ਰਾਮ ਹੁੰਦਾ। ਸੋ ਇੰਨੀ ਵੱਧ ਪੈਦਾਵਾਰ ਲਈ ਉਸ ਨਰਮੇ ਦੇ ਬੂਟੇ ਨੂੰ ਜਿਹੜੀ ਆ ਖੁਰਾਕ ਦੀ ਲੋੜ ਹੁੰਦੀ ਹੈ। ਤੁਸੀਂ ਦੱਸਿਆ ਫੁੱਟਾਂ ਕਾਣੀਆਂ ਹੋ ਜਾਂਦੀਆਂ ਨੇ, ਫੁੱਟਾਂ ਕਾਣੀਆਂ ਹੋਣੀਆਂ ਗੁਲਾਬੀ ਸੁੰਡੀ ਦੀ ਮਾਰ ਕਰਕੇ, ਗੁਲਾਬੀ ਸੁੰਡੀ ਦੇ ਹਮਲੇ ਕਰਕੇ ਹੁੰਦਾ, ਉਹਦਾ ਖਾਦ ਖੁਰਾਕ ਦੇ ਨਾਲ ਕੋਈ ਸੰਬੰਧ ਨਹੀਂ। ਜਿਵੇਂ ਮੈਂ ਇਸ ਟਾਕ ਤੋਂ ਪਹਿਲਾਂ ਸ਼ੁਰੂ ਵਿੱਚ ਕਿਹਾ ਸੀ ਕਿ ਕਿਸਾਨ ਵੀਰ ਦੇ ਮਨ ਦੇ ਵਿੱਚ ਇਹ ਗੱਲ ਜੱਜ ਗਈ ਕਿ ਜੇਕਰ ਅਸੀਂ ਲੋੜ ਤੋਂ ਵੱਧ, ਮੈਂ ਫਿਰ ਲਫ਼ਜ਼ ਯੂਜ਼ ਕਰ ਰਿਹਾ, ਲੋੜ ਤੋਂ ਵੱਧ ਜੇਕਰ ਲੋੜ ਤੋਂ ਵੱਧ ਖਾਦ ਪਾਈ ਜਾਂਦੀ ਹੈ ਤਾਂ ਉਹ ਰਸ ਚੂਸਣ ਵਾਲੇ ਕੀੜਿਆਂ ਨੂੰ ਹੱਲਾਸ਼ੇਰੀ ਦਿੰਦੀ ਹੈ। ਪਰੰਤੂ ਜੇ ਅਸੀਂ ਦੋਗਲੀਆਂ ਕਿਸਮਾਂ ਦੀ ਗੱਲ ਕਰਦੇ ਹਾਂ, ਦਰਮਿਆਨੀਆਂ ਉਪਜਾਊ ਸ਼ਕਤੀ ਵਾਲੀਆਂ ਜ਼ਮੀਨਾਂ ਦੀ ਗੱਲ ਕਰਦੇ ਹਾਂ ਤਾਂ ਸਾਡੀ ਇਸ ਨਰਮੇ ਦੇ ਉੱਤੇ 120 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਦੀ ਸਿਫਾਰਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਵਾਰੀ ਦੁਆਰਾ ਦੁਹਰਾਈ ਹੈ। ਪਿਛਲੇ ਸਾਲ ਅਸੀਂ ਇਹਨੂੰ 90 ਕਿਲੋ ਯੂਰੀਏ 'ਤੇ ਸੀਮਤ ਸੀ। ਅਸੀਂ ਇਹ ਦੇਖਿਆ ਸੀ ਕਿ ਜਿਹੜੇ ਕਿਸਾਨ ਵੀਰ ਈਵਨ 90 ਕਿਲੋ ਵੀ ਪਾ ਰਹੇ ਸੀ ਉਹਨਾਂ ਦਾ ਨਰਮਾ ਜਿਹੜਾ ਪ੍ਰੋਪਰ ਝਾੜ ਨਹੀਂ ਸੀ ਦੇ ਰਿਹਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰੀਜਨਲ ਰਿਸਰਚ ਸਟੇਸ਼ਨ ਜਿੱਥੇ ਤੁਸੀਂ ਕਿਸਾਨ ਮੇਲੇ ਲਈ ਇੱਥੇ ਸਾਡੇ ਕੋਲ ਆਉਂਦੇ ਹੋ, ਇੱਥੇ ਦੁਬਾਰਾ ਖੋਜ ਤਜਰਬੇ ਲਾਏ ਗਏ ਅਤੇ ਦੁਬਾਰਾ ਖੋਜ ਤਜਰਬੇ ਲਾ ਕੇ ਇਸ ਗੱਲ ਨੂੰ ਦੁਬਾਰਾ ਯਕੀਨੀ ਬਣਾਇਆ ਗਿਆ ਕਿ ਸਾਡੇ ਇਸ ਨਰਮੇ ਨੂੰ 120 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜੇਕਰ ਸਾਡਾ ਕਿਸਾਨ ਵੀਰ ਨਹੀਂ ਪਾਉਂਦਾ ਤਾਂ ਅਸੀਂ ਇਸ ਨਰਮੇ ਤੋਂ ਪ੍ਰੋਪਰ ਝਾੜ ਨਹੀਂ ਲੈ ਸਕਦੇ। ਧੰਨਵਾਦ
1: ਡਾਕਟਰ ਸਾਹਿਬ। ਇਹ ਕਿਸਾਨ ਆਪਣਾ ਸਵਾਲ ਰੇਡੀਓ ਦੇ ਜ਼ਰੀਏ ਸੁਣ ਰਹੇ ਹੋਣਗੇ। ਇੱਥੇ ਦੱਸ ਦਈਏ ਕਿਸਾਨ ਵੀਰੋ, ਤੁਸੀਂ ਜਿਹੜੀ ਫੁੱਲ ਡੋਡੀ ਦੇ ਕਾਣੇ ਹੋਣ ਦੀ ਜਾਂ ਖਾਧੇ ਜਾਣ ਦੀ ਗੱਲ ਕਰਦੇ ਹੋ ਤਾਂ ਕੱਲ ਆਪਣਾ ਇਹ ਵਿਸ਼ਾ ਰਿਹਾ ਸੀ ਗੁਲਾਬੀ ਸੁੰਡੀ, ਤਾਂ ਇਸ ਤੇ ਡਾਕਟਰ ਜਸਰੀਤ ਜੀ 5 ਤੋਂ 5:30 ਵਜੇ ਤੱਕ ਤੁਹਾਡੇ ਨਾਲ ਭਰਪੂਰ ਜਾਣਕਾਰੀ ਸਾਂਝੀ ਕਰਕੇ ਗਏ ਨੇ। ਸ਼ਾਇਦ ਤੁਹਾਡੇ ਕੋਲੋਂ ਸੁਣਨਾ ਰਹਿ ਗਿਆ ਹੋਊਗਾ, ਅੱਜ ਇਸੇ ਕਰਕੇ ਤੱਤਾਂ ਦੀ ਗੱਲ ਕੀਤੀ ਆ, ਕੱਲ ਗੁਲਾਬੀ ਸੁੰਡੀ ਦੀ ਮਾਰ ਦੀ ਗੱਲ ਹੋ ਚੁੱਕੀ ਹੈ ਜੀ। ਹਾਂਜੀ ਡਾਕਟਰ ਸਾਹਿਬ, ਆਪਾਂ ਆਪਣੇ ਵਿਸ਼ੇ ਨੂੰ ਅੱਗੇ ਵਧਾਉਂਦੇ ਹੋਏ ਡਾਕਟਰ ਸਾਹਿਬ, ਇੱਥੇ ਆਪਾਂ ਪੱਤਾ ਰੰਗ ਚਾਰਟ ਵਿਧੀ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦੇ ਹਾਂ, ਇਹ ਕਿਵੇਂ ਵਰਤਿਆ ਜਾਂਦਾ, ਇਹ ਵਿਧੀ ਦੇ ਕੀ ਕੀ ਫਾਇਦੇ ਰਹਿੰਦੇ ਨੇ ਕਿਸਾਨਾਂ ਲਈ?
0: ਜੀ ਮੈਡਮ, ਤੁਹਾਡਾ ਦੂਸਰਾ ਸਵਾਲ ਲਗਭਗ ਜਿਹੜੇ ਸਾਡੇ ਕਿਸਾਨ ਸਾਥੀ ਦਾ ਸਵਾਲ ਪਿਛਲੇ ਟੈਲੀਫੋਨਿਕ ਕਾਲ ਦੇ ਵਿੱਚ ਉਹਨੇ ਪੁੱਛਿਆ, ਇਹ ਲਗਭਗ ਉਸ ਚੀਜ਼ ਨੂੰ ਜਵਾਬ ਦਿੰਦਾ ਹੈ ਜਿਹੜੇ ਕਿਸਾਨ ਵੀਰ ਦੇ ਮਨ ਦੇ ਵਿੱਚ ਇਹ ਖਦਸ਼ਾ ਰਹਿ ਜਾਂਦਾ ਕਿ ਜੇਕਰ ਅਸੀਂ ਖਾਦ ਦੀ, ਖਾਸ ਤੌਰ 'ਤੇ ਯੂਰੀਆ ਖਾਦ ਦੀ ਵਰਤੋਂ ਬੇਲੋੜੀ ਕਰਦੇ ਹਾਂ, ਲੋੜ ਤੋਂ ਵੱਧ ਕਰਦੇ ਹਾਂ ਤਾਂ ਸਾਡੇ ਉਹ ਜਿਹੜੀ ਹੈ ਕਿਸੇ ਨਾ ਕਿਸੇ ਤਰੀਕੇ ਰਸ ਚੂਸਣ ਵਾਲੇ ਕੀੜਿਆਂ ਨੂੰ ਜਿਹੜੀ ਹੱਲਾਸ਼ੇਰੀ ਦਿੰਦੀ ਹੈ। ਸੋ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ ਪੱਤਾ ਰੰਗ ਚਾਰਟ, ਜਿਹਨੂੰ ਅਸੀਂ ਲੀਫ ਕਲਰ ਚਾਰਟ ਕਹਿ ਦਿੰਦੇ ਹਾਂ, LCC ਟੈਕਨੋਲੋਜੀ ਦਿੱਤੀ ਗਈ ਹੈ। ਇਸ ਤਕਨੀਕ ਦੇ ਵਿੱਚ ਅਸੀਂ ਆਪ ਦੇ ਹਿਸਾਬ ਦੇ ਨਾਲ ਯੂਰੀਆ ਖਾਦ ਦੀ ਵਰਤੋਂ ਫਸਲ ਦੇ ਵਿੱਚ ਨਹੀਂ ਕਰਦੇ, ਰਾਦਰ ਇਸ ਤਕਨਾਲੋਜੀ ਦੇ ਵਿੱਚ ਪੌਦੇ ਨੂੰ ਉਹਦੀ ਨਾਈਟ੍ਰੋਜਨ ਦੀ ਭੁੱਖ ਬਾਰੇ ਪੁੱਛਿਆ ਜਾਂਦਾ।
1: ਜੀ ਜੀ,
0: ਕਹਿਣ ਦਾ ਭਾਵ ਜਦੋਂ ਸਾਡੀ ਫਸਲ ਖੇਤ ਦੇ ਵਿੱਚ ਹੈ ਤਾਂ ਅਸੀਂ ਖੇਤ ਦੀ ਫਸਲ ਦੇ ਨਾਲ ਗੱਲਾਂ ਕਰਕੇ,
1: ਹਾਂਜੀ,
0: ਅਸੀਂ ਫਸਲ ਦੇ ਕੋਲੋਂ ਉਹਦੀ ਭੁੱਖ ਦੀ ਜਿਹੜੀ ਆ ਡਿਮਾਂਡ ਲੈਂਦੇ ਹਾਂ। ਸਾਡੇ ਇਸ ਚੀਜ਼ ਨੂੰ ਜਿਹੜਾ ਅਸੀਂ ਲੀਫ ਕਲਰ ਚਾਰਟ ਬਣਾਇਆ, ਇਹ ਇੱਕ ਪਲਾਸਟਿਕ ਦੀ ਮਲਟੀ ਸ਼ੇਡ, ਕਹਿਣ ਦਾ ਭਾਵ ਇਹਦੇ ਵਿੱਚ ਹਰੇ ਰੰਗ ਦੀਆਂ 4-5 ਟਿੱਕੀਆਂ ਅਸੀਂ ਬਣਾਈਆਂ ਨੇ, ਫਿੱਕੇ ਰੰਗ ਤੋਂ ਲੈ ਕੇ ਗੂੜੇ ਰੰਗ ਤੱਕ, ਲਗਭਗ
1: ਫੁੱਟੇ ਸਕੇਲ ਵਰਗਾ ਇੱਕ,
0: ਜੀ ਬਿਲਕੁਲ, 6 ਇੰਚ ਦੀ ਜਿਹੜੀ ਹੈ ਇਹ ਇੱਕ ਲੀਫ ਕਲਰ ਚਾਰਟ, ਇੱਕ ਸਕੇਲ ਬਣਾਇਆ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਰੇ ਰਿਸਰਚ ਸਟੇਸ਼ਨਾਂ ਤੋਂ, ਸਾਰੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਤੋਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਜਿਹੜੇ ਸਾਡੇ ਕਿਸਾਨ ਵੀਰ ਜਿਹੜੇ ਆ ਲੈ ਸਕਦੇ ਆ। ਸੋ ਇਸ ਪੱਤਾ ਰੰਗ ਚਾਰਟ ਦੀ ਖੂਬਸੂਰਤੀ ਇਹ ਹੈ ਵੀ ਇਹ ਸਾਨੂੰ ਪੌਦੇ ਦੀ ਭੁੱਖ ਦਾ ਜਿਹੜੀ ਜਾਣਕਾਰੀ ਦਿੰਦਾ, ਇਹਦੀ ਵਰਤੋਂ ਬਹੁਤ ਜਿਹੜੀ ਹੈ ਸੌਖੀ ਹੈ। ਅਸੀਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਖਾਦ ਖਾਸ ਤੌਰ 'ਤੇ ਜਿਹੜੀ ਨਾਈਟ੍ਰੋਜਨ ਹੈ 2 ਸਮਿਆਂ ਦੇ ਵਿੱਚ ਪਾਉਣੀ ਆ, ਇੱਕ ਬੂਟੇ ਵਿਰਲੇ ਕਰਦੇ ਸਮੇਂ ਅਤੇ ਦੂਸਰੀ ਜਿਹੜੀ ਹੈ ਫੁੱਲ ਨਿਕਲਣ ਸਮੇਂ, ਲਗਭਗ ਉਸੇ ਸਮੇਂ ਦੇ ਉੱਤੇ ਉਸੇ 2 ਸਟੇਜਾਂ ਨੂੰ ਅਸੀਂ ਨਿਰਧਾਰਿਤ ਕਰਨਾ। ਅਸੀਂ ਆਪਣੇ ਖੇਤ ਦੇ ਵਿੱਚ ਕੋਈ 10 ਪੌਦੇ ਜਿਹੜੇ ਅਰੋਗ ਹੋਣ, ਬਹੁਤ ਹੈਲਦੀ ਹੋਣ, ਜਿਨ੍ਹਾਂ ਦੇ ਉੱਤੇ ਕਿਸੇ ਤਰੀਕੇ ਦੀ ਕੀੜੇ ਮਕੌੜੇ ਦਾ, ਕਿਸੇ ਤਰੀਕੇ ਦਾ ਕੋਈ ਬਿਮਾਰੀ ਦਾ ਕੋਈ ਲੱਛਣ ਨਾ ਝਲਕਦਾ ਹੋਵੇ, ਇਸ ਤਰ੍ਹਾਂ ਦੇ ਤੰਦਰੁਸਤ ਬੂਟੇ ਅਸੀਂ ਖੇਤ ਦੇ ਵਿੱਚ ਵੱਖ ਵੱਖ ਥਾਂ ਦੇ ਉੱਤੇ ਚੋਣ ਕਰਨੀ ਹੈ। ਹੁਣ ਪੌਦੇ ਦਾ ਸਭ ਤੋਂ ਉੱਪਰਲਾ ਪੂਰਾ ਖੁੱਲਿਆ ਹੋਇਆ ਪੱਤਾ, ਅਸੀਂ ਉਸ ਪੱਤੇ ਨੂੰ ਪੌਦੇ ਦੇ ਨਾਲੋਂ ਤੋੜਨਾ ਨਹੀਂ ਗਾ, ਪੌਦੇ ਦੇ ਉੱਤੇ ਲੱਗੇ ਹੋਏ ਪੱਤੇ ਨੂੰ ਪੱਤਾ ਰੰਗ ਚਾਰਟ ਦੇ ਉੱਤੇ ਅਸੀਂ ਰੱਖ ਕੇ ਰੰਗ ਦਾ ਮਿਲਾਨ ਕਰਨਾ, ਰੰਗ ਦਾ ਮੁਲਾਂਕਣ ਕਰਨਾ। ਇਸ ਵੇਲੇ ਅਸੀਂ ਇਹ ਧਿਆਨ ਰੱਖਣਾ ਹੈ ਕਿ ਸਾਡੇ ਉਸ ਪੱਤੇ ਦੇ ਉੱਤੇ ਅਤੇ ਪੱਤਾ ਰੰਗ ਚਾਰਟ ਦੇ ਉੱਤੇ ਸਾਡੇ ਸਰੀਰ ਦਾ ਪਰਛਾਵਾਂ ਜਿਹੜਾ ਪੈਂਦਾ ਹੋਣਾ ਜ਼ਰੂਰੀ ਚਾਹੀਦਾ। ਉਹ ਇਸ ਕਰਕੇ ਹੈ ਕਿਉਂਕਿ ਕੁਦਰਤੀ ਤੌਰ 'ਤੇ ਜਦੋਂ ਅਸੀਂ ਧੁੱਪ ਦੇ ਵਿੱਚ ਚੀਜ਼ ਦੇਖਦੇ ਹਾਂ ਸਾਨੂੰ ਉਹ ਆਪਣੇ ਅਸਲ ਰੰਗ ਦੇ ਨਾਲੋਂ ਫਿੱਕੀ ਜਿਹੜੀ ਆ ਉਹ ਨਜ਼ਰ ਆਉਂਦੀ ਹੈ। ਤਾਂ ਜਦੋਂ ਤੁਸੀਂ ਆਪਣੇ ਸਰੀਰ ਦੇ ਪਰਛਾਵੇਂ ਥੱਲੋਂ ਉਹਦਾ ਰੰਗ ਵੇਖਣਾ, 10 ਪੌਦਿਆਂ ਦੀ ਅਸੀਂ ਚੋਣ ਕੀਤੀ ਹੈ, 10 ਦੇ ਵਿੱਚੋਂ ਜਦੋਂ 6 ਜਾਂ 6 ਤੋਂ ਵੱਧ ਪੱਤਿਆਂ ਦਾ ਰੰਗ, ਜੇ 4.5 ਨੰਬਰ ਟਿੱਕੀ ਦੇ ਵਿੱਚ ਦਿੱਤੇ ਗਏ ਰੰਗ ਤੋਂ ਗੂੜਾ ਪਾਇਆ ਜਾਂਦਾ ਤਾਂ ਸਾਡੇ ਕਿਸਾਨ ਵੀਰ ਨੂੰ ਆਪਣੀ ਨਰਮੇ ਦੀ ਫਸਲ ਦੇ ਵਿੱਚ ਯੂਰੀਆ ਖਾਦ ਬਿਲਕੁਲ ਪਾਉਣ ਦੀ ਲੋੜ ਨਹੀਂ ਗੀ। ਫਰਜ਼ ਕਰੋ ਸਾਡੇ ਕਿਸਾਨ ਵੀਰ ਨੇ ਆਪਣੇ ਪੱਤਿਆਂ ਦਾ ਰੰਗ ਨਾਲ ਮਿਲਾਇਆ ਤੇ 10 ਦੇ ਵਿੱਚੋਂ 6 ਜਾਂ 6 ਤੋਂ ਵੱਧ ਪੱਤਿਆਂ ਦਾ ਰੰਗ

0: ਚਾਰ ਨੰਬਰ ਸਾਢੇ ਚਾਰ ਨੰਬਰ ਟਿੱਕੀ ਦੇ ਉੱਤੇ ਆਉਂਦਾ ਤਾਂ ਅਸੀਂ 20 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਯੂਰੀਆ ਖਾਦ ਪ੍ਰਤੀ ਏਕੜ ਹਿਸਾਬ ਨਾਲ ਪਾਉਣੀ ਹੈ
1: ਜੀ।
0: ਜੇ 4 ਨੰਬਰ ਟਿੱਕੀ ਦੇ ਬਰਾਬਰ ਆਉਂਦਾ ਤਾਂ ਅਸੀਂ 35 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪਾਉਣੀ ਹੈ। ਤੇ ਜੇਕਰ ਰੰਗ ਸਾਡੇ ਨਰਮੇ ਦੇ ਪੱਤਿਆਂ ਦਾ ਫਿੱਕਾ ਕਹਿਣ ਦਾ ਭਾਵ 10 ਚੋਂ 6 ਪੱਤਿਆਂ ਦਾ ਰੰਗ 3.5 ਨੰਬਰ ਟਿੱਕੀ ਤੋਂ ਥੱਲੇ ਆਉਂਦਾ ਤਾਂ ਅਸੀਂ 50 ਕਿਲੋ ਯੂਰੀਆ ਪ੍ਰਤੀ ਏਕੜ ਹਿਸਾਬ ਨਾਲ ਪਾਉਣੀ ਹੈ। ਇਹ ਇੱਕ ਐਸਾ ਤਰੀਕਾ ਜਿਹਦੇ ਨਾਲ ਕਿਸਾਨ ਵੀਰ ਪੌਦੇ ਨੂੰ ਪੁੱਛ ਕੇ ਉਹਦੀ ਭੁੱਖ ਦੇ ਧਿਆਨ ਵਿੱਚ ਰੱਖਦੇ ਹਾਂ ਆਪਣੀ ਜਿਹੜੀ ਹੈ ਨਰਮੇ ਦੀ ਫਸਲ ਦੀ ਯੂਰੀਆ ਦੀ ਲੋੜ ਪੂਰੀ ਕਰ ਸਕਦੇ।
1: ਡਾਕਟਰ ਸਾਹਿਬ, ਜਿੱਥੇ ਆਪਾਂ ਰੰਗ ਚਾਟ ਪੱਤਾ ਰੰਗ ਚਾਟ ਦੀ ਗੱਲ ਕੀਤੀ, ਉੱਥੇ ਸਾਡੇ ਨਾਲ ਕਿਸਾਨ ਨਾਲ ਜੁੜੇ ਨੇ। ਹਾਂਜੀ, ਪ੍ਰੋਗਰਾਮ ਕਿਸਾਨ ਵਾਣੀ ਵਿੱਚ ਤੁਹਾਡਾ ਸਵਾਗਤ ਹੈ ਜੀ। ਤੁਸੀਂ ਆਪਣਾ ਸਵਾਲ ਸਾਂਝਾ ਕਰੋ ਜੀ।
2: ਹਾਂਜੀ
1: ਹਾਂਜੀ, ਨਾਮ ਦੱਸੋ ਜੀ।
2: ਬਾਬਾ ਪਿਆਰਾ ਸਿੰਘ ਕੋਟਸ਼ਮੀ ਤੋਂ ਬੋਲਦਾ
1: ਜੀ। ਪਿਆਰਾ ਸਿੰਘ ਜੀ, ਹਾਂਜੀ
2: ਭਾਈ, ਫਲ ਬਹੁਤ ਲੱਗਦਾ ਤੇ ਨਰਮੇ ਦਾ ਫਲ ਡਿੱਗੀ ਜਾਂਦਾ, ਇਹਦਾ ਕੀ ਕਰੀਏ, ਕਿਹੜੀ ਦਵਾਈ ਛਿੜਕੀਏ?
1: ਬਸ ਜੀ, ਤੁਸੀਂ ਸਵਾਲ ਦੇ ਦਿੱਤਾ ਤੇ ਆਪਾਂ ਰੇਡੀਓ ਸੈੱਟ ਤੇ ਤੁਸੀਂ ਸੁਣੋ, ਉੱਤਰ ਮਿਲ ਗਏ ਜੀ, ਪਹੁੰਚ ਗਿਆ ਤੁਹਾਡੇ ਕੋਲੇ।
0: ਇਸੇ ਗੱਲਬਾਤ ਦੇ ਵਿੱਚ ਤੁਹਾਡੇ ਇਸ ਸਵਾਲ ਦਾ ਜਵਾਬ ਜ਼ਰੂਰ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੀ।
1: ਜੀ, ਆਪਣੇ ਪ੍ਰਸ਼ਨ ਦਾ ਉੱਤਰ ਤੁਸੀਂ ਰੇਡੀਓ ਸੈੱਟ ਤੇ ਸੁਣੋ। ਹਾਂਜੀ ਡਾਕਟਰ ਸਾਹਿਬ, ਜਿੱਥੇ ਆਪਾਂ ਹੁਣ ਪੱਤਾ ਰੰਗ ਚਾਟ ਦੀ ਗੱਲ ਕੀਤੀ ਹੈ ਤੇ ਉੱਥੇ ਹੀ ਇਹ ਹੁਣ ਆਪਾਂ ਅਗਲਾ ਸਵਾਲ ਪਿਆਰਾ ਸਿੰਘ ਜੀ ਦਾ ਹੀ ਸਾਂਝਾ ਕਰ ਲੈਂਦੇ ਹਾਂ। ਨਰਮੇ ਦਾ ਪੂਰਾ ਝਾੜ ਲੈਣ ਲਈ ਸਾਨੂੰ ਕੀ ਕਰਨਾ ਚਾਹੀਦਾ ਤੇ ਕਿਹੜੀਆਂ ਕਿਹੜੀਆਂ ਵਿਧੀਆਂ ਅਪਣਾਉਣੀਆਂ ਚਾਹੀਦੀਆਂ, ਕੀ ਛਿੜਕਾਅ ਕਰਨੇ ਚਾਹੀਦੇ ਨੇ?
0: ਜੀ ਮੈਡਮ, ਜੇਕਰ ਅਸੀਂ ਨਰਮੇ ਦੀ ਗੱਲ ਕਰੀਏ ਤਾਂ ਸਭ ਤੋਂ ਜਿਹੜਾ ਪ੍ਰਮੁੱਖ ਰੋਲ ਸਾਡੀ ਨਰਮੇ ਦੀ ਕਾਸ਼ਤ ਵਿੱਚ ਹੈ ਉਹ 13-0-45 ਜਿਹਨੂੰ ਅਸੀਂ ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋਂ ਕਹਿੰਦੇ ਹਾਂ
1: ਜੀ।
0: ਇਹਦਾ ਇੱਕ ਬਹੁਤ ਵੱਡਾ ਯੋਗਦਾਨ ਹੈ। ਜਿਵੇਂ ਮੈਂ ਪਹਿਲਾਂ ਦੱਸਿਆ ਵੀ 1 ਏਕੜ ਦੇ ਵਿੱਚ 8,000 ਪੌਦਾ ਹੁੰਦਾ ਹੈ, 6-6 ਫੁੱਟ ਦੇ ਸਾਡੇ ਜਿਹੜੇ ਨਰਮਾ ਕੱਦ ਕਰ ਜਾਂਦਾ। ਜਦੋਂ ਸਾਡਾ ਫਸਲ ਸਾਡੀ ਨਰਮੇ ਦੀ ਫਸਲ ਫੁੱਲ ਬੁੱਗੀ ਦੇ ਉੱਤੇ ਹੁੰਦੀ ਹੈ, ਸਾਡੀ ਫਸਲ ਦਾ ਜ਼ੋਰ ਲੱਗਿਆ ਹੋਇਆ ਹੁੰਦਾ, ਉਸ ਵੇਲੇ ਉਹ ਖੁਰਾਕ ਦੀ ਭਾਲ ਕਰਦੀ ਹੈ
1: ਜੀ।
0: ਇਸ ਅਵਸਥਾ ਦੇ ਵਿੱਚ ਜਦੋਂ ਸਾਡੇ ਨਰਮੇ ਨੇ ਫੁੱਲ ਬੁੱਗੀ ਚੁੱਕਣੀ ਹੈ, ਉਸ ਵੇਲੇ 13-0-45 ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਖੋਜ ਸਦਕਾ ਸਾਨੂੰ ਇਹ ਗੱਲ ਸਮਝ ਆਈ ਹੈ ਕਿ ਸਾਨੂੰ 4 ਛਿੜਕਾਅ ਜਿਹੜੇ ਹੈ ਉਹ ਕਰਨੇ ਪੈਣਗੇ
1: ਜੀ।
0: ਸੋ 13-0-45 ਦੇ 4 ਛਿੜਕਾਅ ਸਾਡੇ ਕਿਸਾਨ ਵੀਰ ਜਿਹੜੇ ਆ ਜ਼ਰੂਰ ਕਰਨ। ਅਸੀਂ ਆਮ ਤੌਰ 'ਤੇ ਵੇਖਦੇ ਹਾਂ ਕਿਸਾਨ ਵੀਰ 13-0-45 ਦੇ ਛਿੜਕਾਅ ਕਰਦੇ ਨੇ। ਦੋ ਚੀਜ਼ਾਂ ਦਾ ਫਰਕ ਰਹਿ ਜਾਂਦਾ ਹੈ, ਜਾਂ ਤਾਂ ਅਸੀਂ ਜਿਵੇਂ 4 ਛਿੜਕਾਵਾਂ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ, ਜਾਂ ਤਾਂ ਸਾਡੇ ਕਿਸਾਨ ਵੀਰ 4 ਛਿੜਕਾਵਾਂ ਦੀ ਗਿਣਤੀ ਪੂਰੀ ਨਹੀਂ ਕਰਦੇ। ਜੇਕਰ ਗਿਣਤੀ ਪੂਰੀ ਕਰ ਦਿੰਦੇ ਨੇ ਤਾਂ ਕਈ ਵਾਰੀ ਖਾਦ ਘੱਟ ਪਾ ਲੈਂਦੇ ਨੇ, ਕਹਿਣ ਦਾ ਭਾਵ 2 ਕਿਲੋ ਦੀ ਥਾਂ ਤੇ 1 ਕਿਲੋ ਪਾ ਲੈਂਦੇ
1: ਆ। ਸੋ ਅੱਜ ਆਪਾਂ ਇਹਨਾਂ ਨੂੰ ਵਕਫਾ ਦੱਸ ਸਕਦੇ ਹਾਂ 4 ਖੁਰਾਕਾਂ ਦਾ?
0: ਜੀ ਮੈਡਮ, ਉਸ ਗੱਲ ਤੇ ਆ ਰਹੇ ਸੀਗੇ ਜੀ।
1: ਜੀ,
0: 4 ਸਪਰੇ ਜਦੋਂ ਫੁੱਲ ਬੁੱਗੀ ਨਰਮੇ ਨੇ ਚੁੱਕ ਲਈ, ਉਸ ਵੇਲੇ ਅਸੀਂ ਸ਼ੁਰੂ ਕਰਨੇ ਨੇ 2% 13-0-45 ਦਾ ਅਸੀਂ ਘੋਲ ਤਿਆਰ ਕਰਨਾ ਹੈ। 2 ਕਿਲੋ ਪੋਟਾਸ਼ੀਅਮ ਨਾਈਟ੍ਰੇਟ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਇੱਕ ਸਪਰੇ ਹੋਏਗਾ। ਹਫ਼ਤੇ ਹਫ਼ਤੇ ਦੇ ਵਕਫੇ ਦੇ ਉੱਤੇ, ਹਫ਼ਤੇ ਹਫ਼ਤੇ ਦਾ ਫਰਕ ਰੱਖ ਕੇ ਅਸੀਂ 4 ਛਿੜਕਾਅ ਜਿਹੜੇ ਨਰਮੇ ਦੇ ਉੱਤੇ ਕਰਨੇ ਆ। ਜਦੋਂ ਅਸੀਂ ਇਹ ਛਿੜਕਾਅ ਕਰ ਦਿੰਦੇ ਹਾਂ ਤਾਂ ਸਾਡਾ ਜਿਹੜਾ ਨਰਮੇ ਦੀ ਜਿਹੜੀ ਆ ਗਰੋਥ ਚੰਗੀ ਹੋ ਜਾਂਦੀ ਹੈ, ਅਸੀਂ ਜਿਹੜਾ ਝਾੜ ਜਿਹੜਾ ਚੰਗਾ ਲੈ ਲੈਂਦੇ ਹਾਂ, ਸਾਡੇ ਕੁਆਲਿਟੀ ਜਿਹੜੀ ਆ ਇੰਪਰੂਵ ਹੋ ਜਾਂਦੀ ਹੈ। ਇੱਥੇ ਨਾਲ ਹੀ ਅਸੀਂ ਕਈ ਵਾਰੀ ਦੇਖਦੇ ਹਾਂ ਵੀ ਜਦੋਂ ਨਰਮੇ ਦੇ ਉੱਤੇ ਅਸੀਂ 4 ਛਿੜਕਾਅ 13-0-45 ਦੇ ਕਰ ਦਿੰਦੇ ਹਾਂ, ਉਸ ਤੋਂ ਬਾਅਦ ਸਾਡੇ ਜਿਹੜਾ ਨਰਮਾ ਹੈ ਉਹ ਕਈ ਵਾਰੀ ਪੱਤੇ ਜਿਹੜੇ ਨੇ ਉਹ ਲਾਲ ਭਾਅ ਮਾਰਨ ਲੱਗ ਜਾਂਦੇ ਆ, ਲਾਲੀ ਫੜ ਜਾਂਦੇ ਆ, ਜਿਹਦਾ ਕਾਰਨ ਮੈਗਨੀਸ਼ੀਅਮ ਦੀ ਘਾਟ ਹੁੰਦਾ ਹੈ। ਹੁਣ ਇਹਦੀ ਪੂਰਤੀ ਲਈ ਮੈਗਨੀਸ਼ੀਅਮ ਸਲਫੇਟ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਇੱਥੇ ਜ਼ਰੂਰ ਦੱਸ ਦੇਣਾ ਚਾਹੁੰਦੇ ਹਾਂ, ਨਰਮੇ ਦੇ ਉੱਤੇ ਪੱਤਿਆਂ ਦਾ ਲਾਲ ਹੋਣਾ ਮੈਗਨੀਸ਼ੀਅਮ ਦੀ ਘਾਟ ਦੇ ਕਾਰਨ ਹੁੰਦਾ ਹੈ। ਇੱਥੇ ਕਈ ਵਾਰੀ ਕਿਸਾਨ ਵੀਰ ਮੈਗਨੀਸ਼ੀਅਮ ਸਲਫੇਟ ਨੂੰ ਮੈਂਗਨੀ ਸਲਫੇਟ, ਜਿਹਦੀ ਕਿ ਘਾਟ ਸਾਡੇ ਹਾੜੀ ਵਾਲੇ ਸੀਜ਼ਨ ਦੇ ਵਿੱਚ ਕਣਕ ਦੇ ਉੱਤੇ ਆਉਂਦੀ ਹੈ, ਬਰਸੀਮ ਦੇ ਉੱਤੇ ਆਉਂਦੀ ਹੈ, ਉਹਦੇ ਨਾਲ ਕਰ ਜਾਂਦੇ ਆ। ਸੋ ਅੱਜ ਇਸ ਮਾਧਿਅਮ ਰਾਹੀਂ ਅਸੀਂ ਕਿਸਾਨ ਵੀਰਾਂ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ, ਜੇਕਰ ਨਰਮੇ ਦੇ ਪੱਤੇ ਲਾਲੀ ਫੜ ਲੈਂਦੇ ਆ, ਲਾਲ ਭਾਅ ਮਾਰਨ ਲੱਗ ਜਾਂਦੇ ਆ, ਤਾਂ ਸਾਡੇ ਉਹ ਮੈਗਨੀਸ਼ੀਅਮ ਦੀ ਘਾਟ ਹੈ, ਜਿਹਦੀ ਪੂਰਤੀ ਲਈ ਸਾਨੂੰ ਛਿੜਕਾਅ ਦਾ ਸਹਾਰਾ ਲੈਣਾ ਪਏਗਾ। ਮੈਗਨੀਸ਼ੀਅਮ ਸਲਫੇਟ ਖਾਦ ਬਾਜ਼ਾਰ ਦੇ ਵਿੱਚ ਬੜੀ ਆਸਾਨੀ ਦੇ ਨਾਲ ਉਪਲਬਧ ਹੈ। ਜਿਵੇਂ 13-0-45 2% ਦਾ ਛਿੜਕਾਅ ਸਿਫਾਰਸ਼ ਕੀਤਾ ਗਿਆ, ਉਸ ਤਰ੍ਹਾਂ ਜੇ ਅਸੀਂ ਮੈਗਨੀਸ਼ੀਅਮ ਦੀ ਗੱਲ ਕਰੀਏ ਤਾਂ ਮੈਗਨੀਸ਼ੀਅਮ ਅਸੀਂ 1% ਦਾ ਘੋਲ ਤਿਆਰ ਕਰਨਾ ਹੈ। ਕਹਿਣ ਦਾ ਭਾਵ 1 ਕਿਲੋ ਮੈਗਨੀਸ਼ੀਅਮ ਸਲਫੇਟ 100 ਲੀਟਰ ਪਾਣੀ 6 ਟੋਲੀਆਂ ਦਾ ਘੋਲ ਕਰਕੇ ਜਿਹੜਾ ਸਾਡੇ ਕਿਸਾਨ ਵੀਰ ਸਪਰੇਅ ਕਰਨਗੇ, 15 ਕੁ ਦਿਨ ਦਾ ਵਕਫਾ ਫਰਕ ਰੱਖ ਕੇ ਜੇ 1 ਸਪਰੇਅ ਹੋਰ ਦੁਹਰਾ ਦਿੱਤੀ ਜਾਂਦੀ ਹੈ ਤਾਂ ਇਹਦੇ ਨਾਲ ਜਿਹੜਾ ਝਾੜ ਵੀ ਵੱਧਦਾ ਹੈ ਅਤੇ ਜਿਹੜਾ ਕਿਸਾਨ ਵੀਰ ਦੇ ਮਨ ਦੇ ਵਿੱਚ ਖਦਸ਼ਾ ਇਹ ਆ ਜਾਂਦਾ ਹੈ ਕਿ ਜਿਹੜੇ ਪੱਤਿਆਂ ਦੇ ਲਾਲ ਹੋਣ ਕਾਰਨ ਨਰਮਾ ਝਾੜ ਘਟਾ ਜੂਗਾ, ਉਹ ਜਿਹੜਾ ਖਦਸ਼ਾ ਜਿਹੜਾ ਉਹ ਬਿਲਕੁਲ ਦੂਰ ਹੋ ਜਾਂਦਾ ਅਤੇ ਸਾਡਾ ਨਰਮੇ ਦਾ ਪ੍ਰੋਪਰ ਜਿਹੜਾ ਅਸੀਂ ਝਾੜ ਲੈ ਸਕਦੇ ਹਾਂ।
1: ਡਾਕਟਰ ਸਾਹਿਬ, ਇੱਥੇ ਆਪਾਂ 13-0-45 ਦੀ ਗੱਲ ਕਰਦੇ ਹੋਏ ਮੈਗਨੀਸ਼ੀਅਮ ਦੀ ਗੱਲ ਵੀ ਕਾਫੀ ਹੱਦ ਤੱਕ ਕਿਸਾਨਾਂ ਨਾਲ ਸਾਂਝੀ ਕਰ ਲਈ ਆ
0: ਜੀ,
1: ਤੇ ਬੋਰਨ ਦੀ ਵਰਤੋਂ ਬਾਰੇ ਵੀ ਇੱਥੇ ਸਾਡੇ ਕਿਸਾਨਾਂ ਵੱਲੋਂ ਜਾਣਕਾਰੀ ਦਿਓ ਜੀ।
0: ਜੀ ਮੈਡਮ, ਇੱਥੇ ਅਸੀਂ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦੇ ਹਾਂ, ਕੁਝ ਕਿਸਾਨ ਵੀਰ ਸਾਡੇ ਕੋਲ ਸੰਪਰਕ ਦੇ ਵਿੱਚ ਆਉਂਦੇ ਨੇ ਜਾਂ ਜਦੋਂ ਅਸੀਂ ਕਿਸਾਨ ਵੀਰਾਂ ਦੇ ਫੀਲਡ ਦੇ ਵਿੱਚ ਜਾਂਦੇ ਹਾਂ, ਅਸੀਂ ਵੇਖਦੇ ਹਾਂ ਖਾਸ ਤੌਰ ਤੇ ਜਿਹੜੀਆਂ ਜ਼ਮੀਨਾਂ ਦੇ ਵਿੱਚ ਕੈਲਸ਼ੀਅਮ ਕਾਰਬੋਨੇਟ ਹੁੰਦਾ, ਜਿਹਨੂੰ ਅਸੀਂ ਕਿਸਾਨੀ ਭਾਸ਼ਾ ਦੇ ਵਿੱਚ ਰੋਡ ਜਾਂ ਕੰਕਰ ਆਖ ਦਿੰਦੇ ਹਾਂ, ਜਿਹੜੇ ਸਾਨੂੰ ਨੰਗੀਆਂ ਅੱਖਾਂ

0: ਨਜ਼ਰ ਆ ਜਾਂਦੇ ਨੇ। ਜਦੋਂ
1: ਜੀ
0: ਕਿਸਾਨ ਨੇ ਫਸਲ ਨੂੰ ਪਾਣੀ ਲਾਇਆ ਹੁੰਦਾ, ਜਦੋਂ ਪੈਰ ਧਰਾਵਾ ਹੁੰਦਾ,
1: ਜੀ
0: ਤਾਂ ਛੋਟੇ ਤੋਂ ਵੱਡੇ ਆਕਾਰ ਦਾ ਕੰਕਰ ਜਾਂ ਰੋੜ ਸਾਨੂੰ ਜਿਹੜਾ ਨੰਗੀਆਂ ਅੱਖਾਂ ਦੇ ਨਾਲ ਸਾਨੂੰ ਖੇਤ ਦੇ ਵਿੱਚ ਨਜ਼ਰ ਆ ਜਾਂਦਾ।
1: ਜੀ
0: ਜੇਕਰ ਸਾਡੀਆਂ ਜ਼ਮੀਨਾਂ ਦੇ ਵਿੱਚ ਕੈਲਸ਼ੀਅਮ ਕਾਰਬੋਨੇਟ ਕੰਟੈਂਟ, ਰੋੜਾਂ ਦਾ ਕੰਟੈਂਟ 2% ਤੋਂ ਵੱਧ ਹੈ, ਤਾਂ ਉਹਨਾਂ ਜ਼ਮੀਨਾਂ ਦੇ ਵਿੱਚ ਅਕਸਰ ਸਾਡੇ ਜਿਹੜੀ ਆ ਬੋਰਨ ਦੀ ਘਾਟ ਇਸ ਫਸਲ ਦੇ ਉੱਤੇ ਝਲਕਦੀ ਹੈ। ਜਿਹੜਾ ਪਿਛਲਾ ਫੋਨ ਸਾਡੇ ਕਿਸਾਨ ਵੀਰ ਦਾ ਆਇਆ ਸੀ, ਸਾਡਾ ਫੁੱਲ ਫਲਾਕਾ ਝੜਦਾ, ਇੱਥੇ ਨਾਲ ਉਸ ਗੱਲ ਨੂੰ ਜੋੜ ਕੇ ਹੋਰ ਚਾਨਣਾ ਪਾ ਕੇ ਦੱਸਣਾ ਚਾਹਾਂਗੇ ਕਿ ਜਿਹੜੇ ਖੇਤ ਦੇ ਵਿੱਚ ਲੱਗੀ ਨਰਮੇ ਦੀ ਫਸਲ ਦੇ ਉੱਤੇ ਟਿੰਡੇ ਕਿਰ ਰਹੇ ਨੇ, ਤੇ ਉੱਥੇ ਸਾਡੇ ਕਿਸਾਨ ਵੀਰ ਇਸ ਗੱਲ ਨੂੰ ਜ਼ਰੂਰ ਯਕੀਨੀ ਬਣਾਉਣ ਕਿ ਨਰਮੇ ਦੀਆਂ ਜਿਹੜੀਆਂ ਕੁੰਭਲਾਂ ਨੇ ਕਿ ਉਹ ਨਾਲ ਸੁੱਕ ਰਹੀਆਂ ਨੇ, ਜਾਂ ਜਿਹੜੇ ਟਿੰਡੇ ਲੱਗੇ ਹੋਏ ਨੇ ਟਿੰਡਿਆਂ ਦਾ ਆਕਾਰ ਪ੍ਰੋਪਰ ਨਹੀਂ ਬਣਦਾ, ਜਾਂ ਟਿੰਡਿਆਂ ਦੇ ਉੱਤੇ ਜਿਹੜੇ ਬਦਰੰਗ ਹੋ ਜਾਂਦੇ ਨੇ, ਟਿੰਡਿਆਂ ਦੇ ਉੱਤੇ ਵੱਖ ਵੱਖ ਰੰਗ ਦੇ ਜਿਹੜੇ ਭੂਰੇ ਜਿਹੇ ਰੰਗ ਦੇ ਬਰਾਊਨ ਕਲਰ ਦੇ ਧੱਬੇ ਪੈ ਜਾਂਦੇ ਨੇ, ਤੇ ਉਸ ਤੋਂ ਉਪਰੰਤ ਸਾਡੇ ਜਿਹੜੇ ਟਿੰਡੇ ਕਿਰਨ ਲੱਗ ਜਾਂਦੇ ਨੇ, ਤਾਂ ਇਹ ਬੜੇ ਟਿਪੀਕਲ ਸਿੰਪਟਮ ਨੇ ਸਾਡੇ ਬੋਰਨ ਦੀ ਡੈਫੀਸ਼ੈਂਸੀ ਦੇ। ਹਾਲਾਂਕਿ ਐਸੇ ਹਾਲਾਤ ਬੋਰਨ ਦੀ ਡੈਫੀਸ਼ੈਂਸੀ ਕਰਕੇ ਇਹੋ ਜਿਹੇ ਹਾਲਾਤ ਬਹੁਤ ਘੱਟ ਖੇਤਾਂ ਦੇ ਵਿੱਚ ਨਜ਼ਰ ਆਉਂਦੇ ਨੇ, ਪਰੰਤੂ ਫਿਰ ਵੀ ਜੇਕਰ ਕਿਸੇ ਕਿਸਾਨ ਵੀਰ ਦੇ ਖੇਤ ਦੇ ਵਿੱਚ ਐਸੀ ਸਮੱਸਿਆ ਆਈ ਹੈ, ਤਾਂ ਇਹਦੇ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬੋਰੈਕਸ ਖਾਦ ਦੀ ਜਿਹੜੀ ਹੈ ਸਿਫਾਰਸ਼ ਜਿਹੜੀ ਹੈ ਉਹ ਕੀਤੀ ਗਈ ਹੈ। ਬਾਜ਼ਾਰ ਦੇ ਵਿੱਚ ਆਸਾਨੀ ਨਾਲ ਉਪਲਬਧ ਹੈ, 4 ਕਿਲੋ ਬੋਰੈਕਸ ਖਾਦ ਬਿਜਾਈ ਦੇ ਸਮੇਂ ਅਸੀਂ ਜਿਹੜੀ ਹੈ ਉਹ ਪਾਉਣੀ ਹੈ। ਇੱਥੇ ਇੱਕ ਗੱਲ ਧਿਆਨ ਰੱਖਣ ਕਿਸਾਨ ਵੀਰ ਕਿ ਇਸ 4 ਕਿਲੋ ਦਾ ਮਤਲਬ 4 ਕਿਲੋ ਹੈ, ਜੇਕਰ ਅਸੀਂ ਬੋਰੈਕਸ ਦੀ ਮਾਤਰਾ 4 ਕਿਲੋ ਤੋਂ ਵੱਧ ਪਾਉਂਦੇ ਹਾਂ ਤਾਂ ਕਈ ਵਾਰੀ ਫਸਲ ਨੂੰ ਜਿਹੜਾ ਇਹਦਾ ਫਾਇਦਾ ਲੈਣ ਦੀ ਬਜਾਏ ਜਿਹੜਾ ਇਹਦਾ ਨੁਕਸਾਨ ਵੀ ਹੋ ਸਕਦਾ।
1: ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਸੋਹਣੀਆਂ ਜਾਣਕਾਰੀਆਂ ਦਿੱਤੀਆਂ, ਬੀਟੀ ਨਰਮੇ ਦੀ, ਨੋਨ ਬੀਟੀ ਨਰਮੇ ਦੀ, ਪੱਤਾ ਰੰਗ ਚਾਟ ਵਿਧੀ ਦੇ ਨਾਲ ਅਸੀਂ ਆਪਣੀ ਫਸਲ ਦੀ ਕਿੰਨੀ ਕਿੰਨੀ ਤੱਤਾਂ ਦੀ ਮਾਤਰਾ ਕਿਹੜੀ ਪਾਉਣੀ ਆ, 13045 ਦੀ ਵਰਤੋਂ, ਮੈਗਨੀਸ਼ੀਅਮ ਦੀ ਵਰਤੋਂ, ਬੋਰਨ ਦੀ ਵਰਤੋਂ, ਇਹ ਸਾਰੀਆਂ ਜਾਣਕਾਰੀਆਂ ਅੱਜ ਦੇ ਪ੍ਰੋਗਰਾਮ ਵਿੱਚ ਕਿਸਾਨਾਂ ਨੂੰ ਜ਼ਰੂਰ ਲਾਹੇਵੰਦ ਹੋਣਗੀਆਂ। ਇੱਥੇ ਹੀ ਤੁਸੀਂ 1 ਮਿੰਟ ਦੇ ਵਿੱਚ ਇਹ ਬਰੀਫ ਸਮਰੀ ਜੋ ਸਾਡੇ ਕੋਲੋਂ ਰਹਿ ਗਈ ਹੋਵੇ ਉਹ ਸਾਂਝੀ ਕਰ ਸਕਦੇ ਹੋ।
0: ਜੀ, ਇੱਥੇ ਜਿੰਨੀ ਖਾਦ ਖੁਰਾਕ ਦੇ ਨਾਲ, ਇਸ ਤੋਂ ਬਾਅਦ ਇੱਕ ਛੋਟੀ ਜਿਹੀ ਜਾਣਕਾਰੀ ਹੋਰ ਜ਼ਰੂਰ ਸਾਂਝੀ ਕਰਨਾ ਚਾਹਾਂਗੇ। ਕਈ ਵਾਰੀ ਨਰਮੇ ਦੇ ਵਿੱਚ ਪੌਦਿਆਂ ਦਾ ਅਣਚਾਹਾ ਵਾਧਾ ਹੁੰਦਾ, ਖਾਸ ਤੌਰ 'ਤੇ ਬਰਸਾਤ ਦੇ ਸੀਜ਼ਨ ਦੇ ਦੌਰਾਨ ਭਾਰੀਆਂ ਜ਼ਮੀਨਾਂ ਦੇ ਵਿੱਚ, ਜਾਂ ਜਿਹੜੀਆਂ ਜ਼ਮੀਨਾਂ ਦੇ ਵਿੱਚ ਕੁਝ ਸਮੇਂ ਤੋਂ ਝੋਨਾ ਲੱਗਦਾ ਹੋਵੇ, ਉਹਨਾਂ ਦੇ ਵਿੱਚ ਜਦੋਂ ਸਾਡਾ ਕਿਸਾਨ ਵੀਰ ਨਰਮੇ ਦੀ ਕਾਸ਼ਤ ਕਰਦਾ, ਤਾਂ ਉੱਥੇ ਕਈ ਵਾਰੀ ਨੱਡ ਸਾਡਾ ਜਿਹੜਾ ਨਰਮਾ ਹੈ ਉਹ ਲੋੜ ਤੋਂ ਵੱਧ ਜਿਹੜੀ ਗਰੋਥ ਕਰ ਜਾਂਦਾ, ਲੋੜ ਤੋਂ ਵੱਧ ਜਿਹੜਾ ਕੱਦ ਕਾਠੀ ਕਰ ਜਾਂਦਾ। ਸੋ ਜਦੋਂ ਨਰਮੇ ਦੀ ਜਿਹੜੀ ਛਤਰੀ ਆ ਉਹ ਸੰਘਣੀ ਹੋ ਜਾਂਦੀ ਹੈ, ਤਾਂ ਹੇਠਾਂ ਤੱਕ ਜਿਹੜੀ ਆ ਧੁੱਪ ਨਹੀਂ ਪਹੁੰਚ ਸਕਦੀ। ਜਦੋਂ ਧੁੱਪ ਨਹੀਂ ਪਹੁੰਚਦੀ ਤਾਂ ਉਹਦੇ ਫਲਸਰੂਪ ਜਿਹੜੀਆਂ ਫੁੱਲ ਡੋਡੀਆਂ ਲੱਗੀਆਂ ਹੁੰਦੀਆਂ ਨੇ, ਫੁੱਲ ਹੁੰਦੇ ਨੇ, ਜਾਂ ਛੋਟੇ ਜਿਹੜੇ ਅਣਵਿਕਸਿਤ ਟੀਂਡੇ ਹੁੰਦੇ ਨੇ ਉਹ ਝੜਨ ਲੱਗ ਜਾਂਦੇ ਨੇ। ਜੇ ਅਜਿਹੀ ਸਥਿਤੀ ਕਿਸਾਨ ਵੀਰ ਦੇ ਖੇਤ ਦੇ ਵਿੱਚ ਆਉਂਦੀ ਹੈ ਤਾਂ ਇੱਕ ਚਮਤਕਾਰ ਦਵਾਈ ਮੈਪੀ ਕੁਐਟ ਕਲੋਰਾਈਡ ਹੈ, ਉਹ 300 ਮਿਲੀਲੀਟਰ 880 ਤੋਂ ਲੈ ਕੇ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਸਾਡੇ ਜੇ ਕਿਸਾਨ ਵੀਰ ਫਸਲ ਦੀ ਬਿਜਾਈ ਤੋਂ 60 ਤੇ 65 ਦਿਨਾਂ ਦੇ ਵਿੱਚ 2 ਵਾਰੀ ਕਰ ਦਿੰਦਾ, ਤਾਂ ਇਸ ਅਣਚਾਹੇ ਵਾਧੇ ਦੀ ਸਮੱਸਿਆ ਤੋਂ ਕਿਸਾਨ ਵੀਰ ਜਿਹੜਾ ਨਿਜਾਤ ਪਾ ਸਕਦਾ ਹੈ ਤੇ ਚੰਗਾ ਝਾੜ ਇਸ ਨਰਮੇ ਦੀ ਫਸਲ ਤੋਂ ਲੈ ਸਕਦਾ।
1: ਇੱਥੇ ਮੈਂ ਕਿਸਾਨ ਵੀਰਾਂ ਵੱਲੋਂ ਤੇ ਆਪਣੇ ਆਲ ਇੰਡੀਆ ਰੇਡੀਓ ਵੱਲੋਂ ਡਾਕਟਰ ਪ੍ਰਿਤਪਾਲ ਜੀ, ਮੁੱਖ ਪਸਾਰ ਵਿਗਿਆਨੀ ਭੂਮੀ ਵਿਗਿਆਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ, ਇਸ ਕਿਸਾਨਾਂ ਨੂੰ ਜੋ ਵੀ ਇਹਨਾਂ ਨੇ ਜਾਣਕਾਰੀ ਦਿੱਤੀ ਨਰਮੇ ਤੇ ਕਪਾਹ ਦੇ ਤੱਤਾਂ ਦੀ ਪੂਰਤੀ ਦੇ ਵਿੱਚ ਉਹ ਲਾਹੇਵੰਦ ਰਹੀ ਹੋਵੇਗੀ। ਇੱਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਜੀ।
0: ਧੰਨਵਾਦ, ਸ਼ੁਕਰੀਆ ਮੈਡਮ।
1: ਹੁਣ ਕਿਸਾਨ ਵੀਰੋ, ਆਪਾਂ ਤੁਹਾਡੇ ਨਾਲ ਕੱਲ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰ ਲੈਣੇ। IMD ਚੰਡੀਗੜ੍ਹ ਦੇ ਸੁਪਰ ਕੰਪਿਊਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹਲਕੀ ਬੱਦਲਵਾਈ ਬਣੀ ਰਹਿਣ ਦੀ ਸੰਭਾਵਨਾ ਹੈ। ਆਉਣ ਵਾਲੇ ਕੱਲ ਦਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਂਟੀਗ੍ਰੇਡ ਅਤੇ ਘੱਟ ਤੋਂ ਘੱਟ 26 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਔਸਤ ਮਾਤਰਾ ਸਵੇਰ ਦੇ ਸਮੇਂ 85% ਅਤੇ ਸ਼ਾਮ ਦੇ ਸਮੇਂ 45% ਰਹਿਣ ਦਾ ਅਨੁਮਾਨ ਹੈ। ਹਵਾਵਾਂ ਦੀ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦਾ ਅਨੁਮਾਨ ਹੈ। ਹਵਾ ਦੀ ਦਿਸ਼ਾ 229 ਡਿਗਰੀ ਰਹੇਗੀ। ਇਹ ਸੀ ਆਉਣ ਵਾਲੇ ਕੱਲ ਦੇ ਤਾਪਮਾਨ ਦੀ ਜਾਣਕਾਰੀ। ਇੱਥੇ ਪ੍ਰੋਗਰਾਮ ਕਿਸਾਨਵਾਣੀ ਦਾ ਵੇਲਾ ਸਮਾਪਤ ਹੁੰਦਾ। ਮੈਨੂੰ ਯਾਨੀ ਕਿ ਕੁਲਦੀਪ ਨੂੰ ਦੇ ਆ ਗਿਆ ਧੰਨਵਾਦ।
2: प्रधानमंत्री किसान मान धन योजना मिलेगा।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਵਾਣੀ। ਪ੍ਰੋਗਰਾਮ ਦਾ ਵਿਸ਼ਾ ਸੀ ਨਰਮੇ ਅਤੇ ਕਪਾਹ ਵਿੱਚ ਤੱਤਾਂ ਦੀ ਪੂਰਤੀ। ਪ੍ਰੋਗਰਾਮ ਦੇ ਮਹਿਮਾਨ ਸਨ ਡਾਕਟਰ ਪ੍ਰਿਤਪਾਲ ਸਿੰਘ ਅਤੇ ਮੇਜ਼ਬਾਨ ਸਨ ਕੁਲਦੀਪ ਕੌਰ। FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ।

1.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 5:30 ਤੇ 10 ਸਕਿੰਟ। ਹੁਣ ਪ੍ਰੋਗਰਾਮ ਸਮਾਂ ਹੋ ਰਿਹਾ ਹੈ ਪ੍ਰੋਗਰਾਮ ਹਰ ਅਕਾਲ ਉਸਤਤ ਦਾ। ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣੋਗੇ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀਮਦ ਭਗਵਤ ਗੀਤਾ ਯਥਾਰੂਪ, ਜਿਸ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਬਲਜੀਤ ਸ਼ਰਮਾ ਤੇ ਸੰਪਾਦਨ ਹੈ ਮਮਤਾ ਅਰੋੜਾ ਦਾ।

0: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮੇਰੇ ਯਾਨੀ ਕਿ ਮਮਤਾ ਅਰੋੜਾ ਵੱਲੋਂ ਪਿਆਰ ਭਰੀ ਨਮਸਕਾਰ। ਓਮ ਨਮੋ ਭਗਵਤੇ ਵਾਸੁਦੇਵਾਏ ਨਮਹਾ। ਓਮ ਨਮੋ ਭਗਵਤੇ ਵਾਸੁਦੇਵਾਏ ਨਮਹਾ। ਓਮ ਨਮੋ ਭਗਵਤੇ ਵਾਸੁਦੇਵਾਏ ਨਮਹਾ। ਸਰੋਤਿਓ, ਦਿਨ ਹੈ ਮੰਗਲਵਾਰ, ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਤੁਸੀਂ ਅੱਜ ਕੱਲ ਸਰਵਨ ਕਰ ਰਹੇ ਹੋ ਸ਼੍ਰੀਮਦ ਭਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ।
1: ਧਰਮ ਕਾ ਯੁੱਧ ਹੈ, ਕਰਮ ਸ਼ੇਤਰ ਹੈ।

ਤੇ ਮੋਹ ਤੋਂ ਮੁਕਤ ਰਹਿੰਦਾ ਹੈ ਅਤੇ ਪ੍ਰਭੂਤਵ ਦੀ ਪ੍ਰਸੰਨਤਾ ਨੂੰ ਪ੍ਰਾਪਤ ਕਰਦਾ ਹੈ। ਇਸ ਸ਼ਲੋਕ ਦੀ ਵਿਆਖਿਆ ਹੈ, ਦੁਨਿਆਵੀ ਇੱਛਾਵਾਂ ਦਾ ਆਕਰਸ਼ਣ ਬਾਹਰ ਮੁਖੀ ਹੁੰਦਾ ਹੈ। ਕੁਝ ਇੱਛਾਵਾਂ ਆਨੰਦਦਾਇਕ ਜਦਕਿ ਕੁਝ ਦੁਖਦਾਈ ਹੁੰਦੀਆਂ ਨੇ। ਇਹਨਾਂ ਸਾਰੀਆਂ ਦਾ ਸੰਬੰਧ ਸ਼ੁੱਧ ਮਨ ਨਾਲ ਹੁੰਦਾ ਹੈ। ਮਨ ਉੱਪਰ ਇਹਨਾਂ ਦਾ ਉਤੇਜਿਕ ਪ੍ਰਭਾਵ ਕਿਰਿਆ ਨੁਕਸਾਨ ਪਹੁੰਚਾਉਂਦੀ ਹੈ। ਯੋਗੀ ਉਹ ਹੁੰਦਾ ਹੈ ਜਿਸ ਨੇ ਆਪਣਾ ਮਨ ਜਿੱਤ ਲਿਆ ਹੁੰਦਾ ਹੈ। ਮਨ ਨੂੰ ਰੰਗ ਰਲੀਆਂ ਮਨਾਉਣ ਦੀ ਖੁੱਲ ਯੋਗੀ ਨਹੀਂ ਦਿੰਦਾ। ਉਹ ਬਾਹਰ ਮੁਖੀ ਵਸਤੂਆਂ ਨਾਲ ਜੋ ਸੰਬੰਧ ਬਣਾਈ ਰੱਖੇਗਾ ਤਾਂ ਉਸ ਵਿੱਚ ਮਰਿਆਦਾ ਅਤੇ ਪਵਿੱਤਰਤਾ ਹੋਵੇਗੀ। ਮਨ ਸ਼ਾਂਤ ਰਹੇਗਾ, ਇਕਾਗਰਤਾ ਵਧੇਗੀ। ਸਾਧਨਾ ਸਮਾਧੀ ਦੀ ਅਵਸਥਾ ਤੱਕ ਪੁੱਜ ਕੇ ਉਹ ਪ੍ਰਭੂਤਵ ਨਾਲ ਇੱਕਮਿੱਕ ਹੋ ਜਾਵੇਗਾ। ਜਿਵੇਂ ਕਵਲ ਦਾ ਫੁੱਲ ਪਾਣੀ ਵਿੱਚ ਪੈਦਾ ਹੋ ਕੇ ਵਿਕਾਸ ਕਰਦਾ ਹੋਇਆ ਪਾਣੀ ਤੋਂ ਨਿਰਲੇਪ ਰਹਿੰਦਾ ਹੈ।

ਦੀ ਉੱਚਤਮ ਅਵਸਥਾ ਵਿੱਚ ਯੋਗੀ ਦੇ ਸਾਰੇ ਕਸ਼ਟ, ਦੁੱਖ ਅਤੇ ਮੁਸੀਬਤਾਂ ਦਾ ਅੰਤ ਹੋ ਜਾਂਦਾ ਹੈ। ਉਸ ਦੀ ਆਤਮਾ ਆਨੰਦ ਲਈ ਪ੍ਰਭੂਤਵ ਪ੍ਰਕਾਸ਼ ਨਾਲ ਸੰਤੁਲਿਤ ਹੋ ਜਾਂਦੀ ਹੈ। ਇਹ ਸੰਸਾਰ ਚੰਗੇ ਮੰਦੇ ਕਾਰਜਾਂ ਦਾ ਕੇਂਦਰ ਹੈ, ਪਰ ਵਧੇਰੇ ਵਿਅਕਤੀ ਵਧੇਰੀ ਬੁਰਾਈ ਵੱਲ ਰੁਚਿਤ ਹੋ ਕੇ ਹਮੇਸ਼ਾ ਹਨੇਰੇ ਵਿੱਚ ਭਟਕਦੇ ਨੇ। ਉਹਨਾਂ ਵਿੱਚੋਂ ਬਹੁਤੇ ਤਾਂ ਇਹ ਆਸ ਕਰਦੇ ਨੇ ਕਿ ਜਦੋਂ ਸੰਸਾਰ ਦਾ ਸੁਧਾਰ ਹੋ ਜਾਵੇਗਾ ਤਾਂ ਉਹ ਵਧੇਰੇ ਸੁੱਖ ਸਾਧਨਾ ਦਾ ਆਨੰਦ ਉਠਾਣਗੇ। ਮਨ ਅੰਦਰ ਹਮੇਸ਼ਾ ਚੰਗੇ ਭੈੜੇ ਕਾਰਜਾਂ ਦੀ ਪ੍ਰਚੰਡ ਉੱਤੇ ਜਿੱਤ ਭਾਵਨਾ ਬਣੀ ਰਹਿੰਦੀ ਹੈ। ਜਿੰਨਾ ਮਨ ਸਾਧਿਆ ਜਾਵੇਗਾ, ਨਿਯੰਤਰਣ ਰੇਖਾ ਵਿੱਚ ਰਹੇਗਾ, ਓਨੇ ਹੀ ਦੁੱਖ ਕਲੇਸ਼ ਘਟਣਗੇ। ਜਦੋਂ ਮਨ ਪੂਰਨ ਸਾਧਨਾ ਅਵਸਥਾ ਪ੍ਰਾਪਤ ਕਰਕੇ ਟਿਕਾਓ ਤੇ ਸਹਿਜ ਦੀ ਅਵਸਥਾ ਵਿੱਚ ਆ ਜਾਵੇਗਾ ਤਾਂ ਦੁੱਖ, ਕਸ਼ਟ, ਚਿੰਤਾਵਾਂ ਖਤਮ ਹੋ ਜਾਣਗੀਆਂ। ਮਨ ਨੂੰ ਪ੍ਰਭੂਤਵ ਸੱਤਾ ਨਾਲ ਜੋੜਨ ਦੇ ਪ੍ਰਯਤਨ ਕਰਨੇ ਯੋਗੀ ਦਾ ਕਰਤੱਵ ਹੈ। ਮਨ ਅੰਦਰ ਜਿਹੜੇ ਵਿਅਕਤੀ ਸੰਤੁਲਤਾ, ਠਰੰਮਾ, ਸੰਤੁਸ਼ਟੀ, ਸਹਿਜਾਤਮਕ ਬਿਰਤੀ ਧਾਰਨ ਕਰ ਲੈਂਦੇ ਨੇ, ਉਹ ਹੌਲੇ ਹੌਲੇ ਜੀਵਨ ਨੂੰ ਪ੍ਰਭੂ ਸੱਤਾ ਨਾਲ ਜੋੜ ਲੈਂਦੇ ਨੇ।

ਦੀ ਕਿਸ਼ਤੀ ਨੂੰ ਪਰੇ ਖਿੱਚ ਕੇ ਲੈ ਜਾਂਦੀ ਹੈ। ਇਸੇ ਤਰ੍ਹਾਂ ਚੱਕਰ ਲਾਉਂਦੀਆਂ ਵਿਚਰਨ ਵਾਲੀਆਂ ਇੰਦਰੀਆਂ ਉਸ ਦੀ ਬੁੱਧੀ, ਉਸ ਦੇ ਵਿਵੇਕ ਅਤੇ ਮਨ ਨੂੰ ਵੀ ਹਰ ਲੈਂਦੀਆਂ ਨੇ। ਇਸ ਸ਼ਲੋਕ ਦੀ ਵਿਆਖਿਆ ਹੈ ਕਿ ਮਾਨਵੀ ਸੰਵੇਦਨਾ, ਮਾਨਵੀ ਹੋਸ਼ ਕੇਵਲ ਪ੍ਰਭੂਤਵ ਦੀ ਸੇਵਾ ਲਈ ਅਰਪਣ ਹੈ। ਜੇਕਰ ਇਹਨਾਂ ਵਿੱਚੋਂ ਇੱਕ ਵੀ ਇੰਦਰੀ ਵਿਅਕਤੀ ਦੀ ਰੀਝ ਪੂਰਤੀ ਲਈ ਕਾਰਜ ਕਰਦੀ ਹੈ ਤਾਂ ਉਹ ਸਾਧਕ ਨੂੰ ਉਸਦੇ ਦੈਵੀ ਮਾਰਗ ਤੋਂ ਪਰੇ ਹਟਾਉਣ ਵਿੱਚ ਸਫਲ ਹੋ ਸਕਦੀ ਹੈ। ਮਾਨਵ ਦੀਆਂ ਸਮੁੱਚੀਆਂ ਗਿਆਨ ਇੰਦਰੀਆਂ ਕੇਵਲ ਪ੍ਰਭੂਤਵ ਵੱਲ ਕੇਂਦਰਿਤ ਹੋਣੀਆਂ ਚਾਹੀਦੀਆਂ ਹੈ। ਜਿਹੜਾ ਮਨ ਇੰਦਰੀਆਵੀ ਵੇਗ ਦੇ ਹੜ ਵਿੱਚ ਬਹਿ ਜਾਂਦਾ ਏ ਉਹ ਅਵਾਰਾ ਹੋ ਜਾਂਦਾ ਏ। ਜਿਵੇਂ ਸਮੁੰਦਰ ਵਿੱਚ ਜਿਸ ਜਹਾਜ਼ ਕੋਲ ਰਾਡਾਰ ਨਹੀਂ ਹੁੰਦਾ ਉਹ ਭਟਕ ਸਕਦਾ ਹੈ। ਜਿਵੇਂ ਮੋਮਬੱਤੀ ਅੱਗ ਦੀ ਨਿੱਕੀ ਜਿਹੀ ਲਾਟ ਨਾਲ ਰੋਸ਼ਨੀ ਪੈਦਾ ਕਰਦੀ ਹੈ, ਇਸੇ ਤਰ੍ਹਾਂ ਹੀ ਮਨ ਜਿਸ ਵਿੱਚ ਆਤਮਾ ਦਾ ਪ੍ਰਕਾਸ਼ ਹੈ ਸਦਾ ਲਈ ਪ੍ਰਕਾਸ਼ਮਾਨ ਹੋ ਜਾਂਦਾ ਏ। ਚਮ ਖੁਸ਼ੀਆਂ ਦਾ ਸਵਾਦ ਇੰਜ ਹੈ ਜਿਵੇਂ ਅਸੀਂ ਸਰੀਰ ਉੱਪਰਲੇ ਫੋੜੇ ਉੱਪਰ ਖਾਜ ਕਰਨ ਵੇਲੇ ਲੱਜਿਤ ਮਹਿਸੂਸ ਕਰਦੇ ਹਾਂ, ਪਰ ਸਾਡੀ ਬਿਮਾਰੀ ਵੱਧ ਸਕਦੀ ਹੈ।

0: ਦ੍ਰਿਸ਼ਟਤਾ
1: ਅਰਥਾਤ ਹੇ ਸ਼ਕਤੀਸ਼ਾਲੀ ਹਥਿਆਰਾਂ ਵਾਲੇ ਜਿਸ ਦੀਆਂ ਇੰਦਰੀਆਂ ਇੰਦਰਿਆਵੀ ਵਿਸ਼ਿਆਂ ਤੋਂ ਨਿਯੰਤਰਣ ਵਿੱਚ ਕੀਤੀਆਂ ਹੋਈਆਂ ਨੇ ਉਸ ਦੀ ਬੁੱਧੀ ਗਿਆਨ ਯੋਗਤਾ ਹੀ ਸਥਿਰ ਹੈ। ਸੰਖਿਆ ਯੋਗ ਅਤੇ ਬੁੱਧੀ ਯੋਗ ਲਾਭਦਾਇਕ ਇੱਛਾਵਾਂ ਦੀ ਇੱਛਾ ਕੀਤੇ ਬਿਨਾਂ ਬੁੱਧੀ ਗਿਆਨ ਰਾਹੀਂ ਇੰਦਰੀਆਂ ਉੱਪਰ ਨਿਯੰਤਰਣ ਕੀਤਾ ਜਾ ਸਕਦਾ ਹੈ। ਇਸ ਸ਼ਲੋਕ ਦੀ ਵਿਆਖਿਆ ਹੈ, ਸਾਧਕ ਉਹ ਹੈ ਜਿਸ ਨੇ ਇੰਦਰਿਆਵੀ ਮੋਹ ਰੂਪੀ ਸ਼ਕਤੀਆਂ ਉੱਪਰ ਨਿਯੰਤਰਣ ਕਰ ਲਿਆ ਹੈ। ਚੰਗਾ ਕੀ ਹੈ, ਭੈੜਾ ਕੀ ਹੈ, ਇਸ ਦਾ ਫੈਸਲਾ ਸਾਡੇ ਮਨ ਵਿਚਲੀਆਂ ਸੰਵੇਦਨਾਵਾਂ ਦਾ ਵਿਹਾਰ ਕਰਦਾ ਹੈ। ਜਿਸ ਨੇ ਸਾਡੀਆਂ ਇੰਦਰਿਆਵੀ ਸ਼ਕਤੀਆਂ ਨੂੰ ਕਿਰਿਆ ਦੇਣੀ ਹੈ, ਜਿਹੜੀਆਂ ਇੰਦਰੀਆਂ ਸਾਡੀਆਂ ਇੱਛਾਵਾਂ ਦੀ ਗੁਲਾਮ ਬਣ ਚੁੱਕੀਆਂ ਨੇ, ਉਹ ਸਾਨੂੰ ਭੈੜੇ ਕੰਮ ਪਾਪ ਕਰਨ ਤੇ ਮਜਬੂਰ ਕਰਦੀਆਂ ਨੇ। ਜਿਸ ਮਨ ਦੇ ਗਿਆਨ ਨੇ ਆਪਣੇ ਆਪ ਨੂੰ ਪ੍ਰਭੂਤਵ ਨਾਲ ਜੋੜ ਲਿਆ ਏ, ਸੇਵਾ ਅਰਚਨਾ ਲੋਕ ਭਗਤੀ ਤੇ ਸਤਿਕਾਰ ਕਰਨ ਦੀ ਲਗਨ ਲਾਈ ਹੈ, ਉਹ ਮਨ ਨੇਕੀ ਸਤ ਸੰਕਲਪ ਦਾ ਧਾਰਨੀ ਬਣ ਗਿਆ ਏ। ਇੰਦਰਿਆਵੀ ਸ਼ਕਤੀਆਂ ਉੱਪਰ ਨਿਯੰਤਰਣ ਕਰਨ ਵਾਲੇ ਯੋਗੀ ਦੀ ਅਪਾਰ ਸ਼ਕਤੀ ਸਦੀਵੀ ਹੈ, ਉਸ ਦੀ ਬੁੱਧੀ ਵਿਵੇਕ ਅਪਾਰ ਹੈ। ਯੋਗੀ ਆਪਣੀਆਂ ਕਾਰਜ ਵਿਧੀਆਂ ਰਾਹੀਂ ਨਰਕ ਰੂਪੀ ਸੰਸਾਰ ਨੂੰ ਸਵਰਗ ਰੂਪੀ ਸੰਸਾਰ ਵਿੱਚ ਬਦਲ ਸਕਦਾ ਹੈ।

ਸ੍ਰੋਤਿਓ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ, ਇਸ ਲਈ ਮੈਨੂੰ ਯਾਨੀ ਕਿ ਮਮਤਾ ਅਰੋੜਾ ਨੂੰ ਦਿਓ ਇਜਾਜ਼ਤ। ਧੰਨਵਾਦ ਕਰਦੀ ਹਾਂ ਆਪਣੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਅਤੇ ਸ੍ਰੋਤਿਓ, ਇਹ ਅੰਕ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਤੁਸੀਂ ਆਪਣੀ ਰਾਏ ਸ਼ੁਮਾਰੀ ਪ੍ਰੋਗਰਾਮ ਸ੍ਰੋਤਾ ਮੰਚ ਵਿੱਚ ਜ਼ਰੂਰ ਦੇਣਾ। ਅਗਲੀ ਕੜੀ ਲਈ ਇੰਤਜ਼ਾਰ ਕਰੋ। ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਹਰੇ ਹਰੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀਮਦ ਭਗਵਦ ਗੀਤਾ ਯਥਾਰੂਪ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸਨ ਬਲਜੀਤ ਸ਼ਰਮਾ ਅਤੇ ਸੰਪਾਦਨ ਸੀ ਮਮਤਾ ਅਰੋੜਾ ਦਾ। ਸਟੂਡੀਓ ਦੀ ਕੜੀ ਤੇ ਸਮਾਂ ਹੈ 6:12 ਅਤੇ 54 ਸਕਿੰਟ ਤੇ ਤੁਸੀਂ ਸੁਣ ਰਹੇ ਹੋ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR।

1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSE ਮੈਥਸ, MSE IT, MBA, MCA, MSE ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।

FM band 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੈ 6:19 ਤੇ 30 ਸਕਿੰਟ ਤੇ ਹੁਣ ਵੇਲਾ ਹੋ ਰਿਹਾ ਹੈ ਪ੍ਰਦੇਸ਼ਿਕ ਖਬਰਾਂ ਦਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਛ ਪਲ ਕਰੋ ਇੰਤਜ਼ਾਰ।

0: ਦਾ ਕਿਹਾ। ਪਿੰਡਾਂ ਦੇ ਲੋਕਾਂ ਨੂੰ ਆਪੋ ਆਪਣੇ ਪਿੰਡਾਂ ਨੂੰ ਸੰਭਾਲਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸੰਤ ਬਲਬੀਰ ਸਿੰਘ ਸਚਿਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੰਡ ਇਲਾਕੇ ਦੇ ਪਿੰਡਾਂ ਨੂੰ ਨਸ਼ਾ ਮੁਕਤ ਕਰਨਾ, ਨਸ਼ਿਆਂ ਚ ਫਸੇ ਨੌਜਵਾਨਾਂ ਲਈ ਮੁੜ ਵਸੇਬੇ ਲਈ ਉਪਰਾਲੇ ਕੀਤੇ ਜਾਣਗੇ। ਸੰਤ ਸਚਿਵਾਲ ਨੇ ਕਿਹਾ ਕਿ ਆਪਣਾ ਪਿੰਡ ਸੰਭਾਲੋ ਮੁਹਿੰਮ ਤਹਿਤ ਪਿੰਡਾਂ ਚ ਨਸ਼ਾ ਵੇਚਣ ਆਉਣ ਵਾਲਿਆਂ ਨੂੰ ਰੋਕਣਾ ਹੈ ਤੇ ਪਿੰਡ ਵਿਚ ਟਿੱਕਰੀ ਪਹਿਰੇ ਸ਼ੁਰੂ ਕਰਨੇ ਚਾਹੀਦੇ ਨੇ ਤਾਂ ਜੋ ਲੁੱਟਾਂ ਖੋਹਾਂ ਤੋਂ ਲੋਕਾਂ ਦਾ ਬਚਾਅ ਕੀਤਾ ਜਾ ਸਕੇ। ਉਨ੍ਹਾਂ ਮੌਕੇ ਤੇ ਮੌਜੂਦ DSP ਨੂੰ ਵੀ ਹਦਾਇਤਾਂ ਕੀਤੀਆਂ ਕਿ ਜਦੋਂ ਲੋਕ ਨਸ਼ੇ ਦੇ ਸੌਦਾਗਰਾਂ ਦੀ ਜਾਣਕਾਰੀ ਦੇਣ ਤਾਂ ਉਸਨੂੰ ਗੁਪਤ ਰੱਖਿਆ ਜਾਵੇ। ਇਸ ਤੋਂ ਬਾਅਦ ਉਨ੍ਹਾਂ ਆਧੁਨਿਕ ਬੰਨ ਦਾ ਦੌਰਾ ਕੀਤਾ। ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਇਹ ਬੰਨ ਬਣਾਉਣ ਚ ਸਾਰੇ ਪਿੰਡਾਂ ਨੇ ਸਾਂਝੇ ਉਪਰਾਲੇ ਕੀਤੇ ਨੇ। ਰਾਜ ਸਭਾ ਮੈਂਬਰ ਵੱਲੋਂ ਅੱਜ ਜਲੰਧਰ ਜ਼ਿਲ੍ਹੇ ਦੇ ਪਿੰਡ ਮਹਿਰਾਜ ਵਾਲਾ ਚ ਆਪਣਾ ਪਿੰਡ ਸੰਭਾਲੋ ਮੁਹਿੰਮ ਤਹਿਤ ਇਲਾਕੇ ਦੇ ਪਿੰਡਾਂ ਦਾ ਇਕੱਠ ਰੱਖਿਆ ਗਿਆ। ਹਰਿਆਣਾ ਪੁਲਿਸ ਨੇ ਪੰਜਾਬ ਸਥਿਤ ਪਰਿਵਾਰਕ ਮੈਂਬਰਾਂ ਤੇ ਉਨ੍ਹਾਂ ਦੇ ਸਾਥੀਆਂ ਦੇ ਇੱਕ ਅੰਤਰਰਾਜੀ ਬਾਲ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਇਸ ਦੇ ਮੁੱਖ ਮੁਲਜ਼ਮ ਪ੍ਰਗਟ ਸਿੰਘ ਨੂੰ ਮੁਕਤਸਰ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਹੁਣ ਤੱਕ ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਇਸ ਨੈਟਵਰਕ ਨੇ ਪੂਰੇ ਭਾਰਤ ਵਿਚ 50 ਬੱਚਿਆਂ ਨੂੰ ਵੇਚਿਆ। ਇਸ ਕਾਰਵਾਈ ਦੀ ਅਗਵਾਈ ਕਰਨ ਵਾਲੇ ਹਰਿਆਣਾ ਚ ਬਹਾਦਰਗੜ੍ਹ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਮਹਿ ਕਮਿਸ਼ਨਰ ਨੇ ਜਲੰਧਰ ਤੋਂ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 4 ਮਹੀਨਿਆਂ ਤੋਂ ਵੱਧ ਤੱਕ ਦੇ ਸਮੇਂ ਤੋਂ ਪਿੱਛਾ ਕਰਨ ਤੋਂ ਬਾਅਦ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ੍ਰੀ ਮਿਸ਼ਰਾ ਨੇ ਕਿਹਾ ਕਿ ਹੁਣ ਤੱਕ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਨੈਟਵਰਕ ਵਿਚ ਸ਼ਾਮਲ ਸਨ, ਜਿਨ੍ਹਾਂ ਵਿਚ 5 ਮਾਪੇ ਵੀ ਸ਼ਾਮਲ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਗੋਦ ਲਿਆ ਸੀ। ਇਹ ਨੈਟਵਰਕ ਬੱਚਿਆਂ ਦੀ ਖਰੀਦ ਤੇ ਵਿਕਰੀ ਵਿਚ ਸ਼ਾਮਲ ਸੀ ਤੇ ਇਸ ਦੇ ਸਬੰਧ ਚ ਪੰਜਾਬ ਤੋਂ ਮਹਾਰਾਸ਼ਟਰ, ਗੁਜਰਾਤ ਤੇ ਸਿਲੀਗੁੜੀ ਸਮੇਤ 10 ਤੋਂ ਵੱਧ ਸੂਬਿਆਂ ਚ ਫੈਲੇ ਹੋਏ ਨੇ। DCP ਨੇ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਤੇ ਪੁਲਿਸ ਬੱਚਿਆਂ ਦੇ ਅਸਲ ਮਾਪਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਨੇ 2,300 ਕਰੋੜ ਰੁਪਏ ਤੋਂ ਵੱਧ ਦੇ ਸੁਧਾਰ ਪ੍ਰੋਗਰਾਮ ਰਾਹੀਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਬਦਲ ਦਿੱਤਾ ਹੈ, ਜਿਸ ਨਾਲ ਪੰਜਾਬ ਕੇਰਲਾ ਨੂੰ ਪਛਾੜ ਕੇ ਨੀਤੀ ਆਯੋਗ ਰਿਪੋਰਟ 2026-27 ਚ ਸਕੂਲ ਸਿੱਖਿਆ ਚ ਪਹਿਲੇ ਸਥਾਨ ਤੇ ਆ ਗਿਆ। ਅੱਜ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਵਿਚ ਸਕੂਲ ਸਿੱਖਿਆ ਦੀ 4.5 ਸਾਲਾਂ ਦੀ ਸਥਿਤੀ ਰਿਪੋਰਟ ਪੇਸ਼ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ 2022 ਤੋਂ ਹੁਣ ਤੱਕ 3,64,000 ਵਿਦਿਆਰਥੀ ਨਿੱਜੀ ਸਕੂਲਾਂ ਤੋਂ ਸਰਕਾਰੀ ਸਕੂਲਾਂ ਵਿਚ ਚਲੇ ਗਏ ਨੇ। ਸਿੱਖਿਆ ਮੰਤਰੀ ਨੇ ਸਕੂਲਾਂ ਦੀਆਂ ਪ੍ਰਾਪਤੀਆਂ ਅਤੇ ਹੋਈ ਤਬਦੀਲੀ ਬਾਰੇ ਜਾਣਕਾਰੀ ਦਿੱਤੀ।
1: ਪਿਛਲੇ 4 ਸਾਲਾਂ ਦੇ ਵਿੱਚ 20,000 ਸਕੂਲਾਂ ਦੇ ਵਿੱਚੋਂ 99.9% ਸਕੂਲਸ ਹੈਵ ਬਾਉਂਡਰੀ ਵਾਲ, ਕੋਈ ਵੀ ਬੱਚਾ ਉਹਨੂੰ ਜ਼ਮੀਨ ਤੇ ਨਹੀਂ ਬੈਠਦਾ। ਇਹ ਇਨਸ਼ੋਰ ਕੀਤਾ ਗਿਆ ਇਸ ਦੇ ਲਈ ਤਕਰੀਬਨ ਜਿਹੜੇ 2 ਲੱਖ ਡੈਸਕ ਹੈ ਉਹ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪਹੁੰਚੇ ਨੇ। ਸੇਫ ਡਰਿੰਕਿੰਗ ਵਾਟਰ ਫੈਸਿਲਿਟੀਜ਼ ਹਰ ਸਕੂਲ ਦੇ ਵਿੱਚ ਇਨਸ਼ੋਰ ਕੀਤੀ ਗਈ ਹੈ। ਇਸ ਸਾਰਾ ਕੁਝ ਦੇ ਨਾਲ ਨਾਲ 9,000 ਅਡੀਸ਼ਨਲ ਨਿਊ ਕਲਾਸਰੂਮਸ, ਜਿਹਦੇ ਵਿੱਚ ਕਲਾਸਰੂਮਸ ਹੈ, ਲੈਬਸ ਹੈ, ਸਾਇੰਸ ਲੈਬਸ ਹੈ, ਫਿਜਿਕਸ ਲੈਬਸ ਹੈ, ਬਾਇਓ ਲੈਬ ਹੈ, ਸਟਾਫ ਰੂਮ ਹੈ, ਮਲਟੀਪਰਪਸ ਹਾਲਸ ਹੈ, ਇਹਨਾਂ ਦੀ ਕੰਸਟਰਕਸ਼ਨ ਹੋ ਚੁੱਕੀ ਹੈ, ਮੁਕੰਮਲ ਹੋ ਚੁੱਕੀ ਹੈ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਸਾਨ ਭਾਈਚਾਰੇ ਨੂੰ ਜੈਵਿਕ ਖੇਤੀ ਅਪਣਾਉਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਦੀ ਖੁਸ਼ਹਾਲ ਜੀਵਨ ਤੇ ਤੰਦਰੁਸਤੀ ਲਈ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਸੁਰੱਖਿਅਤ ਰੱਖਣਾ ਬੇਹੱਦ ਜ਼ਰੂਰੀ ਹੈ। ਖੇਤੀ ਸਥਿਰਤਾ ਦੀ ਫੌਰੀ ਜ਼ਰੂਰਤ ਹਵਾਲਾ ਦਿੰਦਿਆਂ ਸ੍ਰੀ ਸੰਧਵਾ ਨੇ ਆਉਣ ਵਾਲੀਆਂ ਪੀੜੀਆਂ ਲਈ ਸਿਹਤਮੰਦ ਉਪਜਾਊ ਜ਼ਮੀਨ ਬਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਦੀ ਸੰਭਾਲ ਲਈ ਰਸਾਇਣਕ ਖਾਦਾਂ ਤੇ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਮੁਕੰਮਲ ਤੌਰ ਤੇ ਛੱਡ ਦੇਣ। ਸਪੀਕਰ ਨੇ ਖੇਤੀਬਾੜੀ ਦੇ ਵਪਾਰੀਕਰਨ ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਵਿੱਤੀ ਲਾਭ ਦੀ ਦੌੜ ਕਾਰਨ ਰਸਾਇਣਾਂ ਤੇ ਕੀਟਨਾਸ਼ਕਾਂ ਦੀ ਵਰਤੋਂ 'ਚ ਕਾਫ਼ੀ ਵਾਧਾ ਹੋਇਆ। ਇਸ ਅਮਲ ਨੇ ਗੰਭੀਰ ਸਿਹਤ ਸੰਕਟ ਪੈਦਾ ਕੀਤਾ ਜਿਸ ਨਾਲ ਆਮ ਲੋਕਾਂ 'ਚ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਵੱਧ ਰਹੀਆਂ ਨੇ। ਸ੍ਰੀ ਸੰਧਵਾ ਨੇ ਕਿਸਾਨਾਂ ਨੂੰ ਤੁਰੰਤ ਜੈਵਿਕ ਖੇਤੀ ਵੱਲ ਮੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸਕਾਰਾਤਮਕ ਬਦਲਾਅ ਨਾਗਰਿਕਾਂ ਦੀ ਸਿਹਤ ਦੀ ਰਾਖੀ, ਜਾਨਲੇਵਾ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਤੇ ਅਗਲੀ ਪੀੜ੍ਹੀ ਲਈ ਸੁਰੱਖਿਅਤ ਬਿਮਾਰੀ ਮੁਕਤ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਬੇਹੱਦ ਜ਼ਰੂਰੀ ਨੇ। ਪੰਜਾਬ 'ਚ ਨੌਜਵਾਨ, ਖਾਸ ਤੌਰ ਤੇ 18 ਤੋਂ 30 ਸਾਲ ਤੱਕ ਦੀ ਉਮਰ ਵਰਗ ਦੇ ਬਹੁਤ ਸਾਰੇ ਨੌਜਵਾਨ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਇਸ ਦੇ ਇਲਾਜ ਬਾਰੇ ਜਾਗਰੂਕਤਾ ਦੀ ਘਾਟ ਤੇ ਇਲਾਜ ਦੇ ਖਰਚ ਨੂੰ ਲੈ ਕੇ ਚਿੰਤਾਵਾਂ ਮਾਨਸਿਕ ਸਿਹਤ ਸਮੱਸਿਆਵਾਂ ਦੇ ਹੱਲ 'ਚ ਹੋਰ ਰੁਕਾਵਟਾਂ ਪੈਦਾ ਕਰ ਰਹੀਆਂ ਨੇ। ਰਾਜ ਸਿਹਤ ਏਜੰਸੀ ਦੇ ਅੰਕੜਿਆਂ ਮੁਤਾਬਕ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ 'ਚ ਨਿਊਰੋਟਿਕ ਤੇ ਤਣਾਅ ਸੰਬੰਧੀ ਵਿਕਾਰ, ਮੂਡ ਤੇ ਭਾਵਨਾਤਮਕ ਵਿਕਾਰ ਤੇ ਵਿਵਹਾਰਕ ਲੱਛਣ ਸ਼ਾਮਲ ਨੇ ਜੋ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਜੁੜੇ ਨੇ। ਪੇਸ਼ ਹੈ ਇੱਕ ਰਿਪੋਰਟ।
2: ਪੰਜਾਬ ਰਾਜ ਸਿਹਤ ਏਜੰਸੀ ਦੀਆਂ ਰਿਪੋਰਟਾਂ ਅਨੁਸਾਰ 11 ਅਗਸਤ 2026 ਤੱਕ ਬੀਤੇ 7 ਮਹੀਨਿਆਂ ਦੌਰਾਨ 18 ਤੋਂ 45 ਸਾਲ ਦੀ ਉਮਰ ਦੇ 709 ਵਿਅਕਤੀਆਂ ਵਿੱਚ ਮਾਨਸਿਕ ਸਿਹਤ ਦੇ ਅਜਿਹੇ ਲੱਛਣ ਪਾਏ ਗਏ ਹਨ। ਇਹ ਉਮਰ ਸਮੂਹ ਮਾਨਸਿਕ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਇਹ ਉਹ ਪੜਾਅ ਹੁੰਦਾ ਹੈ ਜਦੋਂ ਲੋਕ ਨੌਕਰੀ ਦੀ ਭਾਲ ਕਰ ਰਹੇ ਹੁੰਦੇ ਨੇ ਜਾਂ ਪਰਿਵਾਰ ਪਾਲ ਰਹੇ ਹੁੰਦੇ ਨੇ ਅਤੇ ਮਹੱਤਵਪੂਰਨ ਵਿੱਤੀ ਜ਼ਿੰਮੇਵਾਰੀਆਂ ਵੀ ਸੰਭਾਲ ਰਹੇ ਹੁੰਦੇ ਨੇ। ਹਾਲਾਂਕਿ ਰਾਜ

0: सरकार द्वारा चलाई जा रही मुख्यमंत्री सेहत योजना ने इन्हां सारियां नूं मुफ्त इलाज प्रदान किया है। सेहत अते परिवार भलाई मंत्री डॉक्टर बलबीर सिंह ने कहा कि मानसिक सेहत संभाल एक महंगा इलाज नहीं बनना चाहिए। जेकर किसी नूं पेशेवर मदद की लोड़ है तो उस व्यक्ति नूं सही समय से सही देखभाल प्राप्त करने ते ध्यान केंद्रित करना चाहिए है। राज सरकार भी इस संबंधित इलाज प्रदान करने की कोशिश कर रही है। राजेश बाली, आकाशवाणी खबरां, जलंधर।
1: ਖੇਡਾਂ ਵਤਨ ਪੰਜਾਬ ਦੀਆਂ ਦਾ ਚੌਥਾ ਸੀਜ਼ਨ 3 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ। ਇਸ ਬਾਰੇ ਮਸ਼ਾਲ 12 ਅਗਸਤ ਨੂੰ ਸੰਗਰੂਰ ਤੋਂ ਚੱਲ ਕੇ ਫਤਿਹਗੜ੍ਹ ਸਾਹਿਬ ਹੁੰਦੀ ਹੋਈ ਅੱਜ ਮੋਹਾਲੀ ਪੁੱਜੀ, ਜਿਸ ਦਾ ਸਵਾਗਤ ਮੋਹਾਲੀ ਸੈਕਟਰ 78 ਸਥਿਤ ਖੇਡ ਕੰਪਲੈਕਸ ਚ ਕੀਤਾ ਗਿਆ। ਇਸ ਮੌਕੇ ਜੂਨੀਅਰ ਹਾਕੀ ਦੇ ਓਲੰਪਿਕ ਕਪਤਾਨ ਹਰਜੀਤ ਸਿੰਘ ਤੂਲੀ ਤੇ ਵਿਦਿਆਰਥੀ ਅਧਿਆਪਕ ਤੇ ਹੋਰ ਖਿਡਾਰੀ ਵੀ ਮੌਜੂਦ ਰਹੇ। ਇੱਕ ਹਫ਼ਤਾ ਚੱਲੀ ਹਰ ਘਰ ਤਿਰੰਗਾ ਮੁਹਿੰਮ ਦੀ ਸਮਾਪਤੀ ਬੀਤੀ ਸ਼ਾਮ ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਸਮਾਰੋਹ ਨਾਲ ਹੋਈ। ਇਸ ਮੌਕੇ ਆਧੁਨਿਕ ਭਾਰਤ ਦੀ ਮਾਣ, ਪ੍ਰਗਤੀ ਤੇ ਇੱਛਾਵਾਂ ਨੂੰ ਦਰਸਾਉਂਦਿਆਂ ਰਾਸ਼ਟਰੀ ਝੰਡੇ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਫੌਜ ਦੀ ਪੈਂਥਰ ਡਿਵੀਜ਼ਨ ਵੱਲੋਂ ਅੱਜ ਅੰਮ੍ਰਿਤਸਰ ਚ ਆਜ਼ਾਦੀ ਦਿਵਸ ਦੀ ਭਾਵਨਾ ਨੂੰ ਸਮਰਪਿਤ ਮਹਿਲਾ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦਾ ਮੁੱਖ ਉਦੇਸ਼ ਭਾਰਤੀ ਫੌਜ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਾ, ਵੀਰ ਨਾਰੀਆਂ ਦੇ ਹੌਸਲੇ ਤੇ ਕੁਰਬਾਨੀ ਨੂੰ ਸਲਾਮ ਕਰਨਾ ਤੇ ਮਹਿਲਾ ਸਸ਼ਕਤੀਕਰਨ ਦਾ ਸੁਨੇਹਾ ਦੇਣਾ ਸੀ। ਰੈਲੀ ਓਲਡ ਅੰਮ੍ਰਿਤਸਰ ਕੈਂਟ ਤੋਂ ਨਿਊ ਅੰਮ੍ਰਿਤਸਰ ਫੌਜੀ ਛਾਉਣੀ ਸਥਿਤ ਡੋਗਰਾਈ ਜੰਗੀ ਯਾਦਗਾਰ ਤੱਕ ਕੱਢੀ ਗਈ। ਰੈਲੀ ਦੀ ਅਗਵਾਈ ਪੈਂਥਰ ਡਿਵੀਜ਼ਨ ਦੇ ਚੇਅਰਪਰਸਨ ਗੁਲਮੋਹਰ ਕੁਰਲ ਕਪੂਰ ਨੇ ਕੀਤੀ, ਜਦਕਿ ਵਾਈਸ ਚੇਅਰਪਰਸਨ ਸੰਤੋਸ਼ ਛੱਲਰ ਨੇ ਰੈਲੀ ਨੂੰ ਰਵਾਨਾ ਕੀਤਾ। ਇਸ ਮੌਕੇ ਵੀਰ ਨਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਕੇਂਦਰੀ ਜੇਲ੍ਹ ਪਟਿਆਲਾ ਵਿਖੇ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜੇਲ੍ਹ ਦੇ ਬੰਦੀ ਕੈਦੀਆਂ ਤੇ ਹਵਾਲਾਤੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਅੱਜ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਤੇ ਕੌਂਸਲਿੰਗ ਕੈਂਪ ਲਗਾਇਆ ਗਿਆ। ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਰਵਾਏ ਸੈਮੀਨਾਰ ਦੌਰਾਨ ਬ੍ਰਹਮ ਕੁਮਾਰੀ, ਡਾਕਟਰ ਰਮਾ ਨੇ ਬੰਦੀਆਂ ਨੂੰ ਨਸ਼ਿਆਂ ਕਾਰਨ ਸਰੀਰਕ ਤੇ ਮਾਨਸਿਕ ਸਿਹਤ ਤੇ ਪੈਣ ਵਾਲੇ ਘਾਤਕ ਪ੍ਰਭਾਵਾਂ ਬਾਰੇ ਵਿਸਥਾਰ ਚ ਜਾਣਕਾਰੀ ਦਿੱਤੀ। ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਠਾਨਕੋਟ ਦੀ ਇੱਕ ਜਥੇਬੰਦਕ ਮੀਟਿੰਗ ਹੋਈ, ਜਿਸ ਵਿੱਚ ਆਉਣ ਵਾਲੀਆਂ ਚੋਣ ਚੁਣੌਤੀਆਂ ਨੂੰ ਮੁੱਖ ਰੱਖਦਿਆਂ ਕਈ ਮਹੱਤਵਪੂਰਨ ਨੁਕਤਿਆਂ ਤੇ ਵਿਚਾਰ ਚਰਚਾ ਕੀਤਾ ਗਿਆ। ਮੀਟਿੰਗ ਦੌਰਾਨ ਬੂਥ ਸਸ਼ਕਤੀਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਤੇ ਫੈਸਲਾ ਕੀਤਾ ਗਿਆ ਕਿ ਹਰੇਕ ਮੰਡਲ ਤੇ ਵੋਟ ਕੇਂਦਰ ਤੇ ਸਰਗਰਮ ਵਰਕਰਾਂ ਦੀਆਂ ਟੋਲੀਆਂ ਬਣਾਈਆਂ ਜਾਣਗੀਆਂ ਤੇ ਵੱਧ ਤੋਂ ਵੱਧ ਨਵੇਂ ਮੈਂਬਰ ਜੋੜੇ ਜਾਣਗੇ। ਮੌਸਮ ਵਿਭਾਗ ਨੇ ਆਉਂਦੇ ਵੀਰਵਾਰ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਤੇ ਆਖਰ ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਭਾਰਤ ਦੀ ਵਿਲੱਖਣ ਪਛਾਣ ਅਥਾਰਟੀ ਨੇ 2 ਕਰੋੜ ਤੋਂ ਵੱਧ ਬੱਚਿਆਂ ਦੇ ਆਧਾਰ ਬਾਇਓਮੈਟ੍ਰਿਕਸ ਨੂੰ ਅਪਡੇਟ ਕਰਕੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ। ਹਰਿਆਣਾ ਪੁਲਿਸ ਨੇ ਇੱਕ ਅੰਤਰਰਾਜੀ ਬਾਲ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਮੁੱਖ ਮੁਲਜ਼ਮ ਪ੍ਰਗਟ ਸਿੰਘ ਨੂੰ ਮੁਕਤਸਰ ਤੋਂ ਗ੍ਰਿਫ਼ਤਾਰ ਕੀਤਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਗੁਰਤਾਰ ਸਿੰਘ ਸੰਧਵਾਂ ਨੇ ਕਿਸਾਨਾਂ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਬਚਾਉਣ ਲਈ ਜੈਵਿਕ ਖੇਤੀ ਅਪਣਾਉਣ ਦੀ ਅਪੀਲ ਕੀਤੀ ਤੇ ਮੌਸਮ ਵਿਭਾਗ ਨੇ ਆਉਂਦੇ ਵੀਰਵਾਰ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਚ ਕੁਝ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
2: ਅੱਜ ਕੱਲ ਭਾਰਤ ਦੇ ਹਰ ਪਿੰਡ ਦੀਆਂ ਛੱਤਾਂ ਬਦਲ ਗਈਆਂ ਹਨ। ਜਿੱਥੇ ਕਦੇ ਛੱਤਾਂ ਤੇ ਸਿਰਫ ਪਾਪੜ ਅਤੇ ਕੱਪੜੇ ਸੁਕਾਏ ਜਾਂਦੇ ਸਨ, ਉੱਥੇ ਹੁਣ ਬਿਜਲੀ ਬਿੱਲ 0 ਹੋ ਰਹੇ ਹਨ। ਹਰ ਪਿੰਡ ਵਿੱਚ ਲੋਕ ਸੋਲਰ ਪੈਨਲ ਲਗਾ ਰਹੇ ਹਨ, ਤੁਸੀਂ ਵੀ ਲਗਾ ਲਓ। 78,000 ਦੀ ਸਬਸਿਡੀ ਦੇ ਰਹੀ ਹੈ ਭਾਰਤ ਸਰਕਾਰ। 30 ਲੱਖ ਤੋਂ ਵੱਧ ਪਰਿਵਾਰ ਤਾਂ ਇਸ ਦਾ ਲਾਭ ਲੈ ਚੁੱਕੇ ਹਨ। ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਨਾਲ ਜੁੜਨ ਲਈ ਰਜਿਸਟਰ ਕਰੋ pmsuryaghar.gov.in।
3: ਹਰ ਘਰ ਸੂਰਿਆ ਘਰ।
4: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਸੁਣ ਰਹੇ ਹੋ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 6:30 ਤੇ 56 ਸਕਿੰਟ। ਹੁਣ ਸਮਾਂ ਹੋ ਰਿਹਾ ਹੈ ਯੁਵਕ ਵੀਰਾਂ ਦੇ ਪ੍ਰੋਗਰਾਮ ਯੁਵ ਵਾਣੀ ਦਾ।

0: ਜੀ ਸਰੋਤਿਓ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਯੁਵਾਣੀ ਪ੍ਰੋਗਰਾਮ ਦੇ ਵਿੱਚ। ਮੈਂ ਸੁਰਿੰਦਰ ਸਿੰਘ ਤੇ ਮੇਰੇ ਨਾਲ ਨੇ ਮੇਰੇ ਸਾਥੀ,
1: ਮੈਂ ਮਨਦੀਪ ਰਜੌਰਾ।
0: ਸਾਡੇ ਦੋਨਾਂ ਵੱਲੋਂ

ਫਾਈਲ ਦੇ ਵਿੱਚ ਇਸ ਨੂੰ ਸੇਵ ਕਰ ਲੈਂਦੇ ਆ। ਤੁਸੀਂ ਕੀ ਕਰਨਾ ਹੈ, ਜਾਣਾ ਹੈ ਕ੍ਰੀਏਟ ਕੰਟੈਕਟ ਦੇ ਵਿੱਚ, ਉੱਥੇ ਸਾਡਾ ਇਹ ਨੰਬਰ ਭਰਨਾ ਹੈ ਤੁਸੀਂ 7173 73 146, ਜਾਂ ਫਿਰ ਆਪਣੇ ਫੋਨ ਦੇ ਉੱਤੇ ਪਹਿਲਾਂ ਇਹ ਨੰਬਰ ਡਾਇਲ ਕਰਨ ਤੋਂ ਬਾਅਦ ਵੀ ਤੁਸੀਂ ਇਸ ਨੂੰ ਆਕਾਸ਼ਵਾਣੀ FM ਬਠਿੰਡਾ ਦੇ ਨਾਮ ਤੋਂ ਸੇਵ ਕਰ ਸਕਦੇ ਹੋ। ਸਾਥੀਓ, ਅਸੀਂ ਸਿਲਸਿਲਾ ਹੈਲੋ ਜੀਨੀਅਸ ਤੁਹਾਡੇ ਨਾਲ ਸਾਂਝਾ ਕਰਾਂਗੇ, ਸ਼ੁਰੂ ਕਰਾਂਗੇ, ਪਰ ਪ੍ਰੋਗਰਾਮ ਦੇ ਸ਼ੁਰੂਆਤ ਜਿਹੜੀ ਹੈ ਉਹ ਅਸੀਂ ਇੱਕ ਗੀਤ ਦੇ ਨਾਲ ਕਰਦੇ ਹਾਂ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

ਸਾਥੀਓ, ਅੱਜ ਯਾਨੀ ਕਿ ਅਸੀਂ 18 ਅਗਸਤ 2026 ਨੂੰ ਮਨਾ ਰਹੇ ਹਾਂ ਨੈਵਰ ਗਿਵ ਅਪ ਡੇ, ਯਾਨੀ ਕਿ ਕਦੇ ਵੀ ਕੋਸ਼ਿਸ਼ਾਂ ਕਰਨੀਆਂ ਨਾ ਛੱਡਣ ਸਾਨੂੰ ਸਿਖਾਉਣ ਵਾਲਾ ਇਹ ਦਿਨ ਹੈ ਅਤੇ ਅਸੀਂ ਕੋਸ਼ਿਸ਼ ਬਿਲਕੁਲ ਵੀ ਨਹੀਂ ਛੱਡਣੀ। ਜੇਕਰ ਤੁਹਾਨੂੰ ਸਵਾਲ ਦਾ ਜਵਾਬ ਨਹੀਂ ਵੀ ਆਉਂਦਾ ਤਾਂ ਵੀ ਤੁਸੀਂ ਸੁਣਦੇ ਰਹਿਣਾ ਹੈ, ਸਾਡੇ ਕੋਲ ਬਹੁਤ ਸਾਰੇ ਸਵਾਲ ਹੈ ਤੁਹਾਡੇ ਲਈ ਅਤੇ ਤੁਸੀਂ ਕੋਸ਼ਿਸ਼ ਜਿਹੜੀ ਹੈ ਉਹ ਨਹੀਂ ਛੱਡਣੀ ਹੈ। 7013 73 146 ਸਾਡਾ ਫੋਨ ਨੰਬਰ ਹੈ, ਜਿਸ ਦੇ ਉੱਤੇ ਤੁਸੀਂ ਸਾਨੂੰ ਮੈਸੇਜ ਕਰਦੇ ਰਹਿਣੇ। ਅਸੀਂ ਤੁਹਾਡੇ ਲਈ ਬਹੁਤ ਸਾਰੇ ਚਲੰਤ ਮਾਮਲਿਆਂ ਦੇ ਨਾਲ ਸੰਬੰਧਿਤ ਸਵਾਲ ਲੈ ਕੇ ਆਏ ਹਾਂ। ਅਸੀਂ ਤੁਹਾਡੇ ਲਈ ਭਾਰਤ ਦੀ ਜੋ GK ਹੈ, ਜਨਰਲ ਨੌਲੇਜ ਹੈ, ਉਸ ਨਾਲ ਸੰਬੰਧਿਤ ਸਵਾਲ ਲੈ ਕੇ ਆਏ ਹਾਂ ਅਤੇ ਸਾਡੇ ਕੋਲ ਪੰਜਾਬ ਦੇ ਨਾਲ ਸੰਬੰਧਿਤ ਸਵਾਲ ਵੀ ਨੇ ਅਤੇ ਇਹ ਸਿਲਸਿਲਾ ਅਸੀਂ ਛੇਤੀ ਹੀ ਸ਼ੁਰੂ ਕਰਾਂਗੇ। ਪਹਿਲਾਂ ਅਸੀਂ ਚੱਲ ਰਿਹਾ ਗੀਤ ਪੂਰਾ ਸੁਣ ਲਈਏ।

ਲਓ ਜੀ ਸਾਥੀਓ, ਮੈਨੂੰ ਲੱਗਦਾ ਵੀ ਤੁਸੀਂ ਹੋ ਗਏ ਹੋਵੋਗੇ ਕੈਮੋ ਕੈਮ ਤਗੜੇ ਹੋ ਗਏ ਹੋਵੋਗੇ। ਪਹਿਲਾ ਸਵਾਲ ਤੁਹਾਡੇ ਲਈ ਲੈ ਆਏ ਹਾਂ ਜੀ ਅਸੀਂ। ਤੁਸੀਂ ਸਾਨੂੰ ਦੱਸਣਾ ਹੈ ਕਿ ਨਵੀਂ ਆਈ ਫਿਲਮ ਬਟਵਾਰਾ 1947 ਦੇ ਵਿੱਚ ਹੀਰੋ ਹੀਰੋਇਨ ਯਾਨੀ ਕਿ ਮੁੱਖ ਭੂਮਿਕਾਵਾਂ ਦੇ ਵਿੱਚ ਕਿਹੜੇ ਕਿਹੜੇ ਅਦਾਕਾਰ ਨੇ, ਇਹ ਤੁਸੀਂ ਦੱਸਣਾ ਹੈ ਸਾਨੂੰ। ਹੀਰੋ ਅਤੇ ਹੀਰੋਇਨ ਦੀ ਭੂਮਿਕਾ ਕੌਣ ਨਿਭਾ ਰਹੇ ਹੈ ਨਵੀਂ ਆਈ ਫਿਲਮ ਬਟਵਾਰਾ ਦੇ ਵਿੱਚ? ਛੇਤੀ ਨਾਲ ਇਸ ਦਾ ਜਵਾਬ ਦੇ ਦੇਣਾ ਸਾਥੀਓ ਤੁਸੀਂ 77173 73146 ਦੇ ਉੱਤੇ ਜੀ।

0: ਮਨਦੀਪ ਜੀ ਸਾਡੇ ਸਾਥੀ ਹੈ ਜੋ ਬਹੁਤ ਹੀ ਇੰਟੈਲੀਜੈਂਟ ਨੇ,
1: ਬਿਲਕੁਲ ਜੀ,
0: ਬੜੀ ਜਲਦੀ ਦੇ ਨਾਲ ਉਹਨਾਂ ਨੇ ਸਾਨੂੰ ਉੱਤਰ ਦੇ ਦਿੱਤਾ
1: ਜੀ। ਕੌਣ ਨੇ ਫਿਰ ਦੱਸੋ ਨਵੀਂ ਆਈ ਫਿਲਮ ਬਟਵਾਰਾ 1947 ਦੇ ਹੀਰੋ ਹੀਰੋਇਨ
0: ਜੀ ਕੁਲਦੀਪ ਰਤਨ ਦਿਓਣ ਵਾਲੇ ਆਦਰਸ਼ ਨਗਰ ਬਠਿੰਡਾ ਤੋਂ ਜੀ ਉਹਨਾਂ ਨੇ ਸਹੀ ਜਵਾਬ ਦੇ ਦਿੱਤਾ। ਸੰਨੀ ਦਿਓਲ ਤੇ ਕਰਨ ਦਿਓਲ ਉਹਨਾਂ ਨੇ ਕਿਹਾ ਜੀ, ਪ੍ਰੀਟੀ ਏਜੰਟਾਂ ਦਾ ਵੀ ਨਾਮ ਹੈ।
1: ਵਾਹ ਜੀ ਵਾਹ, ਬਹੁਤ ਅੱਛੀ ਗੱਲ ਹੈ ਜੀ, ਇਹਨਾਂ ਨੇ ਸਹੀ ਜਵਾਬ ਜਿਹੜਾ ਹੈ ਉਹ ਦਿੱਤਾ ਹੈਗਾ। ਤੇ ਤੁਸੀਂ ਛੇਤੀ ਨਾਲ ਇਹਨਾਂ ਨੂੰ ਦੂਜਾ ਸਵਾਲ ਵੀ ਪੁੱਛ ਲਓ, ਕਿਉਂਕਿ ਸਾਡੇ ਕੋਲ ਚਲੰਤ ਮਸਲਿਆਂ ਦੇ ਨਾਲ ਨਾਲ ਸਾਡੇ ਕੋਲ ਜੋ ਸਟੈਟਿਕ ਜੀਕੇ ਹੁੰਦੀ ਹੈ, ਸਥਿਰ ਜਾਣਕਾਰੀ ਜਿਹੜੀ ਸਾਡੇ ਭਾਰਤ ਬਾਰੇ, ਉਹ ਵੀ ਸਾਡੇ ਸਾਥੀ ਇਸ ਦੇ ਵਿੱਚ ਸੁਣਨਾ ਚਾਹੁੰਦੇ ਨੇ। ਤੇ ਤੁਸੀਂ ਫਿਰ ਕਿਹੜਾ ਸਵਾਲ ਹੁਣ ਸਾਡੇ ਸਾਥੀਆਂ ਨੂੰ ਪੁੱਛ ਰਹੇ ਹੋ
0: ਜੀ? ਸਾਡਾ ਸਵਾਲ ਹੈ ਜੀ, ਗਦਰ ਲਹਿਰ ਦੀ ਸਥਾਪਨਾ ਕਿਸ ਦੀ ਅਗਵਾਈ ਹੇਠ ਤੇ ਕਦੋਂ ਹੋਈ ਸੀ ਜੀ?
1: ਜੀ ਇੱਕ ਵਾਰ ਫਿਰ ਦੁਹਰਾ ਦਿਓ ਜੀ।
0: ਗਦਰ ਲਹਿਰ ਦੀ ਸਥਾਪਨਾ ਕਿਸ ਦੀ ਅਗਵਾਈ ਹੇਠ ਅਤੇ ਕਦੋਂ ਹੋਈ ਸੀ ਜੀ?

ਜੀ ਸਾਨੂੰ ਸਹੀ ਜਵਾਬ ਜਿਹੜਾ ਹੈ ਉਹ ਸ਼ਿਖਾ ਮੰਡੀ ਡੱਬ ਵਾਲੀ ਤੋਂ ਦੇ ਰਹੇ ਹੈ ਜੀ। ਇਹ ਸਾਨੂੰ ਬਿਲਕੁਲ ਦੱਸ ਰਹੇ ਹੈ ਕਿ ਗਦਰ ਲਹਿਰ ਦੀ ਸਥਾਪਨਾ ਜਿਹੜੀ ਹੈ ਉਹ 1913 ਦੇ ਵਿੱਚ ਲਾਲਾ ਹਰਦਿਆਲ ਹੋਰਾਂ ਦੀ ਅਗਵਾਈ ਦੇ ਵਿੱਚ ਕੀਤੀ ਗਈ ਸੀ। ਸਾਨੂੰ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਵਾਲੇ ਜੋ ਸਾਥੀ ਹੈ ਹੁਣ ਤੱਕ ਪਹੁੰਚੇ ਆ, ਭਾਵੇਂ ਉਹ ਕੁਝ ਕੁਝ ਸਕਿੰਟਾਂ ਦੇ ਵਕਫੇ ਤੋਂ ਸਾਨੂੰ ਮੈਸੇਜ ਕਰ ਰਹੇ ਆ, ਪਰ ਬਹੁਤ ਸਾਰੇ ਸਾਥੀ ਸਾਡੇ ਕੋਲ ਪਹੁੰਚੇ ਹੋਏ ਆ, ਜਿਨ੍ਹਾਂ 'ਚ ਹੈਰੀ ਡੂਮਵਾਲੀ ਤੋਂ ਸਾਨੂੰ ਮੈਸੇਜ ਕਰ ਰਹੇ ਆ, ਰਾਜ ਮਹਿਰਾ ਜੀ ਵੀ ਸਾਨੂੰ ਮੈਸੇਜ ਕਰ ਰਹੇ ਆ ਪਿੰਡ ਘੁੜਿਆਣਾ ਫਾਜ਼ਿਲਕਾ ਤੋਂ, ਮਲਕੀਤ ਸਿੰਘ ਹੋਰੀ ਸਾਨੂੰ, ਜੋ ਸਾਡੇ ਸਾਥੀ ਹੈ ਉਹ ਕੁਲਦੀਪ ਰਤਨ ਹੋਰੀ ਜਿਨ੍ਹਾਂ ਨੇ ਸਹੀ ਜਵਾਬ ਦਿੱਤਾ ਸੀ ਉਹ ਵੀ ਸਾਨੂੰ ਯਾਦ ਕਰ ਰਹੇ ਆ ਜੀ। ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਸਰਬਜੀਤ ਕੌਰ ਮੌੜ ਮੰਡੀ ਤੋਂ ਵੀ ਸ਼ਾਮਿਲ ਹੋ ਗਏ ਨੇ। ਸਾਡੇ ਕੋਲ ਬਹੁਤ ਸਾਰੇ ਸਾਥੀ ਜਿਹੜੇ ਹੈ ਟਾਈਪਿੰਗ ਟਾਈਪਿੰਗ ਟਾਈਪਿੰਗ ਕਰੀ ਜਾ ਰਹੇ ਹੈ। ਗਾਓਂ ਢਾਣੀ ਕੋਤੋਂਪੁਰ ਜ਼ਿਲ੍ਹਾ ਹਾਂਸੀ ਤੋਂ ਰਾਮਧਾਰੀ ਅਵਾਨਾ ਜਿਹੜੇ ਹੈ ਉਹ ਵੀ ਸ਼ਾਮਿਲ ਹੋ ਗਏ ਆ, ਭਾਵੇਂ ਇਹਨਾਂ ਦੇ ਜਵਾਬ ਜਿਹੜੇ ਆ ਉਹ ਥੋੜ੍ਹੇ ਜਿਹੇ ਵਕਫੇ ਤੋਂ ਆ ਰਹੇ, ਕਿਉਂਕਿ ਜਿਹੜੇ ਸਾਥੀ ਸਾਨੂੰ ਐਪ 'ਤੇ ਸੁਣਦੇ ਆ ਉਹ ਥੋੜ੍ਹਾ ਜਿਹਾ ਲੇਟ ਹੋ ਜਾਂਦੇ ਨੇ, ਪਰ ਸਾਡੇ ਸਾਰੇ ਹੀ ਸਾਥੀ ਜੋ ਸਾਨੂੰ ਜਵਾਬ ਦੇ ਰਹੇ ਉਹ ਮਿਸਟਰ ਜਾਂ ਮਿਸ ਜੀਨੀਅਸ ਇਹਦੇ 'ਚ ਬਣ ਹੀ ਜਾਂਦੇ ਆ। ਅਗਲਾ ਸਵਾਲ ਵੀ ਛੇਤੀ ਨਾਲ ਅਸੀਂ ਤੁਹਾਨੂੰ ਪੁੱਛ ਲੈਂਦੇ ਹਾਂ। ਤੁਸੀਂ ਦੱਸਣਾ ਹੈ ਸਾਥੀਓ, ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦੇ ਜੀਵਨ 'ਤੇ ਆਧਾਰਿਤ ਸੰਦੀਪ ਸਾਹੂ ਵੱਲੋਂ ਲਿਖੀ ਗਈ ਕਿਤਾਬ ਦਾ ਨਾਂ ਕੀ ਹੈ? ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦੇ ਜੀਵਨ 'ਤੇ ਉੱਤੇ ਆਧਾਰਿਤ ਹੈ ਇਹ ਸੰਦੀਪ ਸਾਹੂ ਵੱਲੋਂ ਲਿਖੀ ਗਈ ਕਿਤਾਬ ਹੈ। ਇਸ ਦਾ ਨਾਂ ਦੱਸਣਾ ਹੈ ਸਾਥੀਓ ਤੁਸੀਂ।

ਜੀ ਇੰਜੀਨੀਅਰ ਅਮਨਦੀਪ ਸਿੰਘ ਸਾਨੂੰ ਜਵਾਬ ਦੇ ਰਹੇ ਆ ਜੀ, ਮੈਡਮ ਪ੍ਰੈਜ਼ੀਡੈਂਟ ਹੈ ਉਹ ਕਿਤਾਬ ਸੰਦੀਪ ਸਾਹੂ ਹੋਰਾਂ ਵੱਲੋਂ ਲਿਖੀ ਗਈ ਹੈ, ਜਿਹੜੀ ਕਿ ਮੈਡਮ ਜੋ ਸਾਡੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਜੀਵਨ ਦੇ ਉੱਤੇ ਆਧਾਰਿਤ ਹੈ। ਸਾਨੂੰ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਵਾਲੇ ਸਾਥੀਆਂ ਦੇ ਵਿੱਚ ਰਤਨ, ਸਿਮਰਨ, ਮਣੀ ਬਠਿੰਡਾ ਹੋਰੀ ਵੀ ਸ਼ਾਮਲ ਨੇ ਸਾਡੇ ਕੋਲ। ਸਾਨੂੰ ਪਿੰਡ ਲਾਲਬਾਈ ਤੋਂ ਜਗਦੀਸ਼ ਰਾਜ ਜੀ ਵੀ ਸਾਨੂੰ ਮੈਸੇਜ ਕਰ ਰਹੇ ਹੈ, ਪਿੰਡ ਭਾਗੀਵਾਂਦਰ ਤੋਂ ਸਰਬਜੀਤ ਕੌਰ।

0: ਤੇ ਸੁਖਜੀਤ ਸਿੰਘ ਸਾਨੂੰ ਮੈਸੇਜ ਕਰ ਰਹੇ ਹੈ, ਸਾਨੂੰ ਪੁੱਛੋ ਕਲਾਂ ਤੋਂ ਗੁਰਦੀਪ ਅਤੇ ਮਨਪ੍ਰੀਤ ਵੀ ਮੈਸੇਜ ਕਰ ਰਹੇ ਹੈ, ਬਹੁਤ ਸਾਰੇ ਸਾਥੀ ਸਾਨੂੰ ਮੈਸੇਜ ਕਰ ਰਹੇ ਹੈ 77173 ਅਤੇ 7146 ਦੇ ਉੱਤੇ। ਤੁਸੀਂ ਵੀ ਸਾਥੀਓ ਸਾਨੂੰ ਮੈਸੇਜ ਕਰਨਾ ਹੈ। ਅਗਲਾ ਸਵਾਲ ਤੁਹਾਡੇ ਲਈ ਲੈ ਆਏ ਨੇ ਸੰਦੀਪ ਸਿੰਘ ਜੀ, ਮਾਫ਼ ਕਰਨਾ ਸੁਰਿੰਦਰ ਸਿੰਘ ਜੀ। ਸੁਰਿੰਦਰ ਜੀ, ਕਿਹੜਾ ਸਵਾਲ ਇਹਨਾਂ ਨੂੰ ਪੁੱਛ ਰਹੇ ਹੋ ਜੀ?
1: ਜੀ, ਅਗਲਾ ਸਵਾਲ ਹੈ ਜੀ, ਸਾਡਾ ਸਰਵੈਂਟਸ ਆਫ ਦੀ ਪੀਪਲ ਸੁਸਾਇਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ ਜੀ?
0: ਜੀ, ਸਰਵੈਂਟ ਆਫ ਦੀ ਪੀਪਲ ਸੁਸਾਇਟੀ, ਇਹ ਇਸ ਦੀ ਸਥਾਪਨਾ ਕਿਸ ਨੇ ਕੀਤੀ ਹੈ ਤੁਸੀਂ ਇਹ ਦੱਸਣਾ ਹੈ। ਤੁਹਾਡੇ ਲਈ ਇਤਿਹਾਸ 'ਚੋਂ ਸਵਾਲ ਲੈ ਕੇ ਆਏ ਆ ਅੱਜ ਸੁਰਿੰਦਰ ਸਿੰਘ ਜੀ, ਅਤੇ ਤੁਸੀਂ ਇਸ ਦਾ ਜਵਾਬ ਸਾਨੂੰ ਦਿਓ ਸਾਡੇ ਵਟਸਐਪ ਨੰਬਰ 'ਤੇ, ਉਦੋਂ ਤੱਕ ਅਸੀਂ ਤੁਹਾਨੂੰ ਕੁਝ ਸੁਨੇਹੇ ਸੰਦੇਸ਼ ਸੁਣਾ ਦਿੰਦੇ ਹਾਂ।
2: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
3: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ, ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
2: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
4: ਟੋਲ ਫ੍ਰੀ ਨੰਬਰ 1-800-420-2233। ਡਿਜ਼ਾਈਨਿੰਗ ਅਤੇ 4 ਸਾਲਾ BA/BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65650।
1: ਜੀ, ਬਹੁਤ ਸਾਰੇ ਮੈਸੇਜ ਸਾਨੂੰ ਆ ਰਹੇ ਨੇ ਜੀ, ਪਰ ਸਭ ਤੋਂ ਪਹਿਲਾਂ ਜਿਹੜਾ ਮੈਸੇਜ ਹੈ ਉਹ ਪਿੰਡ ਮਹਿਮਾ ਸਵਾਈ ਤੋਂ ਗਗਨਦੀਪ ਕੌਰ ਨੇ ਦਿੱਤਾ ਹੈ ਜੀ।
0: ਜੀ, ਤੇ ਇਹਨਾਂ ਨੂੰ ਤੁਸੀਂ ਦੱਸ ਦਿਓ ਕਿਹੜਾ ਸਵਾਲ ਪੁੱਛਿਆ ਸੀਗਾ
1: ਜੀ? ਸਰਵੈਂਟਸ ਆਫ ਦੀ ਪੀਪਲ ਸੋਸਾਇਟੀ ਦੀ ਸਥਾਪਨਾ ਲਾਲਾ ਲਾਜਪਤ ਰਾਏ ਨੇ ਕੀਤੀ ਹੈ ਜੀ, ਉਹਨਾਂ ਨੇ ਸਭ ਤੋਂ ਪਹਿਲਾਂ ਸਾਨੂੰ ਇਹ ਜਵਾਬ ਦਿੱਤਾ ਜੀ।
0: ਜੀ, ਸਾਡੇ ਕੋਲ ਰਾਜਸਥਾਨ ਤੇ ਹਰਿਆਣਾ ਤੋਂ ਵੀ ਸਾਡੇ ਸਾਥੀ ਲਗਾਤਾਰ ਜੁੜ ਰਹੇ ਨੇ। ਉਮੇਸ਼ ਸਾਂਗਵਣ ਪੈਂਤਾਵਾਸ ਕਲਾਂ ਚਰਖੀ ਦਾਦਰੀ ਹਰਿਆਣਾ ਤੋਂ ਸਾਡੇ ਨਾਲ ਜੁੜ ਗਏ ਹੈ, ਤੇ ਉਧਰ ਹੀ ਰੋਹਤਕ ਤੋਂ ਸਾਡੇ ਨਾਲ ਸੁਮਨ ਅਤੇ ਮਿਨਹਾਂਸ ਲਿਖਿਆ ਹੈ ਇਹਨਾਂ ਨੇ ਨਾਂ ਆਪਣਾ, ਸੁਮਨ ਅਤੇ ਮਿਨਹਾਂਸ ਵੀ ਸਾਡੇ ਨਾਲ ਜੁੜ ਗਏ ਨੇ ਜੀ। ਤੇ ਉਧਰ ਸਾਨੂੰ ਜਵਾਬ ਦੇਣ ਵਾਲੇ ਸਾਥੀਆਂ ਦੇ ਵਿੱਚ ਸਾਡੇ ਕੋਲ ਹੈਗੇ ਨੇ ਜੀ, ਨਰਿੰਦਰ ਮਿੱਡਾ ਜੀ ਜਲੰਧਰ ਤੋਂ ਪਹੁੰਚੇ ਹੈ ਜੀ, ਕੋਸ਼ਿਸ਼ ਦੇ ਵਿੱਚ ਨੇ ਇਹ। ਸਾਡੇ ਕੋਲ ਜਵਾਬ ਦੇਣ ਵਾਲੇ ਸਾਥੀਆਂ ਦੇ ਵਿੱਚ ਨੰਬਰ ਜਿਹੜਾ ਹੈ ਉਹ ਆ ਰਿਹਾ ਸਾਡੇ ਕੋਲ ਇੱਥੇ ਰਜਿਸਟਰਡ ਨੰਬਰ ਵਟਸਐਪ ਦੇ ਉੱਤੇ ਜਿਹੜਾ ਦਿਖਾ ਰਹੇ ਹੈ ਇਹ ਮਨਪ੍ਰੀਤ ਸਿੰਘ ਇਹਨਾਂ ਦਾ ਨਾਂ ਹੈ, ਪਰ ਆਪਣਾ ਪਿੰਡ ਅਤੇ ਗ੍ਰਾਂ ਦਾ ਨਾਂ ਵੀ ਇਹ ਸਾਨੂੰ ਲਿਖ ਭੇਜਣ। ਅਤੇ 77173-7146 ਸਾਡਾ ਨੰਬਰ ਹੈ ਜਿਸ ਦੇ ਉੱਤੇ ਤੁਸੀਂ ਸਾਨੂੰ ਹੁਣ ਅਗਲੇ ਸਵਾਲ ਦਾ ਜਵਾਬ ਦੇਣਾ ਹੈ, ਜਿਹੜਾ ਕਿ ਹੈ ਤੁਸੀਂ ਸਾਨੂੰ ਇਹ ਦੱਸੋ ਕਿ ਇਸ ਵਾਰ ਸਾਲ 2026 'ਚ 15 ਅਗਸਤ ਨੂੰ ਅਸੀਂ ਆਜ਼ਾਦੀ ਦਿਵਸ ਮਨਾਇਆ ਹੈ, ਤੁਸੀਂ ਸਾਨੂੰ ਦੱਸਣਾ ਹੈ ਕਿ ਇਹ ਆਜ਼ਾਦੀ ਦੀ 9ਵੀਂ ਵਰ੍ਹੇਗੰਢ ਜਿਹੜੀ ਹੈ ਅਸੀਂ ਮਨਾਈ ਹੈ ਸਾਲ 2026 'ਚ 15 ਅਗਸਤ ਨੂੰ, ਇਹ 9ਵੀਂ ਵਰ੍ਹੇਗੰਢ ਸੀ? ਛੇਤੀ ਨਾਲ ਦੱਸ ਦਿਓ ਸਾਥੀ। ਉਹ ਬੜਾ ਹੀ ਸੌਖਾ ਸਵਾਲ ਜਿਹੜਾ ਹੈ ਉਹ ਅਸੀਂ ਤੁਹਾਡੇ ਲਈ ਲੈ ਆਏ ਹਾਂ ਜੇ, ਅਤੇ ਨਾਲੋਂ ਨਾਲ ਗੀਤ ਜਿਹੜਾ ਹੈ ਉਹ ਵੀ ਸੁਣਾਵਾਂਗੇ ਤੁਹਾਨੂੰ।

ਜੀ ਸਾਡੇ ਸਾਥੀ ਜਿਹੜੇ ਹੈ ਨੱਚ ਨੱਚ ਕੇ ਸਾਨੂੰ ਜਵਾਬ ਦੇ ਰਹੇ ਜੀ। ਬਿਲਕੁਲ, ਪਿੰਡ ਫੁੱਲੋ ਮਿੱਠੀ ਤੋਂ ਰਾਮ ਸਿੰਘ ਟੇਲਰ, ਲਕਸ਼ਮਣ ਸਿੰਘ ਟੇਲਰ, ਕੁਲਜਿੰਦਰ, ਮਨਪ੍ਰੀਤ, ਜਸਪ੍ਰੀਤ, ਇਹਨਾਂ ਦਾ ਪੋਤਰਾ ਗੁਣਤਾਜ ਵੀਰ ਸਿੰਘ, ਇਹ ਸਾਨੂੰ ਮੈਸੇਜ ਕਰ ਰਹੇ ਆ ਜੀ। ਅਸੀਂ 79ਵੀਂ ਜਿਹੜੀ ਵਰੇਗੰਢ ਹੈ ਉਹ ਮਨਾਈ ਹੈ। ਸਾਡੇ ਬਹੁਤ ਸਾਰੇ ਸਾਥੀ ਸਾਨੂੰ ਜਵਾਬ ਦੇਣ ਦੀ ਕੋਸ਼ਿਸ਼ 'ਚ ਨੇ। ਸੁਖਮਨਪ੍ਰੀਤ ਕੌਰ ਵੀ ਮਲੋਟ ਤੋਂ ਸਾਡੇ ਨਾਲ ਜੁੜ ਗਏ ਹੈ। ਨਾਲੋ ਨਾਲ ਸਾਡੇ ਕੋਲ ਅਮਰੀਕ ਸਿੰਘ ਰੋਡ ਤੋਂ ਸ਼ਿਖਾ ਅਤੇ ਮੇਘਾ ਜੁੜ ਗਏ ਨੇ, ਅਤੇ ਉੱਧਰ ਸਾਨੂੰ ਪਿੰਡ ਹਠੂਰ ਤੋਂ ਸਿਮਰ ਜਿਹੜੇ ਆ ਉਹ ਵੀ ਜਵਾਬ ਦੇ ਰਹੇ। ਬਿਲਕੁਲ, ਇਹਨਾਂ ਨੇ ਵੀ ਸਹੀ ਜਵਾਬ ਦਿੱਤਾ ਹੈ, ਪਰ ਇਹ ਥੋੜ੍ਹਾ ਜਿਹਾ ਲੇਟ ਹੋ ਗਏ। ਜਵਾਬ ਜਿਹੜੇ ਆ ਸਾਡੇ ਕੋਲ ਸਹੀ ਆ ਰਹੇ ਹੈ। ਸਾਨੂੰ ਬਹੁਤ ਸਾਰੇ ਸਾਥੀ ਇਸ ਪ੍ਰੋਗਰਾਮ ਦੇ ਵਿੱਚ ਮੈਸੇਜ ਕਰ ਰਹੇ ਆ। ਸੁੰਦਰ ਨਗਰ ਹਿਸਾਰ ਤੋਂ ਵੀ ਸਾਨੂੰ ਸਾਥੀ ਜਿਹੜੇ ਆ ਉਹ ਮੈਸੇਜ ਕਰ ਰਹੇ ਹੈ। ਇਹਨਾਂ ਦਾ ਨਾਂ ਇਹਨਾਂ ਨੇ ਨਹੀਂ ਲਿਖ ਕੇ ਸਾਨੂੰ ਭੇਜਿਆ ਜੀ। ਸਾਡੇ ਕੋਲ ਮੈਸੇਜ ਜਿਹੜਾ ਹੈ ਸਾਡੇ ਸਾਥੀ

ਕਿਰਤ ਜਿਹੜੇ ਹੈ ਇਹਨਾਂ ਦਾ ਨਾਂ ਹੈ, ਕਿਰਤ ਗੁੱਜਰ ਇਹਨਾਂ ਦਾ ਨਾਂ ਹੈ ਜੀ, ਜਿਹੜੇ ਸਾਨੂੰ ਹਿਸਾਰ ਤੋਂ ਮੈਸੇਜ ਕਰ ਰਹੇ ਹੈ। 77173 73 146 ਸਾਡਾ ਮੈਸੇਜ ਹੈ ਜੀ। ਅਤੇ ਅਗਲਾ ਸਵਾਲ ਸਾਡੇ ਸਾਥੀਆਂ ਨੂੰ ਅਸੀਂ ਪੁੱਛ ਲੈਂਦੇ ਹਾਂ, ਨਹਿਰੂ ਜ਼ੂਲੋਜੀਕਲ ਪਾਰਕ ਭਾਰਤ ਦੇ ਕਿਹੜੇ ਸ਼ਹਿਰ ਦੇ ਵਿੱਚ ਸਥਿਤ ਹੈ? ਨਹਿਰੂ ਜ਼ੂਲੋਜੀਕਲ ਪਾਰਕ ਜੀ,

0: ਜੀ ਸਾਨੂੰ ਜਵਾਬ ਦੇ ਦਿੱਤਾ ਜੀ ਅਮਨਦੀਪ ਕੌਰ ਪਿੰਡ ਕੋਟ ਸ਼ਮੀਰ ਤੋਂ ਜੀ।
1: ਜੀ
0: ਉਹਨਾਂ ਨੇ ਬਿਲਕੁਲ ਸਹੀ ਜਵਾਬ ਦਿੱਤਾ ਜੀ ਸਾਡੇ।
1: ਜੀ ਬਿਲਕੁਲ ਸਹੀ ਜਵਾਬ ਜਿਹੜਾ ਹੈ ਇਹਨਾਂ ਨੇ ਦਿੱਤਾ ਹੈ, ਹੈਦਰਾਬਾਦ ਦੇ ਵਿੱਚ ਹੈ ਜੀ ਇਹ ਨੈਸ਼ਨਲ ਜਿਹੜਾ ਜ਼ੂਲੋਜੀਕਲ ਅਸੀਂ ਇਹਨਾਂ ਨੂੰ ਪਾਰਕ ਪੁੱਛਿਆ ਹੈ, ਇਹ ਜੋ ਹੈ ਨਹਿਰੂ ਜ਼ੂਲੋਜੀਕਲ ਪਾਰਕ ਇਸ ਦਾ ਪੂਰਾ ਨਾਂ ਹੈ, ਜਿਹੜਾ ਕਿ ਹੈਦਰਾਬਾਦ ਦੇ ਵਿੱਚ ਸਥਿਤ ਹੈ। ਅਮਨ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ
0: ਜੀ। ਉਹਨਾਂ ਨੇ ਨਾਲ ਇਹ ਵੀ ਲਿਖ ਕੇ ਭੇਜਿਆ ਹੈ ਕਿ ਅੱਜ ਉਹਨਾਂ ਦਾ ਜਨਮ ਦਿਨ ਹੈ ਜੀ, ਸਾਡੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਜੀ।
1: ਬਹੁਤ ਖੂਬ ਜੀ, ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਇਹਨਾਂ ਨੂੰ ਬਖਸ਼ੇ, ਅਤੇ ਇਹ ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਦੇ ਵਿੱਚ ਵਿਨਰ ਜਿਹੜੇ ਆ ਉਹ ਬਣਦੇ ਰਹਿਣ ਛੇਤੀ ਛੇਤੀ, ਪਰ ਉਸ ਦੇ ਲਈ ਸ਼ਰਤ ਇਹ ਹੈ ਕਿ ਸਾਡਾ ਨੰਬਰ ਸੇਵ ਕਰ ਲੈਣ 70173-73-143 ਜੀ। ਅਤੇ ਇਹਨਾਂ ਤੋਂ ਇਲਾਵਾ ਵੀ ਸਾਡੇ ਹੋਰ ਜਿਹੜੇ ਸਾਥੀ ਹੈ ਸਾਡੇ ਕੋਲ ਲਗਾਤਾਰ ਜੁੜ ਰਹੇ ਨੇ ਪਿੰਡ ਕੋਟ ਫੱਤਾ ਤੋਂ ਸਾਡੇ ਨਾਲ
0: ਜੀ, ਧਰਮਪਾਲ ਸਿੰਘ, ਗੁਰਪ੍ਰੀਤ ਸਿੰਘ, ਹਰਮਨ, ਸੋਨੂ
1: ਜੀ,
0: ਤੇ ਪ੍ਰੀਤਨਗਰ ਬਠਿੰਡਾ ਤੋਂ ਵੀ ਸਾਡੇ ਨਾਲ ਕਾਫੀ ਮੈਸੇਜ ਆ ਰਹੇ ਹੈ ਜੀ,
1: ਜੀ
0: ਉਹ ਵੀ ਜੁੜੇ ਹੋਏ ਨੇ। ਪ੍ਰਿਤਪਾਲ ਸਿੰਘ, ਸੁਰਜੀਤ ਸਿੰਘ, ਗੱਗੂ, ਜਗਵੀਰ ਸਿੰਘ, ਰਮਨਜੀਤ ਕੌਰ, ਕੋਮਲਪ੍ਰੀਤ ਕੌਰ ਤੇ ਸਿਮਰਨ ਕੌਰ
1: ਜੀ, ਬਹੁਤ ਅੱਛੇ। ਪਿੰਡ ਜੋਧਪੁਰ ਪਾਖਰ ਤੋਂ ਸਾਨੂੰ ਸਾਥੀ ਜੋ ਲਿਖ ਰਹੇ ਹੈ ਇਹਨਾਂ ਦੇ ਵਿੱਚ ਨਿਸ਼ਾਨ ਸਿੰਘ, ਇਸ਼ਾ ਅਤੇ ਇਹਨਾਂ ਦੇ ਇੱਕ ਸਾਥੀ ਗੁਣਤਾਜ ਸਾਨੂੰ ਮੈਸੇਜ ਕਰ ਰਹੇ ਹੈ ਜੀ, ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਾਡੇ ਕੋਲ ਅਗਲਾ ਮੈਸੇਜ ਜਿਹੜਾ ਹੈ ਉਹ ਆਇਆ ਹੈ ਪਿੰਡ ਤਿਉਣਾ ਤੋਂ ਸੰਦੀਪ ਸਿੰਘ ਅਤੇ ਸਰਬਜੀਤ ਕੌਰ ਹੋਰਾਂ ਦਾ, ਇਹ ਵੀ ਸਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਹੈ। ਅਗਲਾ ਸਵਾਲ ਅਸੀਂ ਸਾਡੇ ਸਾਥੀਆਂ ਨੂੰ ਪੁੱਛਾਂਗੇ, ਪਰ ਉਸ ਤੋਂ ਪਹਿਲਾਂ ਇੱਕ ਸੰਦੇਸ਼ ਸਾਡੇ ਸਾਥੀਆਂ ਨੂੰ ਸੁਣਵਾ ਦਈਏ ਜੀ।
2: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
3: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
2: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।
0: ਜੀ ਸਾਡਾ ਅਗਲਾ ਸਵਾਲ ਹੈ ਜੀ, ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਕੌਣ ਸੀ ਜੀ।
1: ਜੀ ਬਿਲਕੁਲ ਹੀ ਆਸਾਨ ਤਰੀਨ ਸਵਾਲ ਪਾਤਾ ਇਹਨਾਂ ਨੇ, ਤੇ ਇਸ ਦਾ ਸਵਾਲ ਦਾ ਜਵਾਬ ਤਾਂ ਮੈਨੂੰ ਲੱਗਦਾ ਗੱਲ ਕਰਦਿਆਂ ਕਰਦਿਆਂ ਸਾਡੇ ਕੋਲ ਪਹੁੰਚ ਹੀ ਜਾਣਾ ਹੈਗਾ, ਜਦੋਂ ਨੂੰ ਮੈਂ ਗੱਲ ਪੂਰੀ ਕਰਨੀ ਹੈ ਆਪਣਾ ਸੈਂਟੈਂਸ ਪੂਰਾ ਕਰਨਾ ਹੈ ਇਸ ਦਾ ਜਵਾਬ ਜਿਹੜਾ ਆ ਜਾਣਾ ਹੈ ਜੀ। ਬਿਲਕੁਲ ਸਾਨੂੰ ਇਸ ਦਾ ਸਹੀ ਜਵਾਬ ਦੇਣ ਵਾਲੇ ਸਾਥੀ ਜਿਹੜੇ ਨੇ ਸਾਡੇ ਕੋਲ ਪਿੰਡ ਪ੍ਰੀਤਨਗਰ ਬਠਿੰਡਾ ਤੋਂ ਪ੍ਰਿਤਪਾਲ ਸਿੰਘ, ਸੁਰਜੀਤ ਸਿੰਘ, ਗੱਗੂ, ਜਗਵੀਰ ਸਿੰਘ, ਰਮਨਜੀਤ ਕੌਰ, ਕੋਮਲਪ੍ਰੀਤ ਕੌਰ ਹੋਰਾਂ ਨੇ ਇਸਦਾ ਸਹੀ ਜਵਾਬ ਦੇ ਦਿੱਤਾ ਜੀ। ਪ੍ਰਤਿਭਾ ਦੇਵੀ ਸਿੰਘ ਪਾਟਿਲ ਜੋ ਸੀਗੇ ਸਾਡੇ ਪਹਿਲੇ ਮਹਿਲਾ ਰਾਸ਼ਟਰਪਤੀ ਸੀਗੇ, ਅਤੇ ਅਗਲਾ ਸਵਾਲ ਵੀ ਅਸੀਂ ਸਾਡੇ ਸਾਥੀਆਂ ਨੂੰ ਨਾਲੋਂ ਨਾਲ ਹੀ ਪੁੱਛ ਲੈਂਦੇ ਹਾਂ ਜੀ। ਅਗਲਾ ਸਵਾਲ ਹੈ ਕਿ BJP ਨੇ ਆਪਣੇ IT ਅਤੇ ਸੋਸ਼ਲ ਮੀਡੀਆ ਇੰਚਾਰਜ ਨੂੰ ਬਦਲ ਦਿੱਤਾ ਹੈ। ਪਹਿਲਾਂ ਅਮਿਤ ਮਾਲਵੀਆ ਜੀ ਸੀਗੇ BJP ਦੇ ਕੇਂਦਰ ਦੇ ਵਿੱਚ IT ਅਤੇ ਸੋਸ਼ਲ ਮੀਡੀਆ ਇੰਚਾਰਜ, ਇਹ ਕਾਫੀ ਸਾਲਾਂ ਤੋਂ ਸੀਗੇ ਜੀ, ਅਤੇ ਇਹਨਾਂ ਨੂੰ ਹਟਾ ਕੇ ਕਿਹਨਾਂ ਨੂੰ ਸੋਸ਼ਲ ਮੀਡੀਆ ਅਤੇ IT ਦਾ ਇੰਚਾਰਜ ਬਣਾ ਦਿੱਤਾ ਜੀ BJP ਨੇ, ਛੇਤੀ ਨਾਲ ਤੁਸੀਂ ਦੱਸ ਦੇਣਾ ਜੀ ਸਾਨੂੰ। ਅਖਬਾਰਾਂ ਦੇ ਵਿੱਚ ਖਬਰ ਬੜੀ ਛਾਇਆ ਰਹੀ ਜੀ।

जी बिल्कुल जी, बीजेपी ने अपने नवें आईटी ਅਤੇ ਸੋਸ਼ਲ ਮੀਡੀਆ ਇੰਚਾਰਜ ਬਣਾ ਦਿੱਤਾ ਹੈ ਦੀਪਕ ਮਹਸਕੇ ਨੂੰ। ਇਸ ਦਾ ਸਹੀ ਜਵਾਬ ਸਾਨੂੰ ਰਾਮਪੁਰਾ ਤੋਂ ਸਿਮਰਨ ਕੌਰ ਤੇ ਗੁਰਜੀਤ ਕੌਰ ਹੋਰੀ ਸਾਨੂੰ ਦੇ ਰਹੇ ਹੈ। ਇਹਨਾਂ ਨੂੰ ਅਸੀਂ ਵਿਨਰ ਐਲਾਨਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਸਾਡੇ ਕੋਲ ਬਹੁਤ ਸਾਰੇ ਸਾਥੀ ਸਾਨੂੰ ਫਟਾਫਟ ਮੈਸੇਜ ਲਿਖ ਰਹੇ ਹੈ ਜੀ। ਅਗਲਾ ਮੈਸੇਜ ਜੋ ਸਾਡੇ ਕੋਲ ਆਇਆ ਹੈ, ਨਰਿੰਦਰ ਮਿੱਡਾ ਹੋਰਾਂ ਨੇ ਜਲੰਧਰ ਤੋਂ ਜਵਾਬ ਦਿੱਤਾ ਹੈ, ਪਰ ਇਹ ਥੋੜ੍ਹਾ ਜਿਹਾ ਲੇਟ ਹੋ ਗਏ। ਜਵਾਬ ਇਹਨਾਂ ਦਾ ਸਹੀ ਹੈ, ਦੀਪਕ ਮਹਸਕੇ ਜਿਹੜਾ ਹੈ ਉਹ ਇਹਨਾਂ ਦਾ ਸਹੀ ਜਵਾਬ ਹੈ। ਅਗਲਾ ਸਵਾਲ ਸਾਡੇ ਸਾਥੀਆਂ ਦੇ ਲਈ, ਸੁਰਿੰਦਰ ਜੀ ਕਿਹੜਾ

0: ਪੁੱਛੋਗੇ ਫਟਾਫਟ ਛੇਤੀ ਨਾਲ
1: ਜੀ। ਅਗਲਾ ਸਵਾਲ ਹੈ ਜੀ ਸਾਡਾ, ਭਾਰਤ ਵਿੱਚ ਕਿੰਨੇ ਰਾਜਾਂ ਵਿੱਚੋਂ ਕਰਕ ਰੇਖਾ ਨਿਕਲਦੀ ਹੈ ਜੀ?
0: ਜੀ ਤੁਸੀਂ ਹੁਣ ਇਸ ਦਾ ਜਵਾਬ ਦੇਣਾ, ਤੁਸੀਂ ਸਮਾਜਿਕ ਵਿਗਿਆਨ ਦੇ ਵਿੱਚ ਜਦੋਂ ਪਾਠ ਪੜ੍ਹਿਆ ਹੋਊਗਾ ਉਦੋਂ ਤੁਸੀਂ ਇਹ ਜ਼ਰੂਰ ਜਿਓਗ੍ਰਾਫੀ ਦੇ ਵਿੱਚ ਪੜ੍ਹੀ ਹੋਣੀ ਹੈ ਗੱਲ ਕਿ ਭਾਰਤ ਦੇ ਕਿੰਨੇ ਰਾਜਾਂ ਦੇ ਵਿੱਚੋਂ ਕਰਕ ਰੇਖਾ ਜਿਹੜੀ ਹੈ ਉਹ ਹੋ ਕੇ ਨਿਕਲਦੀ ਹੈ। ਛੇਤੀ ਨਾਲ ਤੁਸੀਂ ਸਾਨੂੰ ਦੱਸ ਦੇਣਾ ਜੀ।

ਹਰਮੀਤ ਤੇ ਸੁਮੀਤ ਸਿੰਘ ਸਾਨੂੰ ਮੈਸੇਜ ਕਰ ਰਹੇ ਆ ਜੀ, ਇਹਨਾਂ ਨੇ ਸਾਨੂੰ ਸਹੀ ਜਵਾਬ ਦੇ ਦਿੱਤਾ ਜੀ, 8 ਰਾਜਾਂ ਚੋਂ ਹੋ ਕੇ ਗੁਜ਼ਰਦੀ ਹੈ ਕਰਕ ਰੇਖਾ। ਹਰਮੀਤ ਸਿੰਘ ਤੇ ਸੁਮੀਤ ਸਿੰਘ ਸਾਨੂੰ ਸਹੀ ਜਵਾਬ ਦੇ ਰਹੇ ਆ, ਤੇ ਉਧਰ ਰਾਜ ਮਹਿਰਾ ਵੀ ਸਾਨੂੰ ਜਵਾਬ ਦੇਣ ਦੀ ਕੋਸ਼ਿਸ਼ ਜਿਹੜੀ ਲਗਾਤਾਰ ਕਰ ਰਹੀ ਹੈ। ਇਹਨਾਂ ਦੇ ਨਾਲ ਜੋ ਸਾਥੀ ਜਿਨ੍ਹਾਂ ਦਾ ਇਹਨਾਂ ਨੇ ਨਾਮ ਲਿਖਿਆ ਹੈ ਜੀ, ਇਹਨਾਂ ਦੇ ਨਾਲ ਪ੍ਰਤਾਪ ਸਿੰਘ ਵੀ ਨੇ, ਇਹ ਸਾਨੂੰ ਪ੍ਰਤਾਪ ਨਗਰ ਬਠਿੰਡਾ ਤੋਂ ਮਾਫ਼ ਕਰਨਾ ਮੈਸੇਜ ਕਰ ਰਹੇ ਹੈ ਜੀ। ਪ੍ਰਤਾਪ ਸਿੰਘ ਨਹੀਂ ਇਹਨਾਂ ਦੇ ਨਾਲ, ਇਹਨਾਂ ਦੇ ਮੁਹੱਲੇ ਦਾ ਨਾਂ ਹੈ ਪ੍ਰਤਾਪ। ਬਿਲਕੁਲ ਜਵਾਬ ਇਹਨਾਂ ਨੇ ਸਹੀ ਦਿੱਤਾ ਜੀ, 8 ਰਾਜਾਂ 'ਚੋਂ ਇਹ ਹੋ ਕੇ ਗੁਜ਼ਰਦੀ ਹੈ। ਬਹੁਤ ਸਾਰੇ ਸਾਡੇ ਸਾਥੀਆਂ ਨੇ ਫਟਾਫਟ 8 8 8 ਲਿਖ ਦਿੱਤਾ ਹੈ। ਇੰਜੀਨੀਅਰ ਅਮਨਦੀਪ ਸਿੰਘ ਹਠੂਰ ਵੀ ਸ਼ਾਮਿਲ ਨੇ ਜੀ, ਜੋ ਸਾਨੂੰ ਜਵਾਬ ਦੇ ਰਹੇ ਹੈ, ਅਤੇ ਅਸੀਂ ਛੇਤੀ ਨਾਲ ਅਗਲਾ ਸਵਾਲ ਪੁੱਛ ਲਈਏ ਜੀ। ਹੁਣ ਸਾਡੇ ਸਾਥੀਆਂ ਨੂੰ ਅਸੀਂ ਅਗਲਾ ਸਵਾਲ ਇਹ ਪੁੱਛਦੇ ਹਾਂ, ਕੈਗ ਯਾਨੀ ਕਿ ਜੋ ਇੱਕ ਆਡਿਟ ਕਮੇਟੀ ਹੁੰਦੀ ਹੈ, ਵਿੱਚ ਅਜਿਹੇ ਕੈਗ ਨੇ ਇੱਕ ਰਿਪੋਰਟ ਵੀ ਛਾਪੀ ਕਿ 512 ਰੇਲਵੇ ਸਟੇਸ਼ਨਾਂ ਦੇ ਉੱਤੇ ਲਗਭਗ ਪਾਣੀ ਦਾ ਸੈਂਪਲ ਭਰਿਆ ਗਿਆ ਰੇਲਵੇ ਸਟੇਸ਼ਨਾਂ ਦੇ ਉੱਤੇ ਪੀਣ ਵਾਲੀਆਂ ਟੂਟੀਆਂ ਦੇ ਵਿੱਚੋਂ, ਅਤੇ ਉਹ ਪਾਣੀ ਜਾਂ ਸੈਂਪਲ ਜਿਹੜਾ ਉਹ ਸਹੀ ਨਹੀਂ ਆਇਆ, ਇਸ ਦਾ ਅਖਬਾਰਾਂ ਦੇ ਵਿੱਚ ਬੜਾ ਜ਼ਿਕਰ ਰਿਹਾ, ਅਤੇ ਇਹ ਆਡਿਟ ਜਿਹੜਾ ਹੈ, ਇਹ ਸਰਵੇ ਜਿਹੜਾ ਇਹ ਕੈਗ ਨੇ ਕੀਤਾ, ਤੁਸੀਂ ਕੈਗ ਦੀ ਫੁੱਲ ਫੋਰਮ ਸਾਨੂੰ ਛੇਤੀ ਨਾਲ ਦੱਸ ਦੇਣੀ ਹੈ ਜੀ, CAG ਦੀ ਫੁੱਲ ਫੋਰਮ ਜੀ।

0: ਜੀ ਸੁਖਮਨਪ੍ਰੀਤ ਕੌਰ ਮਲੋਟ ਤੋਂ ਸਾਨੂੰ ਜਵਾਬ ਦੇ ਰਹੇ ਜੀ, ਕੰਟਰੋਲਰ ਐਂਡ ਆਡੀਟਰ ਜਨਰਲ ਇਸ ਕਮੇਟੀ ਦਾ, ਆਡਿਟ ਕਮੇਟੀ ਦਾ ਨਾਂ ਹੁੰਦਾ ਜੀ ਕੈਗ ਦਾ ਪੂਰਾ, ਅਤੇ ਤੁਸੀਂ ਸਾਨੂੰ ਬਿਲਕੁਲ ਸਹੀ ਜਵਾਬ ਦਿੱਤਾ ਸਾਡੇ ਪ੍ਰੋਗਰਾਮ ਦੇ ਵਿੱਚ। ਮਿਸ ਜੀਨੀਅਸ ਬਣਦੇ ਉੱਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ, ਅਤੇ ਅਗਲਾ ਸਵਾਲ ਜਿਹੜਾ ਹੈ ਉਹ ਤੁਹਾਨੂੰ ਪੁੱਛਣਗੇ ਸੁਰਿੰਦਰ ਸਿੰਘ ਜੀ ਛੇਤੀ ਨਾਲ ਜੀ।
1: ਜੀ ਅਗਲਾ ਸਵਾਲ ਹੈ ਜੀ, ਕਿਹੜੇ ਦੇਸ਼ ਨੇ ਸਭ ਤੋਂ ਪਹਿਲਾਂ GST ਲਾਗੂ ਕੀਤਾ ਸੀਗਾ ਜੀ?
0: ਵਾਹ ਜੀ ਵਾਹ, ਸਭ ਤੋਂ ਪਹਿਲਾਂ ਗੁਡਸ ਅਤੇ ਸਰਵਿਸਿਜ਼ ਟੈਕਸ ਲਾਗੂ ਕਰਨ ਵਾਲਾ ਦੇਸ਼ ਛੇਤੀ ਨਾਲ ਦੱਸ ਦਿਓ ਜੀ, ਅਤੇ ਅਸੀਂ ਸਾਡੇ ਸਾਥੀਆਂ ਨੂੰ ਉਦੋਂ ਤੱਕ ਹੋਰ ਕੋਈ ਜਾਣਕਾਰੀ ਹੈ ਜਿਹੜੀ ਉਹ ਦੱਸ ਦਈਏ। ਪਰ ਇਹ ਮੈਨੂੰ ਦੱਸਣ ਕਿੱਥੇ ਦਿੰਦੇ ਨੇ ਸੁਰਿੰਦਰ, ਅਗਲਾ ਸਾਡੇ ਕੋਲ ਜਵਾਬ ਜਿਹੜਾ ਹੈ ਉਹ ਪਹੁੰਚ ਹੀ ਗਿਆ ਜੀ। ਅਗਲਾ ਜਿਹੜਾ ਸਵਾਲ ਦਾ ਜਵਾਬ ਸਾਡੇ ਕੋਲ ਸਹੀ ਆਇਆ ਹੈ, ਇਹ ਫਰਾਂਸ ਤੋਂ ਇਹ ਜਵਾਬ ਆ ਗਿਆ ਜੀ ਸਾਡੇ ਕੋਲ। ਸ਼ਿਖਾ ਨੇ ਇਹ ਜਵਾਬ ਦਿੱਤਾ, ਸ਼ਿਖਾ ਮੰਡੀ ਡੱਬਵਾਲੀ ਤੋਂ ਜਵਾਬ ਦੇ ਰਹੇ ਆ। ਪਹਿਲਾਂ ਉਹ ਮੁਲਕ ਫਰਾਂਸ ਸੀ ਜਿਸਨੇ GST ਲਾਗੂ ਕੀਤਾ। ਹੋਰ ਜਿਹੜੇ ਆ ਸਾਥੀ ਉਹ ਬਹੁਤ ਸਾਨੂੰ ਮੈਸੇਜ ਕਰ ਰਿਹਾ, ਗੁਰਪ੍ਰੀਤ ਸਿੰਘ ਜੱਸਲ ਗੋਨਿਆਣਾ ਮੰਡੀ ਤੋਂ ਸ਼ਾਮਿਲ ਹੋ ਗਏ ਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਸਾਨੂੰ ਪਿੰਡ ਬਾਂਡੀ ਤੋਂ ਮੈਸੇਜ ਕਰ ਰਹੇ ਨੇ ਸੁਖਦੇਵ ਮਾਹੀ, ਅਤੇ ਇਹਨਾਂ ਦੇ ਨਾਲ ਸੰਗੀਤ ਮੈਂ ਪੂਰਾ ਨਾਂ ਜਿਹੜਾ ਹੈ ਇਹਨਾਂ ਦਾ ਪੜ੍ਹ ਨਹੀਂ ਪਾ ਰਿਹਾ, ਇਹਨਾਂ ਨੇ ਸਾਨੂੰ ਖਤ ਜਿਹੜਾ ਹੈ ਉਹ ਫੋਟੋ ਦੇ ਉੱਤੇ ਲਿਖ ਕੇ ਫਟਾਫਟ ਭੇਜਿਆ ਹੈ। ਇਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਬਾਂਡੀ ਵਾਲਿਆਂ ਦਾ ਵੀ, ਅਤੇ ਅਗਲਾ ਸਵਾਲ ਪੁੱਛ ਲਓ ਸੁਰਿੰਦਰ ਜੀ।
1: ਜੀ ਅਗਲਾ ਸਵਾਲ ਹੈ ਜੀ ਸਾਡਾ, ਨਵੀਂ ਦਿੱਲੀ ਵਿੱਚ ਚੱਲ ਰਹੀਆਂ VWF ਵਰਲਡ ਚੈਂਪੀਅਨਸ਼ਿਪ ਖੇਡਾਂ ਦੀ ਫੁੱਲ ਫਾਰਮ ਕੀ ਹੈ
0: ਜੀ? ਬਿਲਕੁਲ, ਇਹ ਜਿਹੜੀ ਚੈਂਪੀਅਨਸ਼ਿਪ ਚੱਲ ਰਹੀ ਹੈ VWF ਚੈਂਪੀਅਨਸ਼ਿਪ, ਇਹ ਕਿਹੜੀ ਖੇਡ ਨਾਲ ਸੰਬੰਧਿਤ ਹੈ, ਅਤੇ ਇਸ ਦੀ ਫੁੱਲ ਫਾਰਮ ਦੇ ਵਿੱਚ ਹੀ ਤੁਹਾਨੂੰ ਇਸ ਦੀ ਖੇਡ ਨਾਲ ਸੰਬੰਧ ਜਿਹੜਾ ਹੈ ਉਹ ਵੀ ਪਤਾ ਲੱਗ ਜੂਗਾ ਜੀ, ਛੇਤੀ ਨਾਲ ਦੱਸ ਦਿਓ ਜੀ।

0: ਰਿਤੂ ਮਨਜੋਤ ਅਨਮੋਲ ਚੁੱਗੇ ਕਲਾਂ ਤੋਂ ਸਾਨੂੰ ਸਹੀ ਜਵਾਬ ਦੇ ਰਹੇ ਆ ਜੀ। ਇਸ ਦਾ ਸਹੀ ਜਵਾਬ ਜਿਹੜਾ ਹੈ ਬੈਡਮਿੰਟਨ ਵਰਲਡ ਫੈਡਰੇਸ਼ਨ ਹੈ। BWF ਗੇਮਾਂ ਜਿਹੜੀਆਂ ਇਹ ਹੋ ਰਹੀਆਂ ਨੇ ਦਿੱਲੀ ਦੇ ਵਿੱਚ, ਅਤੇ ਇਹਨਾਂ ਨੂੰ ਵੀ ਵਿਨਰ ਬਣਨ ਦੇ ਉੱਤੇ ਇਕੱਠਿਆਂ ਹੀ ਤਿੰਨੇ ਜਣਿਆਂ ਨੂੰ ਅਸੀਂ ਵਧਾਈ ਦਿੰਦੇ ਹਾਂ। ਬਹੁਤ ਬਹੁਤ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ। ਅਤੇ ਹੁਣ ਮੈਨੂੰ ਲੱਗਦਾ ਵੀ ਸਾਡੇ ਕੋਲ ਸਮਾਂ ਜਿਹੜਾ ਉਹ ਸੀਮਤ ਰਹਿ ਗਿਆ। ਇਸ ਸਮੇਂ ਦੇ ਵਿੱਚ ਅਸੀਂ ਸੁਰਿੰਦਰ ਜੀ ਸਾਡੇ ਸਾਥੀਆਂ ਨੂੰ ਪੁੱਛੇ ਹੋਏ ਸਾਰੇ ਹੀ ਸਵਾਲ ਜਿਹੜੇ ਹੈ ਉਹ ਦੁਹਰਾ ਦੇਈਏ ਫਟਾਫਟ। ਅਸੀਂ ਸਾਡੇ ਸਾਥੀਆਂ ਨੂੰ ਪਹਿਲੋ ਪਹਿਲ ਪੁੱਛਿਆ ਕਿ ਨਵੀਂ ਆਈ ਫਿਲਮ ਬਟਵਾਰਾ 1947 ਦੇ ਵਿੱਚ ਹੀਰੋ ਹੀਰੋਇਨ ਦੀ ਮੁੱਖ ਭੂਮਿਕਾ ਦੇ ਵਿੱਚ ਕੌਣ ਕੌਣ ਨੇ। ਸੰਨੀ ਦਿਓਲ ਅਤੇ ਪ੍ਰੀਤੀ ਜੰਟਾ ਜਿਹੜੇ ਹੈ ਉਹ ਰਹੇ ਜੀ। ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦੇ ਜੀਵਨ 'ਤੇ ਆਧਾਰਿਤ ਸੰਦੀਪ ਸਾਹੂ ਵੱਲੋਂ ਲਿਖੀ ਗਈ ਕਿਤਾਬ ਦਾ ਨਾਮ ਮੈਡਮ ਪ੍ਰੈਜ਼ੀਡੈਂਟ ਹੈ ਜੀ।
1: ਜੀ, ਗਦਰ ਲਹਿਰ ਦੀ ਸਥਾਪਨਾ 1913 ਵਿੱਚ ਲਾਲਾ ਹਰਦਿਆਲ ਨੇ ਕੀਤੀ ਸੀਗੀ ਜੀ।
0: ਜੀ,
1: ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਸੀ ਜੀ।
0: ਜੀ ਬਿਲਕੁਲ, ਅਸੀਂ ਪੁੱਛਿਆ ਕਿ ਇਸ ਵਾਰ ਸਾਲ 2026 ਦੇ ਵਿੱਚ 15 ਅਗਸਤ ਨੂੰ ਅਸੀਂ ਕਿੰਨੀਵੀਂ ਵਰੇਗੰਢ ਮਨਾਈ। ਇਹ 79ਵੀਂ ਵਰੇਗੰਢ ਸੀ ਸਾਥੀਓ।

0: ਫਰਕ ਹੁੰਦਾ ਹੈ। ਜਦੋਂ ਅਸੀਂ ਆਜ਼ਾਦੀ ਦਿਵਸ ਆਖਦੇ ਹਾਂ ਤਾਂ ਅਸੀਂ 80ਵਾਂ ਆਜ਼ਾਦੀ ਦਿਵਸ ਮਨਾਇਆ, ਜਦੋਂ ਵਰੇਗੰਢ ਆਖਦੇ ਹਾਂ ਤਾਂ ਇਹ 79ਵੀਂ ਵਰੇਗੰਢ ਸੀਗੀ। ਨਹਿਰੂ ਜ਼ੂਲੋਜੀਕਲ ਪਾਰਕ, ਅਸੀਂ ਸਾਡੇ ਸਾਥੀਆਂ ਨੂੰ ਪੁੱਛਿਆ ਕਿ ਭਾਰਤ ਦੇ ਕਿਹੜੇ ਸ਼ਹਿਰ ਦੇ ਵਿੱਚ ਹੈ, ਉਹਨਾਂ ਜਵਾਬ ਦਿੱਤਾ ਇਹ ਹੈਦਰਾਬਾਦ ਦੇ ਵਿੱਚ ਸਥਿਤ ਹੈ ਜੀ।
1: ਜੀ, ਸਰਵੈਂਟਸ ਆਫ ਦੀ ਪੀਪਲ ਸੁਸਾਇਟੀ ਦੀ ਸਥਾਪਨਾ ਜੀ ਲਾਲਾ ਲਾਜਪਤ ਰਾਏ ਨੇ ਕੀਤੀ ਸੀ ਜੀ।
0: ਜੀ, ਅਤੇ ਅਸੀਂ ਸਾਡੇ ਸਾਥੀਆਂ ਨੂੰ ਪੁੱਛਿਆ ਕਿ ਬੀਜੇਪੀ ਦੇ ਨਵੇਂ IT ਸੋਸ਼ਲ ਮੀਡੀਆ ਇੰਚਾਰਜ ਕੌਣ ਨੇ? ਦੀਪਕ ਮਹਸਕੇ ਨੇ। ਕੈਗ ਦੀ ਫੁੱਲ ਫੋਰਮ ਉਹਨਾਂ ਨੇ ਦੱਸੀ ਸਾਨੂੰ, ਕੰਟਰੋਲਰ ਆਡੀਟਰ ਜਨਰਲ। ਅਸੀਂ ਇਹ ਵੀ ਪੁੱਛਣਾ ਚਾਹੁੰਦੇ ਸੀ ਕਿ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਦਾ ਨਾਂ ਆਸਿਫ ਅਲੀ ਜ਼ਰਦਾਰੀ। ਅਸੀਂ ਇਹ ਪੁੱਛ ਰਹੇ ਸੀ ਉਹਨਾਂ ਨੂੰ, ਕੌਮੀ ਸਿਹਤ ਮਿਸ਼ਨ ਪੰਜਾਬ ਦੀ ਡਾਇਰੈਕਟਰ ਜਿਹੜੇ ਹੈ ਨਵੇਂ ਕੌਣ ਬਣੇ ਨੇ? ਸਾਕਸ਼ੀ ਸਾਹਨੀ ਜਿਹੜੇ ਹੈ ਉਹ ਬਣੇ ਨੇ, ਇਹਨਾਂ ਨੂੰ ਸਾਕਸ਼ੀ ਸ਼ਾਨੇ ਜਿਹੜਾ ਹੈ ਉਹ ਵੀ ਆਖ ਦਿੱਤਾ ਜਾਂਦਾ ਹੈ ਜੀ।
1: ਜੀ, ਸਾਡੇ ਸਰੋਤੇ ਨੂੰ ਅਸੀਂ ਇਹ ਵੀ ਪੁੱਛਿਆ ਸੀ, ਭਾਰਤ ਵਿੱਚ ਕਿੰਨੇ ਰਾਜਾਂ ਵਿੱਚੋਂ ਕਰਖ ਰੇਖਾ ਨਿਕਲਦੀ ਹੈ ਜੀ? 8 ਰਾਜਾਂ ਦੇ ਵਿੱਚੋਂ ਜੀ। ਕਿਹੜੇ ਦੇਸ਼ ਨੇ ਸਭ ਤੋਂ ਪਹਿਲਾਂ GST ਲਾਗੂ ਕੀਤਾ ਸੀ ਜੀ? ਫਰਾਂਸ ਨੇ ਜੀ।
0: ਜੀ, ਬਹੁਤ ਅੱਛੇ।
1: ਬੈਡਮਿੰਟਨ ਵਰਲਡ ਫੈਡਰੇਸ਼ਨ ਦਾ ਸਹੀ ਜਵਾਬ ਦਿੱਤਾ ਸੀਗਾ ਜੀ, ਜੋ ਨਵੀਂ ਦਿੱਲੀ ਵਿੱਚ ਚੱਲ ਰਹੀਆਂ BWF ਦੀ ਫੁੱਲ ਫਾਰਮ ਆਪਾਂ ਪੁੱਛੀ ਸੀ ਜੀ। ਅਸੀਂ ਦੋਸਤਾਂ ਨੂੰ ਇਹ ਵੀ ਪੁੱਛਣਾ ਚਾਹੁੰਦੇ ਸੀ, BWF ਵਰਲਡ ਚੈਂਪੀਅਨਸ਼ਿਪ ਖੇਡਾਂ ਕਿਹੜੇ ਸਟੇਡੀਅਮ ਵਿੱਚ ਚੱਲ ਰਹੀਆਂ ਜੀ?
0: ਬਿਲਕੁਲ,
1: ਇਹਦਾ ਸਹੀ ਜਵਾਬ ਸੀਗਾ ਜੀ, ਇੰਦਰਾ ਗਾਂਧੀ ਇਨਡੋਰ ਸਟੇਡੀਅਮ ਦੇ ਵਿੱਚ।
0: ਤੇ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ ਵੀ 2 ਸਵਾਲ ਅਸੀਂ ਸਾਡੇ ਸਾਥੀਆਂ ਨੂੰ ਪੁੱਛਣਾ ਚਾਹੁੰਦੇ ਸੀਗੇ ਜੀ, ਤੁਸੀਂ ਦੱਸ ਦਿਓ ਛੇਤੀ ਨਾਲ
1: ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭੱਟਾਂ ਦੀ ਬਾਣੀ ਦਰਜ ਹੈ ਜੀ? 11 ਭੱਟਾਂ ਦੀ ਬਾਣੀ ਹੈ ਜੋ ਉਹਦੇ ਵਿੱਚ ਦਰਜ ਹੈ ਜੀ।
0: ਅਸੀਂ ਇਹ ਵੀ ਪੁੱਛਣਾ ਚਾਹੁੰਦੇ ਸੀਗੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰਗੱਦੀ ਕਿੱਥੇ ਦਿੱਤੀ ਸੀ? ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਵਿੱਚ, ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਵਿੱਚ ਉਹਨਾਂ ਨੂੰ ਇਹ ਸਦੀਵੀ ਗੱਦੀ ਪ੍ਰਦਾਨ ਕੀਤੀ ਗਈ। ਅਤੇ ਅਸੀਂ ਬਹੁਤ ਕੁਝ ਸਿੱਖਦੇ ਹਾਂ, ਹਮੇਸ਼ਾ ਸਿੱਖਦੇ ਰਹਾਂਗੇ ਤਖ਼ਤ ਗੁਰੂ ਗ੍ਰੰਥ ਸਾਹਿਬ ਹੋਰਾਂ ਕੋਲੋਂ। ਅਤੇ ਸਾਥੀਓ, ਅਸੀਂ ਸਾਡੇ ਸਰੋਤਿਆਂ ਨੂੰ ਇਹ ਵੀ ਦੱਸ ਦਈਏ ਕਿ ਅਖਬਾਰਾਂ ਦੇ ਵਿੱਚ ਪਿਛਲੇ ਦਿਨੀ ਇੱਕ ਖਬਰ ਜਿਹੜੀ ਹੈ ਛਪੀ ਹੈ, ਉਹ ਸੁਪਰੀਮ ਕੋਰਟ ਦਾ ਨਿਰਣਾ ਆਇਆ ਹੈ ਕਿ FIR ਜਿਹੜੀ ਹੈ ਉਹ ਗੁੰਮਸ਼ੁਦਗੀ ਦੇ ਮਾਮਲੇ ਦੇ ਵਿੱਚ ਤੁਰੰਤ ਦਰਜ ਕੀਤੀ ਜਾਵੇ। ਜੇਕਰ ਅਜਿਹੇ 'ਚ ਤੁਹਾਡੀ FIR ਦਰਜ ਨਹੀਂ ਹੋ ਰਹੀ ਤਾਂ ਤੁਸੀਂ ਅਗਾਉਂ ਜਿਹੜੀ ਹੈ ਕਾਰਵਾਈ ਕਰ ਸਕਦੇ ਹੋ, ਉਸ ਥਾਣੇ ਦੇ ਉੱਤੇ, ਉਸ ਥਾਣੇ ਦੇ ਇੰਚਾਰਜ ਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਲਾਜ਼ਮੀ ਬਣੇਗੀ। ਜੇਕਰ ਉਹ ਗੁੰਮਸ਼ੁਦਗੀ ਦੀ ਰਿਪੋਰਟ ਜਿਹੜੀ ਹੈ ਉਹ ਤੁਰੰਤ ਫੌਰੀ ਤੌਰ 'ਤੇ ਨਹੀਂ ਲਿਖਦਾ, ਇਹ ਸਿਰਫ ਬੱਚਿਆਂ ਦੇ ਮਾਮਲੇ ਦੇ ਵਿੱਚ ਜਾਂ ਔਰਤਾਂ ਦੇ ਮਾਮਲੇ ਦੇ ਵਿੱਚ ਨਹੀਂ, ਇਹ ਹਰ ਉਮਰ ਵਰਗ ਦੇ ਮਾਮਲੇ ਦੇ ਵਿੱਚ ਹੈ ਕਿ ਗੁੰਮਸ਼ੁਦਗੀ ਦੀ ਰਿਪੋਰਟ ਜਿਹੜੀ ਹੈ ਉਹ ਤੁਰੰਤ ਲਿਖੀ ਜਾਵੇ। ਅਤੇ ਹੁਣ ਅਸੀਂ ਸਾਡੇ ਸਰੋਤਿਆਂ ਦੇ ਅੱਖਾਂ ਤੋਂ ਓਹਲੇ ਹੋਈਏ, ਹੁਣ ਆਪਾਂ ਕਿਹੜਾਂ ਅੱਜ ਦੇ ਲਈ ਗੁੰਮ ਹੋਈਏ, ਫਿਰ ਸਾਡੇ ਸਾਥੀਆਂ ਨੂੰ ਮਿਲਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਮੈਨੂੰ ਮਨਦੀਪ ਰਜੌਰਾ ਨੂੰ
1: ਅਤੇ ਮੈਨੂੰ ਸੁਰਿੰਦਰ ਸਿੰਘ ਨੂੰ ਦਿਓ ਆ ਗਿਆ।
0: ਜੈ ਹਿੰਦ।

ਤੁਸੀਂ ਜੁੜ ਸਕਦੇ ਹੋ ਸਾਡੇ ਨਾਲ 0164-2240-331 ਤੇ ਤੇ ਸਾਨੂੰ ਇੰਤਜ਼ਾਰ ਹੈ ਸਾਡੇ ਪਹਿਲੇ ਸਰੋਤੇ ਦਾ। ਪਰ ਉਸ ਤੋਂ ਪਹਿਲਾਂ ਆਓ ਸੁਣਦੇ ਹਾਂ ਇੱਕ ਗੀਤ।

0: ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਮਨਦੀਪ ਰਜੌੜਾ ਜੀ, ਮੈਂ ਉਹਨਾਂ ਦਾ ਵੀ ਸਵਾਗਤ ਕਰਦੀ ਹਾਂ
1: ਜੀ। ਉਪਾਸਨਾ, ਤੁਹਾਡਾ ਬਈ ਬਹੁਤ ਬਹੁਤ ਸਵਾਗਤ ਹੈ। ਅਸੀਂ ਸਾਡੇ ਸਰੋਤਿਆਂ ਦਾ ਵੀ ਸਵਾਗਤ ਕਰਦੇ ਹਾਂ। ਸਰੋਤਿਓ, 0164-22-40-331 ਤੁਸੀਂ ਮਿਲਾਉਣਾ, ਇੱਕ ਕਾਲਰ ਮਿਲਾ ਕੇ ਇਹ ਨੰਬਰ ਸਾਡੇ ਨਾਲ ਜੁੜ ਵੀ ਚੁੱਕੇ ਨੇ, ਗੱਲ ਕਰਦੇ ਹਾਂ। ਹੈਲੋ ਜੀ, ਤੁਹਾਡਾ ਸਵਾਗਤ ਕਰਦੇ ਹਾਂ ਜੀ। ਫੋਨ ਲਾਈਨ ਸਾਨੂੰ ਕਾਲਰ ਦੇ ਨਾਲ ਮੁਲਾਕਾਤ ਅਜੇ ਫਿਲਹਾਲ ਕਰਨ ਨਹੀਂ ਦੇ ਰਹੀ ਹੈ। ਸਾਡੇ ਨਾਲ ਜੋਧਾ ਸਿੰਘ ਜੀ ਮੱਲਾ ਤੋਂ ਜੁੜੇ ਸੀਗੇ, ਇਹ ਨਰਿੰਦਰ ਬੀਬਾ ਦੀ ਆਵਾਜ਼ 'ਚ ਇੱਕ ਗੀਤ ਸੁਣਨਾ ਚਾਹੁੰਦੇ ਸੀ। ਇਹਨਾਂ ਨੂੰ ਅਸੀਂ ਗੀਤ ਸੁਣਵਾ ਰਹੇ ਹਾਂ ਨਰਿੰਦਰ ਬੀਬਾ ਦੀ ਆਵਾਜ਼ 'ਚ।

0: ਜੀ ਉਪਾਸਨਾ ਇੱਕ ਕਾਲਰ ਹੋਰ ਸਾਡੇ ਨਾਲ ਜੁੜ ਚੁੱਕੇ ਆ, ਦੇਖਦੇ ਹਾਂ ਇਹਨਾਂ ਨਾਲ ਸਾਡੀ ਗੱਲ ਹੋ ਪਾਉਂਦੀ ਹੈ ਕਿ ਨਹੀਂ। ਹੈਲੋ
1: ਹੈਲੋ
0: ਜੀ, ਫੋਨ ਲੱਗ ਗਿਆ ਜੀ ਤੁਹਾਡਾ, ਆਪਣਾ ਨਾਂ ਦੱਸੋ। ਸਾਡੀ ਆਵਾਜ਼ ਤੁਸੀਂ ਸੁਣ ਪਾ ਰਹੇ ਹੋ ਜੀ?
1: ਹੈਲੋ,
0: ਹਾਂਜੀ,
1: ਹੈਲੋ
0: ਜੀ, ਸਾਡੇ ਸਰੋਤੇ ਜਿਹੜੇ ਹੈ ਉਹਨਾਂ ਪਾਸੋਂ ਸਾਨੂੰ ਆਵਾਜ਼ ਜਿਹੜੀ ਹੈ ਉਹ ਲਗਾਤਾਰ ਆ ਰਹੀ ਹੈ, ਪਰ ਸਾਡੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚ ਰਹੀ। ਤੇ ਇਹਨਾਂ ਨੇ ਗੀਤ ਜਿਹੜਾ ਹੈ ਉਹ ਕਨਵਰ ਗਰੇਵਾਲ ਦੀ ਆਵਾਜ਼ 'ਚ ਮਸਤ ਬਣਾ ਦੇਣਗੇ। ਬੀਬਾ ਜੀ ਦਾ ਸੁਣਿਆ ਸੀ ਸਾਡੇ ਨਾਲ, ਇਹ ਸਾਥੀ ਜਿਹੜੇ ਹੈ ਅਮਰਜੀਤ ਕੌਰ ਜੀ ਜੁੜੇ ਸੀਗੇ, ਇਹਨਾਂ ਦਾ ਅਸੀਂ ਗੀਤ ਵਜਾ ਦਿੰਦੇ ਹਾਂ ਜੀ।

ਸਟੂਡੀਓ ਦੀ ਘੜੀ ਦੇ ਮੁਤਾਬਕ ਇਸ ਵੇਲੇ 7:19 ਦਾ ਸਮਾਂ ਹੋਇਆ। ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ। ਅੱਜ ਫੋਨ ਲਾਈਨ ਸਾਡੇ ਤੋਂ ਥੋੜ੍ਹੀ ਜਿਹੀ ਨਾਰਾਜ਼ ਚੱਲ ਰਹੀ ਹੈ, ਦੇਖਦੇ ਹਾਂ ਇਹਨਾਂ ਸਾਥੀਆਂ ਦਾ ਸਾਥ ਦਿੰਦੀ ਹੈ ਕਿ ਨਹੀਂ ਜਿਹੜੇ ਹੁਣ ਫੋਨ ਲਾਈਨ 'ਤੇ ਨੇ। ਹੈਲੋ ਜੀ, ਫੋਨ ਲੱਗ ਗਿਆ ਜੀ, ਤੁਹਾਡਾ ਗੱਲ ਕਰੋ ਸਾਡੇ ਨਾਲ, ਆਪਣਾ ਨਾਂ ਦੱਸ ਦਿਓ ਜੀ, ਆਪਣਾ ਨਾਂ ਦੱਸ ਦਿਓ ਜੀ। ਤੋ ਸਾਡੇ ਸਾਥੀ ਜਿਹੜੇ ਆ ਸਾਡੇ ਨਾਲ ਜੁੜੇ ਸੀਗੇ, ਇਹਨਾਂ ਨੇ ਨਰਿੰਦਰ ਬੀਬਾ ਦੀ ਆਵਾਜ਼ 'ਚ ਗੀਤ ਮੰਗਿਆ ਸੀ, ਕਾਹਨੂੰ ਮਾਰਦੇ ਚੰਦਰਿਆ ਛਮਕਾਂ 'ਤੇ। ਗੀਤ ਇਹਨਾਂ ਦਾ ਹਾਜ਼ਰ ਹੈ, ਅਸੀਂ ਸਾਡੀ ਫੋਨ ਲਾਈਨ ਚੈੱਕ ਕਰਦੇ ਹਾਂ ਸਾਥੀਓ। ਉਦੋਂ ਤੱਕ ਤੁਸੀਂ ਇਸ ਗੀਤ ਦਾ ਆਨੰਦ ਮਾਣੋ।

0: ਜੀ ਇੱਕ ਕਾਲਰ ਸਾਡੇ ਨਾਲ ਹੋਰ ਜੁੜ ਗਏ ਆ, ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ, ਦੇਖਦੇ ਆ।
1: ਹੈਲੋ ਜੀ, ਨਮਸਤੇ
0: ਜੀ। ਨਮਸਕਾਰ ਜੀ, ਸਾਡੀ ਆਵਾਜ਼ ਆ ਰਹੀ ਹੈ ਤੁਹਾਨੂੰ?
1: ਹੈਲੋ,
0: ਹਾਂਜੀ, ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ
1: ਆਵਾਜ਼ ਨਹੀਂ ਆ ਰਹੀ
0: ਜੀ। ਸੋ ਇਹ ਸਾਡੇ ਸਾਥੀ ਸਾਨੂੰ ਉਜੈਨ ਤੋਂ ਫੋਨ ਕਰ ਰਹੇ ਹੈ, ਪਰ ਆਵਾਜ਼ ਇਹਨਾਂ ਦੀ ਵੀ ਨਹੀਂ ਆਈ ਸਾਡੇ ਕੋਲ, ਤਾਂ ਇਹਨਾਂ ਦੀ ਆਵਾਜ਼ ਆਈ, ਸਾਡੀ ਆਵਾਜ਼ ਇਹਨਾਂ ਤੱਕ ਨਹੀਂ ਗਈ। ਇਹਨਾਂ ਨੇ ਗਦਰ ਫਿਲਮ ਦਾ ਗੀਤ ਜਿਹੜਾ ਹੈ ਉਹ ਮੰਗਿਆ, ਇਹਨਾਂ ਦੀ ਫਰਮਾਇਸ਼ 'ਤੇ ਅਸੀਂ ਇਹ ਗੀਤ ਵਜਾ ਰਹੇ ਹਾਂ ਜੀ।

0: ਸਰੋਤਿਓ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ ਤੁਸੀਂ ਖਬਰਾਂ ਤੋਂ ਬਾਅਦ ਖਤਾਂ ਤੇ ਆਧਾਰਿਤ ਸੁਣੋਗੇ। ਤੁਸੀਂ ਸਾਨੂੰ ਪ੍ਰੋਗਰਾਮ ਦੇ ਵਿੱਚ ਖਤ ਭੇਜ ਸਕਦੇ ਹੋ 77173 ਤੇ 77146 ਦੇ ਉੱਤੇ। ਤੁਸੀਂ ਪ੍ਰੋਗਰਾਮ ਸ਼ਾਮ ਸੁਹਾਨੀ 'ਚ ਸਾਨੂੰ ਆਪਣੀ ਫਰਮਾਇਸ਼ ਭੇਜਣੀ ਹੈ। ਉਸ ਤੋਂ ਪਹਿਲਾਂ, ਖਬਰਾਂ ਤੋਂ ਪਹਿਲਾਂ ਅਸੀਂ ਤੁਹਾਨੂੰ ਕੁਝ ਸੰਦੇਸ਼ ਸੁਣਵਾਉਂਦੇ ਹਾਂ। ਆਓ ਸੁਣਦੇ ਹਾਂ ਕੁਝ ਸੰਦੇਸ਼।
1: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
2: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
1: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
3: ਟੋਲ ਫ੍ਰੀ ਨੰਬਰ 1-800-420-2233। BA, BCOM, BSc Medical, Non-Medical, CSM, BCA, BBA, BLib, PGDCA, PGD in Yoga, PGD in Banking, Insurance, PGD in Web Design, MA

0: ഈ ആകാശവാണിയെ. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ. ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ. ਬ੍ਰਿਕਸ ਵਾਤਾਵਰਣ ਮੰਤਰੀਆਂ ਦੀ 12ਵੀਂ ਮੀਟਿੰਗ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਾਂ ਵਿਖੇ ਹੋਈ. ਸੁਪਰੀਮ ਕੋਰਟ ਨੇ ਕਿਹਾ ਦਿੱਲੀ ਵਿਚ ਹਾਲ ਹੀ ਚ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਖਿਲਾਫ਼ ਕਥਿਤ ਪੁਲਿਸ ਕਾਰਵਾਈ ਤੇ ਪੁਲਿਸ ਮੁਲਾਜ਼ਮਾਂ ਖਿਲਾਫ਼ ਹਿੰਸਾ ਦੇ ਇਲਜ਼ਾਮਾਂ ਦੀ ਜਾਂਚ ਲਈ ਇਕ ਉੱਚ ਪੱਧਰੀ ਕਮੇਟੀ ਕਾਇਮ ਕੀਤੀ ਜਾਏਗੀ. ਹਰਿਆਣਾ ਪੁਲਿਸ ਨੇ ਇਕ ਅੰਤਰਰਾਜੀ ਬਾਲ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਮੁੱਖ ਮੁਲਜ਼ਮ ਪ੍ਰਗਟ ਸਿੰਘ ਨੂੰ ਮੁਕਤਸਰ ਤੋਂ ਗ੍ਰਿਫ਼ਤਾਰ ਕੀਤਾ. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਦੇਸ਼ 'ਚ ਆਲਮੀ ਬਾਜ਼ਾਰਾਂ ਦੇ ਮਿਆਰ ਤੇ ਖਰੇ ਉਤਰਨ ਵਾਲੇ ਖੇਤੀਬਾੜੀ ਉਤਪਾਦ ਤਿਆਰ ਕੀਤੇ ਜਾਣੇ ਚਾਹੀਦੇ ਨੇ. ਭਾਰਤ ਦੀ ਵਿਲੱਖਣ ਪਛਾਣ ਅਥਾਰਟੀ ਨੇ 2 ਕਰੋੜ ਤੋਂ ਵੱਧ ਬੱਚਿਆਂ ਦੇ ਆਧਾਰ ਬਾਇਓਮੈਟ੍ਰਿਕਸ ਨੂੰ ਅਪਡੇਟ ਕਰਕੇ ਇਕ ਵੱਡੀ ਉਪਲਬਧੀ ਹਾਸਲ ਕੀਤੀ ਤੇ ਕ੍ਰਿਕਟ ਵਿਚ ਸ੍ਰੀਲੰਕਾ ਨੇ ਭਾਰਤ ਖਿਲਾਫ਼ ਗੋਲ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਦੂਜੀ ਪਾਰੀ ਵਿਚ 4 ਵਿਕਟਾਂ ਦੇ ਨੁਕਸਾਨ ਤੇ 84 ਦੌੜਾਂ ਬਣਾਈਆਂ. ਤੇ ਹੁਣ ਖਬਰਾਂ ਵਿਸਥਾਰ ਨਾਲ. ਬ੍ਰਿਕਸ ਵਾਤਾਵਰਣ ਮੰਤਰੀਆਂ ਦੀ 12ਵੀਂ ਮੀਟਿੰਗ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਹੋਈ. ਇਹ ਮੀਟਿੰਗ ਮੈਂਬਰ ਦੇਸ਼ਾਂ ਦੇ ਮੰਤਰੀਆਂ, ਸੀਨੀਅਰ ਅਧਿਕਾਰੀਆਂ, ਨੀਤੀ ਨਿਰਮਾਤਾਵਾਂ ਤੇ ਮਾਹਰਾਂ ਨੂੰ ਅਰਥਪੂਰਨ ਵਿਚਾਰ ਵਟਾਂਦਰੇ 'ਚ ਸ਼ਾਮਲ ਹੋਣ, ਸਹਿਮਤੀ ਬਣਾਉਣ ਤੇ ਵਾਤਾਵਰਣ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇਕ ਮੰਚ ਪ੍ਰਦਾਨ ਕਰਦੀ ਹੈ. ਵਾਤਾਵਰਣ, ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪਿੰਦਰ ਯਾਦਵ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ. ਭਾਰਤ ਦੀ ਬ੍ਰਿਕਸ ਪ੍ਰਧਾਨਗੀ 2026 ਦਾ ਵਿਸ਼ਾ ਲਚਕੀਲਾਪਨ, ਨਵੀਨਤਾ, ਸਹਿਯੋਗ ਤੇ ਸਥਿਰਤਾ ਲਈ ਨਿਰਮਾਣ ਰੱਖਿਆ ਗਿਆ. ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਯਾਦਵ ਨੇ ਮਨੁੱਖਤਾ ਨੂੰ ਪਹਿਲ ਦਿੰਦਿਆਂ ਇਕ ਨਿਰੰਤਰ ਰਹਿਣ ਯੋਗ ਧਰਤੀ ਦੇ ਨਿਰਮਾਣ ਦੀ ਦਿਸ਼ਾ 'ਚ ਨੀਤੀ, ਤਕਨਾਲੋਜੀ ਤੇ ਜਨ ਹਿੱਸੇਦਾਰੀ ਨੂੰ ਆਪਸ ਵਿਚ ਜੋੜਨ ਦੀ ਮਹੱਤਤਾ ਤੇ ਜ਼ੋਰ ਦਿੱਤਾ. ਉਨ੍ਹਾਂ ਕਿਹਾ,
1: जलवायु परिवर्तन, जैव विविधता का नुकसान और प्रदूषण, ये तीनों मिलकर एक बड़ा संकट पैदा कर रहे हैं. आपदाओं का बढ़ता खतरा भी दुनिया भर में पारिस्थितिकी तंत्र को प्रभावित कर रहा है. ये चुनौतियाँ विकासशील देशों के लिए विशेष रूप से महत्वपूर्ण हैं, क्योंकि वे पर्यावरण के प्रति संवेदनशीलता, गरीबी उन्मूलन, खाद्य सुरक्षा और समावेशी विकास जैसी व्यापक विकास प्राथमिकताओं से जुड़ी होती हैं.
2: फूड सिक्योरिटी एंड इंक्लूसिव ग्रोथ.
0: ਸਰਵਉੱਚ ਅਦਾਲਤ ਨੇ ਕਿਹਾ ਕਿ ਦਿੱਲੀ ਵਿਚ ਹਾਲ ਹੀ ਚ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਖਿਲਾਫ਼ ਕਥਿਤ ਪੁਲਿਸ ਕਾਰਵਾਈ ਤੇ ਪੁਲਿਸ ਮੁਲਾਜ਼ਮਾਂ ਖਿਲਾਫ਼ ਹਿੰਸਾ ਦੇ ਇਲਜ਼ਾਮਾਂ ਦੀ ਜਾਂਚ ਲਈ ਇਕ ਉੱਚ ਪੱਧਰੀ ਕਮੇਟੀ ਕਾਇਮ ਕੀਤੀ ਜਾਏਗੀ. ਕਮੇਟੀ ਵਿਚ ਸਰਵਉੱਚ ਅਦਾਲਤ ਤੇ ਹਾਈਕੋਰਟ ਦੇ ਸੇਵਾ ਮੁਕਤ ਜੱਜਾਂ ਤੋਂ ਇਲਾਵਾ ਪੁਲਿਸ ਦੇ ਸਾਬਕਾ ਡਾਇਰੈਕਟਰ ਜਨਰਲ ਤੇ CBI ਦੇ ਸਾਬਕਾ ਡਾਇਰੈਕਟਰ ਸ਼ਾਮਲ ਹੋਣਗੇ. ਚੀਫ਼ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਵੱਖ ਵੱਖ ਧਿਰਾਂ ਤੋਂ ਸੁਝਾਅ ਪ੍ਰਾਪਤ

ਹੁਣ ਤੋਂ ਬਾਅਦ ਕਮੇਟੀ ਦੇ ਬਾਕੀ ਮੈਂਬਰਾਂ ਦੇ ਨਾਂ ਬਾਰੇ ਨਿਰਦੇਸ਼ ਕੱਲ੍ਹ ਜਾਰੀ ਕੀਤੇ ਜਾਣਗੇ। ਕਮੇਟੀ ਤੱਥਾਂ ਦੀ ਜਾਂਚ ਕਰੇਗੀ ਤੇ ਉਸਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਅਦਾਲਤ ਨੇ ਕਿਹੈ ਕਿ 20 ਜੁਲਾਈ ਨੂੰ ਦਿੱਲੀ 'ਚ ਸੰਸਦ ਮਾਰਚ ਦੌਰਾਨ ਹੋਈ ਹਿੰਸਾ ਨਾਲ ਸਬੰਧਤ ਵੀਡੀਓ ਫੁਟੇਜ ਤੇ ਸੀਸੀਟੀਵੀ ਰਿਕਾਰਡਿੰਗ ਕਮੇਟੀ ਨੂੰ ਸੌਂਪੀਆਂ ਜਾਣਗੀਆਂ। ਹਰਿਆਣਾ ਪੁਲਿਸ ਨੇ ਪੰਜਾਬ ਸਥਿਤ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਇੱਕ ਅੰਤਰਰਾਜੀ ਬਾਲ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਇਸ ਦੇ ਸਰਗਨਾ ਪ੍ਰਗਟ ਸਿੰਘ ਨੂੰ

ਮਿਨਿਸਟਰੀ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਇਸ ਦੇ ਸਰਗਨਾ ਪ੍ਰਗਟ ਸਿੰਘ ਨੂੰ ਪੰਜਾਬ ਦੇ ਮੁਕਤਸਰ ਤੋਂ ਗ੍ਰਿਫ਼ਤਾਰ ਕੀਤਾ। ਪੁਲਿਸ ਵੱਲੋਂ ਹੁਣ ਤੱਕ ਇਕੱਤਰ ਜਾਣਕਾਰੀ ਮੁਤਾਬਕ ਇਸ ਨੈਟਵਰਕ ਨੇ ਪੂਰੇ ਭਾਰਤ ਵਿਚ 50 ਬੱਚਿਆਂ ਨੂੰ ਵੇਚਿਆ ਏ। ਇਸ ਕਾਰਵਾਈ ਦੀ ਅਗਵਾਈ ਕਰਨ ਵਾਲੇ ਹਰਿਆਣਾ ਚ ਬਹਾਦਰਗੜ੍ਹ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਮਯੰਕ ਮਿਸ਼ਰਾ ਨੇ ਜਲੰਧਰ ਤੋਂ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 4 ਮਹੀਨਿਆਂ ਤੋਂ ਵੱਧ ਤੱਕ ਦੇ ਸਮੇਂ ਤੋਂ ਪਿੱਛਾ ਕਰਨ ਤੋਂ ਬਾਅਦ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ੍ਰੀ ਮਿਸ਼ਰਾ ਨੇ ਕਿਹਾ ਕਿ ਹੁਣ ਤੱਕ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਇਸ ਨੈਟਵਰਕ ਵਿਚ ਸ਼ਾਮਲ ਸਨ, ਜਿਨ੍ਹਾਂ ਵਿਚ 5 ਮਾਪੇ ਵੀ ਸ਼ਾਮਲ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਗੋਦ ਲਿਆ ਸੀ। ਇਹ ਨੈਟਵਰਕ ਬੱਚਿਆਂ ਦੀ ਖਰੀਦ ਤੇ ਵਿਕਰੀ ਚ ਸ਼ਾਮਲ ਸੀ ਤੇ ਇਸ ਸਬੰਧ ਵਿਚ ਪੰਜਾਬ ਤੋਂ ਮਹਾਰਾਸ਼ਟਰ, ਗੁਜਰਾਤ ਤੇ ਸਿਲੀਗੁੜੀ ਸਮੇਤ 10 ਤੋਂ ਵੱਧ ਸੂਬਿਆਂ ਚ ਫੈਲੇ ਹੋਏ ਸਨ। ਡੀਸੀਪੀ ਨੇ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਤੇ ਪੁਲਿਸ ਬੱਚਿਆਂ ਦੇ ਅਸਲ ਮਾਪਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤ ਸਰਕਾਰ ਦੇ ਡਿਜੀਟਲ ਇੰਡੀਆ ਦੇ ਵਿਜ਼ਨ ਅਤੇ ਨਾਗਰਿਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਪ੍ਰਤੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ ਭਾਰਤੀ ਸ਼ਾਹਰਾਹ ਅਥਾਰਟੀ NHAI ਨੇ ਦੇਸ਼ ਭਰ ਦੇ 121 ਟੋਲ ਪਲਾਜ਼ਿਆਂ ਤੇ ਇੱਕ ਆਨਲਾਈਨ ਫਾਸਟੈਗ ਲੋਕਲ ਪਾਸ ਦੀ ਸਹੂਲਤ ਸ਼ੁਰੂ ਕੀਤੀ ਹੈ। ਇਨ੍ਹਾਂ ਵਿਚੋਂ 6 ਪੰਜਾਬ ਚ ਨੇ। ਇਨ੍ਹਾਂ ਵਿਚ ਮੁਕਤਸਰ ਦਾ ਅਬੁਲ ਖੁਰਾਣਾ, ਨਵਾਂ ਸ਼ਹਿਰ ਚ ਬਛਵਾਂ, ਲੁਧਿਆਣਾ ਚੌਕੀਮਾਨ ਤੇ ਚਾਹਰ ਤੇ ਅੰਮ੍ਰਿਤਸਰ ਚ ਨਜ਼ਰਪੁਰਾ ਤੇ ਉਸਮਾਨ ਸ਼ਾਮਲ ਨੇ। ਸਿਰਫ਼ ਉਹ ਵਸਨੀਕ ਹੀ ਇਸ ਸਹੂਲਤ ਲਈ ਅਰਜ਼ੀ ਦੇ ਸਕਦੇ ਨੇ ਜੋ ਕਿਸੇ ਯੋਗ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਘੇਰੇ ਅੰਦਰ ਰਹਿੰਦੇ ਨੇ। ਇਹ ਸਹੂਲਤ ਯੋਗ ਮੁਸਾਫਰਾਂ ਨੂੰ 1 ਮਹੀਨੇ ਲਈ ਸਬੰਧਤ ਟੋਲ ਪਲਾਜ਼ਿਆਂ ਰਾਹੀਂ ਅਸੀਮਿਤ ਯਾਤਰਾ ਦੀ ਇਜਾਜ਼ਤ ਦਿੰਦੀ ਹੈ। ਆਨਲਾਈਨ ਲੋਕਲ ਪਾਸ ਦੀ ਸਹੂਲਤ ਯੋਗ ਮੁਸਾਫਰਾਂ ਨੂੰ ਟੋਲ ਪਲਾਜ਼ਿਆਂ ਤੋਂ ਜਾਣ ਤੋਂ ਬਿਨਾਂ ਜਾਂ ਸਹਾਇਕ ਦਸਤਾਵੇਜ਼ਾਂ ਨੂੰ ਹੱਥੀਂ ਜਮ੍ਹਾਂ ਕਰਵਾਏ ਬਿਨਾਂ ਰਾਜਮਾਰਗ ਯਾਤਰਾ ਮੋਬਾਈਲ ਐਪ ਰਾਹੀਂ ਮਹੀਨਾਵਾਰ ਲੋਕਲ ਪਾਸ ਲੈਣ ਦੇ ਯੋਗ ਬਣਾਉਂਦੀ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਦੇਸ਼ ਚ ਆਲਮੀ ਬਾਜ਼ਾਰ ਦੇ ਮਿਆਰਾਂ ਤੇ ਖਰੇ ਉਤਰਨ ਵਾਲੇ ਖੇਤੀਬਾੜੀ ਉਤਪਾਦ ਤਿਆਰ ਕੀਤੇ ਜਾਣੇ ਚਾਹੀਦੇ ਨੇ। ਉਨ੍ਹਾਂ ਕਿਹਾ ਕਿ ਇਸ ਲਈ ਕਿਸਾਨਾਂ ਨੂੰ ਆਧੁਨਿਕ ਤਕਨਾਲੋਜੀ ਤੇ ਨਵੇਂ ਖੇਤੀਬਾੜੀ ਉਪਕਰਨਾਂ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ। ਸ੍ਰੀ ਚੌਹਾਨ ਅੱਜ ਨਵੀਂ ਦਿੱਲੀ ਚ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੀ 97ਵੀਂ ਸਾਲਾਨਾ ਆਮ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀਬਾੜੀ ਉਤਪਾਦਾਂ ਨੂੰ ਖੇਤਾਂ ਤੋਂ ਆਲਮੀ ਬਾਜ਼ਾਰ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਸ੍ਰੀ ਚੌਹਾਨ ਨੇ ਭਾਰਤ ਦੇ ਖੇਤੀਬਾੜੀ ਖੇਤਰ ਦੀ ਪ੍ਰਗਤੀ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਕਣਕ ਤੇ ਚੌਲਾਂ ਦਾ ਸਾਲਾਨਾ ਉਤਪਾਦਨ ਕਰੀਬ ਦੁੱਗਣਾ ਹੋ ਗਿਆ। ਉਨ੍ਹਾਂ ਖੇਤੀਬਾੜੀ ਖੇਤਰ ਚ ਤਬਦੀਲੀ ਲਿਆਉਣ ਵਿਚ ਕਿਸਾਨਾਂ ਅਤੇ ਖੇਤੀਬਾੜੀ ਵਿਗਿਆਨੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRRNU ਜਲੰਧਰ। ਭਾਰਤ ਦੀ ਵਿਲੱਖਣ ਪਛਾਣ ਅਥਾਰਟੀ UIDAI ਨੇ ਬੱਚਿਆਂ ਦੇ ਆਧਾਰ ਬਾਇਓਮੈਟ੍ਰਿਕਸ ਨੂੰ ਅਪਡੇਟ ਕਰਨ ਦੀ ਆਪਣੀ ਮੁਹਿੰਮ ਵਿਚ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਹੁਣ ਤੱਕ ਦੇਸ਼ ਭਰ ਵਿਚ 2 ਕਰੋੜ ਤੋਂ ਵੱਧ ਬੱਚਿਆਂ ਦੇ ਬਾਇਓਮੈਟ੍ਰਿਕਸ ਅਪਡੇਟ ਕੀਤੇ ਜਾ ਚੁੱਕੇ ਨੇ। ਇਹ ਵਿਸ਼ੇਸ਼ ਮੁਹਿੰਮ ਪਿਛਲੇ ਸਾਲ ਸਤੰਬਰ ਵਿਚ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਦੇ ਤਹਿਤ 1,56,000 ਤੋਂ ਵੱਧ ਸਕੂਲਾਂ ਦੇ ਬੱਚਿਆਂ ਨੂੰ ਆਪਣੇ ਆਧਾਰ ਬਾਇਓਮੈਟ੍ਰਿਕਸ ਨੂੰ ਅਪਡੇਟ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਆਧਾਰ ਵਿਚ ਸਿਰਫ਼ ਨਾਮ ਪਤਾ ਤੇ ਫੋਟੋ ਦਰਜ ਕੀਤੀ ਜਾਂਦੀ ਹੈ। 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਤੇ ਫਿਰ 15 ਸਾਲ ਦੀ ਉਮਰ ਦੇ ਬੱਚਿਆਂ ਲਈ ਬਾਇਓਮੈਟ੍ਰਿਕ ਅਪਡੇਟ ਲਾਜ਼ਮੀ ਹੈ। ਬੱਚਿਆਂ ਦੀ ਸਹੂਲਤ ਵਾਸਤੇ 1 ਅਕਤੂਬਰ 2025 ਤੋਂ 1 ਸਾਲ ਲਈ 7 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਵਾਸਤੇ ਬਾਇਓਮੈਟ੍ਰਿਕਸ ਅਪਡੇਟ ਦੀ ਫੀਸ ਮੁਆਫ਼ ਕਰ ਦਿੱਤੀ ਗਈ ਹੈ। ਫੌਜ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਰਾਹੁਲ ਆਰ ਸਿੰਘ ਨੇ ਕਿਹਾ ਕਿ ਜੰਗ ਦੀ ਬਦਲਦੀ ਪ੍ਰਕਿਰਤੀ ਨੇ ਹਥਿਆਰਬੰਦ ਬਲਾਂ ਵਾਸਤੇ ਉਭਰੀਆਂ ਤਕਨਾਲੋਜੀਆਂ ਨੂੰ ਤੇਜ਼ੀ ਨਾਲ ਅਪਣਾਉਣ ਤੇ ਏਕੀਕ੍ਰਿਤ ਕਰਨ ਨੂੰ ਜ਼ਰੂਰੀ ਬਣਾ ਦਿੱਤੈ। ਉਨ੍ਹਾਂ ਅੱਜ ਨਵੀਂ ਦਿੱਲੀ ਚ ਨਿਗਰਾਨੀ ਤੇ ਇਲੈਕਟ੍ਰੋ ਆਪਟੀਕਲਸ ਤੇ ਭਾਰਤੀ ਫੌਜ ਸਮੀਖਿਆ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਚ ਉਨ੍ਹਾਂ ਜ਼ਿਕਰ ਕੀਤਾ ਕਿ ਜੰਗ ਵਿਚ ਖਾਸ ਕਰਕੇ 2020 ਤੋਂ ਤੇਜ਼ੀ ਨਾਲ ਤਬਦੀਲੀ ਆਈ ਏ। ਉਨ੍ਹਾਂ ਕਿਹਾ ਕਿ ਡਿਜੀਟਲ ਸੰਚਾਰ, ਇਲੈਕਟ੍ਰਾਨਿਕ ਜੰਗ, ਸਾਈਬਰ ਸੰਚਾਲਨ ਤੇ ਨੈਟਵਰਕ ਅਤੇ ਕਲਾਊਡ ਆਧਾਰਿਤ ਸਥਿਤੀ ਸਬੰਧੀ ਜਾਗਰੂਕਤਾ ਆਧੁਨਿਕ ਫੌਜੀ ਕਾਰਵਾਈਆਂ ਦੇ ਮਹੱਤਵਪੂਰਨ ਹਿੱਸਿਆਂ ਵਜੋਂ ਉਭਰੇ ਨੇ। ਸਰਕਾਰ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਉਸ ਵੀਡੀਓ ਦਾ ਖੰਡਨ ਕੀਤਾ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਨਾਗਰਿਕਾਂ ਲਈ 3 ਮਹੀਨਿਆਂ ਦੇ ਮੁਫ਼ਤ ਰੀਚਾਰਜ ਦਾ ਐਲਾਨ ਕੀਤਾ। PIB ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਕਿਹਾ ਕਿ ਇਹ ਦਾਅਵਾ ਫਰਜ਼ੀ ਹੈ ਤੇ ਵਾਇਰਲ ਵੀਡੀਓ AI ਦੀ ਵਰਤੋਂ ਨਾਲ ਬਣਾਇਆ ਗਿਆ। ਇਕਾਈ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਜਿਹੀ ਕਿਸੇ ਵੀ ਯੋਜਨਾ ਦਾ ਸਮਰਥਨ ਨਹੀਂ ਕੀਤਾ। ਸਰਕਾਰ ਨੇ ਨਾਗਰਿਕਾਂ ਨੂੰ ਕੇਂਦਰੀ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਲਈ ਤੱਥਾਂ ਤੇ ਯਕੀਨ ਕਰਨ ਦੀ ਅਪੀਲ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੀ ਸ਼ਿਲਾਈ ਤਹਿਸੀਲ ਚ ਕਫੋਟਾ ਨੇੜੇ ਇੱਕ ਮਾਈਨਿੰਗ ਇਲਾਕੇ ਚ ਜ਼ਮੀਨ ਖਿਸਕਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਸਿਰਮੌਰ ਦੇ ਡਿਪਟੀ ਕਮਿਸ਼ਨਰ ਪ੍ਰਿਯੰਕਾ ਵਰਮਾ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਨੇਪਾਲੀ ਮੂਲ ਦੇ 2 ਵਿਅਕਤੀ ਤੇ ਇੱਕ ਸਥਾਨਕ ਨਿਵਾਸੀ ਸ਼ਾਮਲ ਸਨ। ਘਟਨਾ ਵਾਲੀ ਥਾਂ ਤੇ ਰਾਹਤ ਤੇ ਬਚਾਅ ਕਾਰਜ ਜਾਰੀ ਨੇ। ਭਾਰਤ ਨੇ ਇੰਡੋਨੇਸ਼ੀਆ ਵਿਚ ਆਏ ਭਿਆਨਕ ਭੂਚਾਲ ਕਾਰਨ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ। ਅੱਜ ਸ਼ਾਮ ਨਵੀਂ ਦਿੱਲੀ ਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਇਸ ਤੂਫਾਨ ਤੋਂ ਬਹੁਤ ਦੁਖੀ ਹੈ ਤੇ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਜ਼ਖਮੀਆਂ ਦੇ ਛੇਤੀ ਠੀਕ ਹੋਣ ਤੇ ਬਚਾਅ ਤੇ ਰਾਹਤ ਕਾਰਜ

0: ਲੱਗੇ ਲੋਕਾਂ ਦੀ ਸੁਰੱਖਿਆ ਦੀ ਕਾਮਨਾ ਕਰਦਾ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਇਸ ਮੁਸ਼ਕਿਲ ਘੜੀ ਵਿਚ ਭਾਰਤ ਇੰਡੋਨੇਸ਼ੀਆ ਦੇ ਨਾਲ ਖੜਾ ਹੈ ਤੇ ਉਹ ਭਾਰਤ ਰਾਹਤ ਤੇ ਬਚਾਅ ਕਾਰਜਾਂ ਚ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਵਚਨਬੱਧ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅੱਜ ਅਧਿਕਾਰੀਆਂ ਨੂੰ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਗਲੇ ਕੁਝ ਦਿਨਾਂ ਦੇ ਅੰਦਰ ਵਿਆਪਕ ਡਾਕਟਰੀ ਜਾਂਚ ਲਈ ਇਸਲਾਮਾਬਾਦ ਦੇ ਸ਼ਿਫਾ ਅੰਤਰਰਾਸ਼ਟਰੀ ਹਸਪਤਾਲ ਵਿਚ ਭੇਜਣ ਦੇ ਨਿਰਦੇਸ਼ ਦਿੱਤੇ ਨੇ। ਖ਼ਬਰਾਂ ਮੁਤਾਬਕ ਸੁਪਰੀਮ ਕੋਰਟ ਦੇ 3 ਮੈਂਬਰੀ ਬੈਂਚ ਨੇ ਪਾਕਿਸਤਾਨ ਤਹਿਰੀਕੇ ਇਨਸਾਫ਼ ਦੇ ਸੰਸਥਾਪਕ ਇਮਰਾਨ ਖਾਨ ਨੂੰ ਹਸਪਤਾਲ ਵਿਚ ਦਾਖਲ ਕਰਵਾਉਣ ਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਦੇਣ ਦੀ ਮੰਗ ਕਰਨ ਵਾਲੀਆਂ ਕਈ ਪਟੀਸ਼ਨਾਂ ਦੀ ਸੁਣਵਾਈ ਕਰਦੇ ਇਹ ਨਿਰਦੇਸ਼ ਦਿੱਤੇ। ਸਰਕਾਰ ਨੇ ਰਾਸ਼ਟਰੀ ਖੇਡ ਪੁਰਸਕਾਰ 2025 ਦਾ ਐਲਾਨ ਕਰ ਦਿੱਤਾ ਹੈ। ਭਾਰਤ ਦੀ ਮਹਿਲਾ ਬੈਡਮਿੰਟਨ ਡਬਲਸ ਜੋੜੀ ਤ੍ਰਿਸ਼ਾ ਜਵਾਲੀ ਤੇ ਪਲੇਲਾ ਗਾਇਤਰੀ ਗੋਪੀਚੰਦ ਸਮੇਤ ਵੱਖ ਵੱਖ ਖੇਡਾਂ ਦੇ 15 ਹੋਰ ਖਿਡਾਰੀਆਂ ਨੂੰ ਖੇਡਾਂ 'ਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਅਰਜੁਨ ਪੁਰਸਕਾਰ ਨਾਲ ਨਵਾਜ਼ਿਆ ਜਾਵੇਗਾ। ਕ੍ਰਿਕਟ ਵਿਚ ਸ੍ਰੀਲੰਕਾ ਨੇ ਭਾਰਤ ਖਿਲਾਫ਼ ਗੋਲ ਵਿਖੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਦੂਜੀ ਪਾਰੀ ਵਿਚ 4 ਵਿਕਟਾਂ ਦੇ ਨੁਕਸਾਨ ਤੇ 84 ਦੌੜਾਂ ਬਣਾ ਲਈਆਂ ਨੇ। ਭਾਰਤ ਲਈ ਮਾਨਵ ਸੁਥਾਰ ਨੇ 2 ਵਿਕਟਾਂ ਲਈਆਂ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਬ੍ਰਿਕਸ ਵਾਤਾਵਰਣ ਮੰਤਰੀਆਂ ਦੀ 12ਵੀਂ ਮੀਟਿੰਗ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਹੋਈ। ਸਰਵਉੱਚ ਅਦਾਲਤ ਨੇ ਕਿਹਾ ਦਿੱਲੀ 'ਚ ਹਾਲ ਹੀ ਵਿਚ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਖਿਲਾਫ਼ ਕਥਿਤ ਪੁਲਿਸ ਕਾਰਵਾਈ ਤੇ ਪੁਲਿਸ ਮੁਲਾਜ਼ਮਾਂ ਖਿਲਾਫ਼ ਹਿੰਸਾ ਦੇ ਇਲਜ਼ਾਮਾਂ ਦੀ ਜਾਂਚ ਲਈ ਇਕ ਉੱਚ ਪੱਧਰੀ ਕਮੇਟੀ ਕਾਇਮ ਕੀਤੀ ਜਾਏਗੀ। ਹਰਿਆਣਾ ਪੁਲਿਸ ਨੇ ਇਕ ਅੰਤਰਰਾਜੀ ਬਾਲ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਮੁੱਖ ਮੁਲਜ਼ਮ ਪ੍ਰਗਟ ਸਿੰਘ ਨੂੰ ਮੁਕਤਸਰ ਤੋਂ ਗ੍ਰਿਫ਼ਤਾਰ ਕੀਤਾ। ਭਾਰਤ ਦੀ ਵਿਲੱਖਣ ਪਛਾਣ ਅਥਾਰਟੀ ਨੇ 2 ਕਰੋੜ ਤੋਂ ਵੱਧ ਬੱਚਿਆਂ ਦੇ ਆਧਾਰ ਬਾਇਓਮੈਟ੍ਰਿਕਸ ਨੂੰ ਅਪਡੇਟ ਕਰਕੇ ਇਕ ਵੱਡੀ ਉਪਲਬਧੀ ਹਾਸਲ ਕੀਤੀ। ਇਸ ਦੇ ਨਾਲ ਹੀ ਰਾਸ਼ਟਰ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਕੱਲ੍ਹ ਸਵੇਰੇ 8:30 ਤੇ। ਨਮਸਕਾਰ।
1: ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸ਼ਾਮ ਸੁਹਾਨੀ ਪ੍ਰੋਗਰਾਮ ਦੇ ਵਿੱਚ ਤੇ ਮੈਂ ਉਪਾਸਨਾ ਤੁਹਾਡੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੀ ਹਾਂ ਤੇ ਮੇਰੇ ਨਾਲ ਜੁੜ ਚੁੱਕੇ ਨੇ ਮਹਾਵੀਰ ਸਿੰਘ ਜੀ। ਮਹਾਵੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ
2: ਜੀ। ਉਪਾਸਨਾ ਦੋਸਤੋ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਸਾਡੀਆਂ ਫੋਨ ਕਾਲਸ ਦੇ ਵਿੱਚ ਕਿਸੇ ਤਕਨੀਕੀ ਨੁਕਸ ਦੇ ਕਾਰਨ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਨਹੀਂ ਰਹੀ ਜਾਂ ਤੁਹਾਡੀ ਆਵਾਜ਼ ਸਾਨੂੰ ਸੁਣਾਈ ਨਹੀਂ ਦੇ ਰਹੀ, ਤਾਂ ਇਸ ਦੇ ਦੌਰਾਨ ਦੋਸਤੋ ਅਸੀਂ ਆਪਣੇ ਸ਼ਾਮ ਸੁਹਾਣੀ ਪ੍ਰੋਗਰਾਮ ਨੂੰ ਐਂ ਜਾਰੀ ਰੱਖਦੇ ਹੋਏ ਖਤਾਂ 'ਤੇ ਆਧਾਰਿਤ ਤੁਹਾਨੂੰ ਦੱਸਦੇ ਹਾਂ। ਸਾਨੂੰ ਬਹੁਤ ਸਾਰੇ ਮੈਸੇਜਸ ਜਿਹੜੇ ਵਟਸਐਪ ਫੋਨ 'ਤੇ ਆ ਚੁੱਕੇ ਨੇ ਅਤੇ ਬਹੁਤ ਸਾਰੇ ਖਤਾਂ ਤੋਂ ਅਸੀਂ ਦੋਸਤਾਂ ਦੇ ਨਾਮ ਬੋਲਦੇ ਹਾਂ। ਮੇਰੇ ਕੋਲ ਪਹਿਲਾ ਖਾਤਾ ਹੈ ਉਪਾਸਨਾ ਜੀ, ਪਿੰਡ ਭੰਗਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਰ ਗਿੱਲ, ਸੁਖਮਾਨ ਗਿੱਲ, ਕਮਨਦੀਪ ਗਿੱਲ ਅਤੇ ਜਗਤਾਰ ਸਿੰਘ ਟੇਲਰ।
1: ਬਿਲਕੁਲ ਮਹਾਵੀਰ ਜੀ, ਤੇ ਪਹਿਲਾ ਜਿਹੜਾ ਮੇਰੇ ਕੋਲ ਖਤ ਆਇਆ ਸੀਗਾ ਜੀ, ਉਹ ਸੀਗਾ ਗਾਂਧੀ ਚੌਂਕ ਰੋਪੜ ਤੋਂ। ਹਰਦੇਵ ਮੀਕਾ, ਬਲਵਿੰਦਰ ਬਿਰਕ, ਜਿਤੇਂਦਰ ਬਿਰਕ ਅਤੇ ਮੀਕਾ ਬਿਰਕ ਜੀ ਦਾ।
2: ਮੇਰੇ ਕੋਲ ਜਿਹੜਾ ਅਗਲਾ ਸੁਨੇਹਾ ਪਹੁੰਚਿਆ ਜੀ, ਪਿੰਡ ਖਾਨੇ ਕੀ ਢਾਬ ਮਲੋੜ ਤੋਂ ਸ਼ਮਸ਼ੇਰ ਸਿੰਘ ਕੌਲਧਾਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਨਵੀਰ ਸਿੰਘ ਤੇ ਮਨਤਾਜ ਸਿੰਘ।
1: ਤੇ ਮੇਰੇ ਕੋਲ ਜਿਹੜੀ ਅਗਲੀ ਫਰਮਾਇਸ਼ ਆਈ ਹੈ ਜੀ, ਉਹ ਹੈਗੀ ਜੀ ਕਨੇਰ ਮੁਹੱਲਾ ਪਟਿਆਲਾ ਤੋਂ। ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਅਤੇ ਵੰਸ਼ ਬੱਤਾ ਜੀ ਦੇ ਨਾਲ ਹਾਰਦਿਕ ਬੱਤਾ ਜੀ ਦਾ।
2: ਤੇ ਜੀ ਉਪਾਸਨਾ, ਇਹਨਾਂ ਸਾਰਿਆਂ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ ਤੇ ਜੀ ਪੇਸ਼ ਹੈ ਇਹ ਗੀਤ।

0: ਜੀ ਉਪਾਸਨਾ। ਤੇ ਅਗਲਾ ਸੁਨੇਹਾ ਸਾਡੇ ਕੋਲੇ ਪਹੁੰਚਿਆ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ ਅਤਾਪੁਰੀ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਤੇ ਰਾਮਜੀਤ ਸਿੰਘ।
1: ਤੇ ਮੇਰੇ ਕੋਲ ਅਗਲਾ ਸੁਨੇਹਾ ਪਹੁੰਚਿਆ ਹੈ ਜੀ ਮਹਿਸ ਗੇਟ ਨਾਭਾ ਸੋਮਦੱਤ ਜੀ ਦਾ, ਮਹਿਸ ਗੇਟ ਨਾਭਾ ਤੋਂ ਸੋਮਦੱਤ ਜੀ ਦਾ, ਕੈਰਵ ਦਾ, ਜੋਤੀ ਰਾਣੀ ਜੀ ਦਾ, ਗੁਰਮੰਨਤ ਜੀ ਦਾ।
0: ਜੀ ਮੇਰੇ ਕੋਲ ਹੈ ਕੋਟਸ਼ਮੀਰ ਤੋਂ ਪਿਆਰਾ ਸਿੰਘ, ਨੇੜੇ ਪਾਰਕ ਮਾਖਾਪੱਤੀ, ਸੁਖਪਾਲ ਸਿੰਘ, ਮੇਜਰ ਸਿੰਘ ਪੰਜੂ, ਪਾਲਾ ਸਿੰਘ ਢੋਲ ਸੁਨਿਆਰ, ਪੱਪੂ ਸ਼ਰਮਾ, ਅਵਤਾਰ ਸਿੰਘ ਜੱਸੀ, ਬਲਵਿੰਦਰ ਸਿੰਘ ਨੰਬੜਦਾਰ ਤੇ ਜੈਲਦਾਰ ਪਰਿਵਾਰ ਸਾਰਾ ਹੀ ਹੈ ਜੀ ਇਹਨਾਂ ਦਾ।
1: ਤੇ ਵਟਸਐਪ ਦਾ ਅਗਲਾ ਸੁਨੇਹਾ ਮੇਰੇ ਕੋਲ ਪਹੁੰਚਿਆ ਹੈ ਜੀ ਅਨਾਰਕਲੀ ਬਾਜ਼ਾਰ ਜਗਰਾਓ ਤੋਂ ਸੁਨੀਲ ਪਾਠਕ ਜੀ ਦਾ, ਕਮਲ ਪਾਠਕ ਜੀ ਦਾ, ਦੀਪਿਕਾ ਮਲਹੋਤਰਾ ਜੀ, ਆਸ਼ੀਸ਼ ਮਲਹੋਤਰਾ ਜੀ, ਬੇਬੀ ਗਾਵਿਆ ਮਲਹੋਤਰਾ ਜੀ ਤੇ ਭਾਈ ਸੁੱਚਾ ਪਾਠਕ ਜੀ ਦਾ।
0: ਜੀ ਇਸੇ ਗੀਤ ਨੂੰ ਸੁਣਨ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਗਿੱਲ ਤੇ ਇਹ ਪਿੰਡ ਹੈਗਾ ਜੀ ਇਹਨਾਂ ਦਾ ਪੱਖੀ ਖੁਰਦ ਫਰੀਦਕੋਟ ਤੋਂ ਜੀ।
1: ਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਇਹ ਗੀਤ।

0: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ, ਸਮਝਦਾਰ ਵੀਰੇ ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਜੀ ਮਹਾਵੀਰ ਜੀ, ਮੇਰੇ ਕੋਲ ਅਗਲਾ ਵਟਸਐਪ ਸੁਨੇਹਾ ਪਹੁੰਚ ਚੁੱਕਿਆ ਹੈ ਜੀ, ਸਾਦੂਲ ਸ਼ਹਿਰ ਤੋਂ। ਓਮ ਪ੍ਰਕਾਸ਼ ਚੌਹਾਨ, ਮੰਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ ਜੀ ਦਾ।
4: ਜੀ ਮਖੂ ਫਿਰੋਜ਼ਪੁਰ ਤੋਂ ਹਾਜ਼ਰ ਨੇ ਜੀ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ।
3: ਮਲੋਟ ਕੈਂਪ ਪੰਜਾਬ ਤੋਂ ਮੇਰੇ ਕੋਲ ਮੈਸੇਜ ਆਇਆ ਹੈ ਜੀ, ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ ਜੀ ਦਾ।
4: ਜੀ ਬਠਿੰਡਾ ਰੋਡ ਡੱਬਵਾਲੀ ਤੋਂ ਮੇਰੇ ਕੋਲ ਮੈਸੇਜ ਪਹੁੰਚ ਚੁੱਕਿਆ ਜੀ, ਰਜਿੰਦਰ ਨਰੰਗ, ਅੰਜੂ ਨਰੰਗ ਤੇ ਮੋਹਿਤ ਨਰੰਗ ਦਾ। ਅਗਲਾ ਮੇਰੇ ਕੋਲ ਸੁਨੇਹਾ ਪਹੁੰਚਿਆ ਜੀ ਗਿੱਦੜਬਾਹ ਤੋਂ, ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਹਨੀਸ਼ਾ ਤੇ ਬੇਬੀ ਕੈਰਵੀ।
3: ਤੇ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮੇਰੇ ਕੋਲ ਸੁਨੇਹਾ ਪਹੁੰਚਿਆ ਹੈ ਜੀ, ਹਮਨਾਥ ਜੀ ਦਾ, ਸੁਖਮਨਜੀਤ ਜੀ ਦਾ, ਸਹਿਜ ਪ੍ਰੀਤ ਕੌਰ ਜੀ ਦਾ। ਤੇ ਇਹਨਾਂ ਦੀ ਰਲੀ ਮਿਲੀ ਫਰਮਾਇਸ਼ ਤੇ ਆਪਾਂ ਸੁਣਦੇ ਹਾਂ
4: ਬਾਵੇ ਦਾ ਇਹ ਗੀਤ।

0: ਇੱਥੋਂ ਪੁੱਛੋ ਖੇਂਚੀਆਂ ਤੋਂ ਮੇਰੇ ਕੋਲ ਸੁਨੇਹਾ ਆਇਆ ਹੈ ਜੀ ਪਰਮ ਸਿੰਘ ਜੋੜਾ ਜੀ ਦਾ, ਮਨਜੀਤ ਕੌਰ ਜੋੜਾ ਦਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਸਿਮਰਨ ਕੁਲਦੀਪ, ਏਕਮ ਦਮਨ ਅਤੇ ਅਭਿਜੋਤ ਦਾ
1: ਜੀ। ਉਪਾਸਨਾ ਜੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਸਤਿੰਦਰ ਸਰਤਾਜ ਦਾ ਇਹ ਗੀਤ।

0: ਜੀ ਸਰੋਤਿਓ, ਤੁਸੀਂ ਸੁਣ ਰਹੇ ਸੀ ਵਟਸਐਪ ਸਨੇਹੇ ਅਤੇ ਖਤਾਂ ਦੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਣੀ, ਮੈਨੂੰ ਯਾਨੀ ਉਪਾਸਨਾ ਨੂੰ,
1: ਮੈਨੂੰ ਮਹਾਵੀਰ ਸਿੰਘ ਨੂੰ।
0: ਅੱਜ ਦਾ ਇਹ ਪ੍ਰੋਗਰਾਮ ਸ਼ਾਮ ਸੁਹਾਣੀ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ।
1: ਨਮਸਕਾਰ।

0: ਜੀ ਉਪਾਸਨਾ ਜੀ, ਅਤੇ ਸਾਡੇ ਕੋਲ ਅਗਲਾ ਖਤ ਪਹੁੰਚਿਆ ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂ ਜ਼ਿਲ੍ਹਾ ਮੁਕਤਸਰ ਤੋਂ। ਸੀਤਾ ਰਾਮ ਕੇਸਰੀ ਸੁੱਖਾ ਸਰਪੰਚ ਕੋਠੇ ਢਾਬ ਵਾਲੇ ਪ੍ਰਗਟ ਡਾਕਟਰ ਰੂਪ ਸਿੰਘ, ਸਰਵਿਸ ਸਟੇਸ਼ਨ ਤੋਂ ਛਿੰਦਾ ਰੇਸ਼ਮ ਭੁਪਿੰਦਰ, ਇਹ ਸਾਰੇ ਜੀ ਪਿੰਡ ਅਬਲੂ ਤੋਂ ਬੋਲਦੇ ਨੇ।
1: ਜ਼ਿਲ੍ਹਾ ਲੁਧਿਆਣਾ ਤੋਂ ਮੁਲਤਾਨਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ ਜੀ, ਰਾਜ ਸ਼ਰਮਾ ਜੀ, ਮੰਜੂ ਸ਼ਰਮਾ ਜੀ, ਆਸ਼ੀਸ਼ ਸ਼ਰਮਾ ਜੀ, ਬਿੱਟੂ ਜੈਨ ਅਤੇ ਦੀਪਕ ਜੈਨ
0: ਜੀ, ਬਾਬੂ ਸਿੰਘ ਧਿਮਾਨ, ਬਲਜਿੰਦਰ ਕੌਰ ਧਿਮਾਨ, ਰਵਨੀਤ, ਨਿਸ਼ਾ ਤੇ ਭੁਪਿੰਦਰ, ਇਹ ਸਾਰੇ ਜੀ ਸਾਨੂੰ ਖਤ ਲਿਖ ਰਹੇ ਨੇ ਮੁਕਤਸਰ ਤੋਂ।
1: ਮੁਲਤਾਨੀਆ ਰੋਡ ਬਠਿੰਡਾ ਤੋਂ ਆਪਣੇ ਕੋਲ ਫਰਮਾਇਸ਼ ਆਈ ਹੈ ਜੀ ਰਾਜਿੰਦਰ ਕੌਰ ਜੀ ਦੀ ਤੇ ਦਲਜੀਤ ਕੌਰ ਜੀ ਦੀ।
0: ਜੀ, ਮੇਰੇ ਕੋਲ ਬੱਗਾ ਸਿੰਘ ਦਿਲਵਰ, ਕੁਲਵੰਤ, ਕੁਲਦੀਪ, ਇਹ ਪਿੰਡ ਜਗਾਰਾਮ ਤੀਰਥ ਤੋਂ, ਇਸੇ ਗਾਣੇ ਦੀ ਫਰਮਾਇਸ਼ ਆਈ ਹੈ ਜੀ।
1: ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਫਰਮਾਇਸ਼ ਆ ਰਹੀ ਹੈ ਜੀ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ ਅਤੇ ਸੀਤਾ ਕੌਰ ਦੀ।
0: ਜੀ ਲੋ, ਇਹਨਾਂ ਦੀ ਰਲੀ ਮਿਲੀ ਫਰਮਾਇਸ਼ ਤੇ ਸੁਣਦੇ ਹਾਂ ਜੀ ਹਰਭਜਨ ਮਾਨ ਦਾ ਇਹ ਗੀਤ।

0: ਮਾਫ਼ ਕਰਨਾ ਜੀ, ਸਾਡੇ ਕੋਲ ਹਰਭਜਨ ਮਾਨ ਦਾ ਗਾਣਾ ਨਹੀਂ ਬਲਕਿ ਇਹਦਾ ਕੁਲਦੀਪ ਮਾਣਕ ਦੇ ਗਾਣੇ ਦੀ ਫਰਮਾਇਸ਼ ਹੋਈ ਸੀ ਅਤੇ ਜਿਹੜਾ ਤੁਸੀਂ ਸੁਣ ਚੁੱਕੇ ਹੋ। ਅਗਲਾ ਖੱਤ ਜੀ ਸਾਡੇ ਕੋਲ ਆਇਆ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਨ ਬੱਤਰਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਵੰਸ਼ ਅਤੇ ਇਹਨਾਂ ਦੇ ਸਾਰੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਇਹ ਫਰਮਾਇਸ਼ ਹੈ। ਅਗਲਾ
1: ਮਹਾਵੀਰ ਜੀ, ਮੇਰੇ ਕੋਲ ਅਗਲਾ ਖਤ ਆਇਆ ਹੈ ਜੀ ਮਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਸ਼੍ਰੀ ਦਾ
0: ਜੀ। ਮਹਿਸਗੇਟ ਨਾਭਾ, ਸੋਮਦੱਤ, ਕੈਰਵ, ਜੋਤੀ, ਗੁਰਮੰਤ, ਇਹ ਸਾਰੇ ਸਾਨੂੰ ਜੀ ਖਤ ਲਿਖ ਰਹੇ ਨੇ ਪਟਿਆਲਾ ਤੋਂ, ਇਹਨਾਂ ਨੇ ਵੀ ਇਸੇ ਗੀਤ ਦੀ ਫਰਮਾਇਸ਼ ਲਿਖੀ ਹੈ ਜੀ।
1: ਰਾਵਰ ਕਰਨਾਲ ਤੋਂ ਸਾਡੇ ਕੋਲ ਖਤ ਆਇਆ ਹੈ ਜੀ ਗਿਆਨ ਭੂਸ਼ਣ ਸ਼ਰਮਾ ਜੀ ਤੇ ਸੋਮਨਾਥ ਕਾਲੀਆ ਜੀ ਦਾ
0: ਜੀ। ਮੇਰੇ ਕੋਲ ਖਤ ਹੈ ਕੋਟ ਸ਼ਮੀਰ, ਨੇੜੇ ਡਿੱਗੀ, ਮਾਖਾ ਪੱਤੀ, ਕਰਮਜੀਤ ਸਿੰਘ ਖਾਲਸਾ, ਜਗਰਾਜ ਬਰਾੜ, ਪੰਜਾਬ, ਮੰਦਰ ਨਾਰਾਇਣ, ਬਿੱਲੂ ਹਰਬੰਸ, ਇਹ ਸਾਰੇ ਜੀ ਮਤੀਦਾਸ ਨਗਰ ਬਠਿੰਡਾ ਤੋਂ ਸਾਨੂੰ ਇਹ ਖਤ ਲਿਖ ਰਹੇ ਨੇ।
1: ਮੁਕਤਸਰ ਤੋਂ ਸਾਡੇ ਕੋਲ ਖਤ ਆਇਆ ਹੈ ਜੀ ਬੱਬੂ ਸਿੰਘ ਦੀਮਾਨ ਜੀ ਦਾ, ਬਲਜਿੰਦਰ ਕੌਰ ਦੀਮਾਨ, ਰਵਨੀਤ, ਨੀਸ਼ੂ ਤੇ ਭੁਪਿੰਦਰ ਜੀ ਦਾ
0: ਜੀ। ਇਹਨਾਂ ਸਾਰਿਆਂ ਦੀ ਰਲੀ ਵਲੀ ਫਰਮਾਇਸ਼ 'ਤੇ ਪੇਸ਼ ਹੈ ਜੀ ਇਹ ਸੁਰਿੰਦਰ ਕੌਰ ਦਾ ਇਹ ਗੀਤ।

0: ਚੰਨ ਕਿੱਥਾਂ।
1: ਜੀ ਸਰੋਤਿਓ, ਪੰਜ ਪਾਣੀਆਂ ਦੇ ਗੀਤ ਦੀ ਇਹ ਆਖਰੀ ਪੇਸ਼ਕਸ਼ ਹੈ ਤੇ ਇਸ ਦੇ ਨਾਲ ਹੀ ਮੈਨੂੰ ਮਹਾਵੀਰ ਸਿੰਘ ਨੂੰ
2: ਤੇ ਮੈਨੂੰ ਉਪਾਸਨਾ ਨੂੰ
1: ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।
2: ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜ ਬਾਣੀਆਂ ਦੇ ਗੀਤ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 8:44 ਤੇ 44 ਸਕਿੰਟ। ਹੁਣ ਤੁਸੀਂ ਠੀਕ 9 ਵਜੇ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਨਿਊਜ਼ ਐਟ 9 ਤੇ 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਸਮਾਚਾਰ ਸੰਧਿਆ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਓ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਰਾਤ ਦੇ 11:20 ਤੇ ਇਸ ਦੇ ਨਾਲ ਹੀ ਸਾਡੀ ਅੱਜ ਦੀ ਸਭਾ ਦੇ ਸਮਾਪਤੀ ਹੁੰਦੀ ਹੈ। ਸਵੇਰੇ 5:53 'ਤੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ। ਜੈ ਹਿੰਦ।